0: This is CKJS 92.7 FM and HD1 Winnipeg.
1: The following is a paid program. The views and opinions do not represent those of CKJS or its advertisers.
2: ਤੁਸੀਂ ਜੁੜੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਕਰਦੇ ਹਾਂ ਸਵਾਗਤ। ਜੀ ਆਇਆਂ, ਵੈਲਕਮ ਜੀ ਪੰਨੂ ਸਾਹਿਬ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ।
3: ਜੀ ਸ਼ੁਕਰੀਆ ਬੇਟਾ ਜੀ, ਸਤਿ ਸ੍ਰੀ ਅਕਾਲ
2: ਜੀ, ਬਹੁਤ ਧੰਨਵਾਦ ਤੁਹਾਡਾ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਖਬਰ ਤੇ ਚਰਚਾ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਹੁਣ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸੀ ਅੱਜ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਰੌਲਾ ਪੈਂਦਾ ਰਿਹਾ ਕਿ ਕੁਝ ਜਥੇਬੰਦੀਆਂ ਨੇ ਬਰਸੀ ਸਮਾਗਮ ਦੇ ਲਈ ਜਗ੍ਹਾ ਅਪਲਾਈ ਕੀਤੀ ਸੀ, ਪਰ ਅੱਜ ਉਹ ਸਮਾਗਮ ਜਿਹੜਾ ਸੁੱਖ ਸਾਂਦ ਨਾਲ ਨਿਬੜ ਗਿਆ। ਇਹ ਬਰਸੀ ਸਮਾਗਮ ਨੂੰ ਤੁਸੀਂ ਕਿਵੇਂ ਦੇਖਦੇ ਹੋ?
3: ਜਿਹੜਾ ਜਗ੍ਹਾ ਦਾ ਝਗੜਾ ਸੀ
2: ਜੀ,
3: ਉਹਨਾਂ ਦੋ ਧਿਰਾਂ 'ਚ ਝਗੜਾ ਸੀ, ਜਿਹੜੀਆਂ ਪਹਿਲਾਂ ਕਦੇ ਇਕੱਠੀਆਂ ਹੋ ਜਾਂਦੀਆਂ, ਕਦੇ ਲੜ ਪੈਂਦੀਆਂ
2: ਜੀ,
3: ਬਾਹਰ ਦਾ ਤੇ ਕਿਸੇ ਦਾ ਨਹੀਂ। ਬਾਦਲ ਟੌੜਾ ਧੜੇ ਕਦੇ ਇਕੱਠੇ, ਕਦੇ ਅੱਡੋ ਅੱਡ, ਕਦੇ ਬਾਦਲ ਤੇ ਟੌੜਾ ਦੋਵੇਂ ਇਕੱਠੇ। ਤੇ ਲੌਂਗੋਵਾਲ ਦੇ ਵਾਰਸਾਂ ਵਿੱਚੋਂ ਗੋਬਿੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਫਿਰ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਰੀ ਆ ਜਾਂਦੇ ਸੀ, ਪੀ ਵੀ ਨਰਸਿਮਾ ਰਾਓ ਆ ਜਾਂਦਾ ਸੀ। ਇਹ ਇਹਨਾਂ 'ਚ ਉਹ ਕੁਛ ਚੱਲਦਾ ਰਿਹਾ ਸ਼ੁਰੂ ਤੋਂ ਲੈ ਕੇ। ਇੱਕ ਵਾਰੀ ਫੂਲਾਂ ਦੇਵੀ ਨੂੰ ਲਿਆਂਦਾ ਸੀ, ਜਿਹੜੀ ਫੂਲਾਂ ਦੇਵੀ ਦੀ ਪੰਜਾਂ ਰਾਜਾਂ 'ਚ ਦਹਿਸ਼ਤ ਸੀ, ਪੁਲਿਸ ਡਰਦੀ ਸੀ ਉੱਥੋਂ। ਉਹ ਇੱਥੇ ਆ ਕੇ ਸਟੇਜ 'ਤੇ ਖਲੋਤੀ ਅਤੇ ਇਸਤਰੀ ਅਕਾਲੀ ਦਲ ਦੀਆਂ ਦੋ ਪ੍ਰਧਾਨ ਬੀਬੀਆਂ, ਉਹ ਆਖੇ ਮੈਂ ਸਰੋਪਾ ਪਾਉਣਾ, ਆਖੇ ਮੈਂ ਪਾਉਣਾ, ਐਡਾ ਜਲੂਸ ਨਿਗਾਹਾਂ ਦੇ ਕੱਢਿਆ ਸੀਗਾ। ਉਹ ਵੀ ਅਸੀਂ ਦਿਨ ਵੇਖੇ ਹੋਏ ਆ। ਅਸੀਂ ਇਹਨਾਂ ਗੱਲਾਂ ਨੂੰ ਛੱਡ ਦਈਏ, ਅਸੀਂ ਇਹ ਲਈਏ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅੱਜ ਬਰਸੀ ਸੀ। ਇਸ ਬਰਸੀ ਦੇ ਮੌਕੇ ਦੇ ਉੱਤੇ ਉੱਥੇ ਇਕੱਠ ਹੋਇਆ, ਹੋਇਆ ਵੀ ਨਹੀਂ ਇਕੱਠ, ਹੋਏ ਅੱਡੋ ਅੱਡ ਇਕੱਠ ਹੋਏ, ਸਾਰਿਆਂ ਨੇ ਆਪੋ ਆਪਣੀ ਡਫਰੀ ਵਜਾਈ। ਜਿਹੜੀ ਗੱਲ ਨੋਟ ਕਰਨ ਵਾਲੀ ਉਹ ਇਹ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨਿੱਜੀ ਦੁਸ਼ਮਣੀਆਂ, ਨਿੱਜੀ ਕੜਾ ਕੱਢਣ ਵਾਲਾ ਬੰਦਾ ਨਹੀਂ ਸੀ। ਉਹ ਸੰਤ ਸੀ ਔਰ ਇਸੇ ਸੰਤਪੁਣੇ 'ਚ ਹੀ ਰਾਜਨੀਤੀ 'ਚ ਉਹਨੇ ਚੁੱਕ ਕੇ ਪ੍ਰਧਾਨਗੀ ਤੱਕ ਲਏ। ਪ੍ਰਧਾਨਗੀ ਤੋਂ ਬਾਅਦ ਮੋਰਚਾ ਡਿਕਟੇਟਰ ਬਣਾ ਦਿੱਤਾ। ਹਾਲਾਤ ਇਹੋ ਜਿਹੇ ਬਣੇ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਸੰਤ ਜੀ ਜੇਲ੍ਹ ਤੋਂ ਛੁੱਟ ਕੇ ਆਏ ਸੀ, ਉਹਨਾਂ ਨੇ ਦਿੱਲੀ ਦੇ ਦੰਗਾ ਪੀੜਤ ਜਿਹੜੇ ਸਿੱਖ ਸੀ ਉਹਨਾਂ ਦੇ ਕੈਂਪਾਂ ਦਾ

0: ਕੀਤਾ। ਦੰਗਾ ਪੀੜਤ ਸੀ, ਉਹ ਕਤਲੇਆਮ ਪੀੜਤ ਸੀ। ਉਹਨਾਂ ਨੂੰ ਮਿਲ ਕੇ ਆਏ, ਬੜੇ ਦੁਖੀ ਸਨ। ਉਹਨਾਂ ਦਿਨਾਂ 'ਚ ਇੱਕ ਵਾਰੀ ਤਰਨ ਤਾਰਨ ਵਾਲੇ ਸਰਦਾਰ ਮਨਜੀਤ ਸਿੰਘ ਉਹਨਾਂ ਦੇ ਨਾਲ ਸੈਕਟਰੀ ਦੇ ਤੌਰ 'ਤੇ ਵੀ ਕੰਮ ਕਰਦੇ ਰਿਹਾ ਸੀ। ਉਹਨਾਂ ਦੇ ਕੋਲ ਮੈਂ ਮਿਲਣ ਗਿਆ ਅਤੇ ਸੰਤ ਜੀ ਦੇ ਦਰਸ਼ਨ ਹੋ ਗਏ। ਥੋੜ੍ਹੀ ਦੇਰ ਅਸੀਂ ਬੈਠੇ ਗੱਲਾਂ ਕਰਦਿਆਂ ਕਰਦਿਆਂ ਮੈਂ ਪੁੱਛ ਬੈਠਾ, ਮੈਂ ਕਿਹਾ ਸੰਤ ਜੀ, ਜੋ ਕੁਝ ਪਿਛਲੇ ਸਾਲਾਂ 'ਚ ਹੋ ਗਿਆ ਇਹ ਬਹੁਤ ਵੱਡਾ ਦਿਖਾਂ ਸੀ। ਜੋ ਕੁਝ ਦਾ ਮਤਲਬ ਸੀ ਕਿ ਆਪਰੇਸ਼ਨ ਬਲਿਊ ਸਟਾਰ ਵੀ, ਦਿੱਲੀ ਵਿੱਚ ਜੋ ਕੁਝ ਹੋਇਆ, ਕਿੰਨੇ ਸਿੱਖ ਮਰੇ ਕੇ, ਉਹ ਵੀ ਮੈਂ ਕਿਹਾ ਜੋ ਕੁਛ ਹੋ ਗਿਆ ਬਹੁਤ ਮਾੜਾ ਹੋਇਆ। ਸੰਤ ਜੀ ਟਾਲਿਆ ਨਹੀਂ ਸੀ ਜਾ ਸਕਦਾ। ਸੰਤ ਜੀ ਪਹਿਲਾਂ ਤਾਂ ਚੁੱਪ ਜਿਹਾ ਕਰ ਗਏ, ਫਿਰ ਇੰਨਾ ਆਖਿਆ ਹੌਲੀ ਜੀ, ਟਾਲਿਆ ਤਾਂ ਜਾ ਸਕਦਾ
1: ਜੀ,
0: ਪਰ ਜਿਹੜਾ ਟਾਲਣ ਦਾ ਯਤਨ ਕਰਦਾ ਉਹਨੂੰ ਆਪਣਾ ਸਿਰ ਦੇਣਾ ਪੈਣਾ ਸੀ। ਮੈਂ ਚੁੱਪ ਕਰ ਗਿਆ। ਉਹਨਾਂ ਦੇ ਸਾਹਮਣੇ ਮੈਂ ਤੇ ਉਹਨਾਂ ਦੇ ਪੋਤਰੇ ਦੀ ਉਮਰ ਦਾ ਹੋਊਂਗਾ। ਥੋੜੀ ਦੇਰ ਬਾਅਦ ਮੈਂ ਫਿਰ ਇੱਕ ਵਾਰੀ ਮਾੜਾ ਜਿਹਾ ਆਖਿਆ, ਮੈਂ ਕਿਹਾ ਜੀ ਹੁਣ ਕੀ ਹੋਊ।
2: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
3: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
0: ਉਹ ਫਿਰ ਚੁੱਪ ਜੀ ਵੱਟ ਕੇ ਤੇ ਇੱਦਾਂ ਬੋਲੇ ਜਿਵੇਂ ਬਹੁਤ ਗਹਿਰਾਈ ਚੁੱਕ ਤੇ ਡੂੰਘੇ ਥਾਂ ਤੁੱਕ ਬੰਦਾ ਬੋਲਦਾ। ਕਹਿੰਦਾ ਜਿਹੜਾ ਸਿਰ ਉਦੋਂ ਬਚਾਇਆ ਸੀ ਹੁਣ ਦੇਣਾ ਪੈ ਜੂ। ਸਾਨੂੰ ਨਹੀਂ ਸਮਝ ਲੱਗੇ ਕੀ, ਪਰ ਅਸੀਂ ਮਾਹੌਲ ਭਰਾ ਹੁੰਦਾ ਸੀ, ਮੈਂ ਫਿਰ ਉੱਠ ਕੇ ਆ ਗਿਆ। ਉੱਤੋਂ ਥੋੜ੍ਹੇ ਦਿਨ ਬਾਅਦ ਉਹਨਾਂ ਨੇ ਦਿੱਲੀ 'ਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਇੱਕ ਸਮਝੌਤਾ ਕੀਤਾ, ਜਿਹਨੂੰ ਕੋਈ ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਸਮਝੌਤਾ ਕਹਿੰਦਾ, ਕੋਈ ਪੰਜਾਬ ਸਮਝੌਤਾ ਕਹਿੰਦਾ। ਜਿਸ ਦਿਨ ਸਮਝੌਤਾ ਹੋਇਆ ਉਸ ਦਿਨ ਅਕਾਲੀ ਦਲ ਦੇ ਤਿੰਨ ਵੱਡੇ ਲੀਡਰਾਂ ਨੇ ਕਹਿ ਤਾ ਸੀ ਸਾਧ ਨੇ ਗਦਾਰੀ ਕੀਤੀ ਆ। ਜਦੋਂ ਇਹਨਾਂ ਨੇ ਗਦਾਰ ਕਹਿ ਤਾ ਤੇ ਦੂਜਿਆਂ ਨੂੰ ਮਾਰਨ ਦਾ ਮੌਕਾ ਮਿਲ ਗਿਆ। ਫਿਰ ਉਹਨਾਂ ਦਾ ਸੰਤ ਜੀ ਦਾ ਕਤਲ ਹੋ ਗਿਆ। ਜੋ ਵੀ ਹਾਲਾਤ ਇਹੋ ਜਿਹੇ ਸੀ, ਇਹ ਕਈ ਚਿਰ ਤੱਕ ਆਪਸ ਵਿੱਚ ਮਤਭੇਦ, ਅਕਾਲੀ ਸਰਕਾਰ ਵੀ ਬਣ ਗਈ ਸੁਰਜੀਤ ਸਿੰਘ ਵਾਲੇ ਬਰਨਾਲੇ ਵਾਲੇ, ਤੜਵਾ ਵੀ ਆਪਣਿਆਂ ਨੇ ਤੇ ਦਿੱਲੀ ਨੂੰ ਮੌਕਾ ਇਹਨਾਂ ਦਿੱਤਾ, ਫਿਰ ਇਕੱਠੇ ਹੋ ਗਏ। ਇੰਨਾ ਕੁਛ ਹੋਣ ਤੋਂ ਬਾਅਦ, ਉਦੋਂ ਅਕਾਲੀ ਸਰਕਾਰ ਸੀ, ਸਭ ਕੁਝ ਸਾਹਮਣੇ ਆਉਣਾ ਚਾਹੀਦਾ ਸੀ। ਅੱਜ ਦੀ ਤਰੀਕ ਤੱਕ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਕੇਸ ਦੀ ਜਾਂਚ ਵਾਲੀ ਫਾਈਲ ਸਿਰੇ ਨਹੀਂ ਲੱਗੀ, ਅਧੂਰੀ ਆ। ਹੁਣ ਤੱਕ ਕਿਸੇ ਨੇ ਸਿਰੇ ਲਾਈ ਕਿਉਂ ਨਹੀਂ, ਜਾਂ ਕਿਸੇ ਨੇ ਲੱਗਣ ਦਿੱਤੀ ਕਿਉਂ ਨਹੀਂ? ਇੱਕ ਇੱਦਾਂ ਦੇ ਮਾਹੌਲ 'ਚ ਅਸੀਂ ਜਿਉਂਦੇ, ਅਸੀਂ ਇਹਦੇ 'ਚ ਬਿਹਤਰ ਆ ਕਿ ਇਹ ਆਖੀਏ ਕਿ ਬੜੀਆਂ ਗੱਲਾਂ ਜਿਨ੍ਹਾਂ ਦਾ ਜਵਾਬ ਜੇ ਦੇ ਸਕਿਆ ਤਾਂ ਇਤਿਹਾਸ ਦਊਗਾ, ਪਰ ਇਹ ਵੀ ਕੋਈ ਜ਼ਰੂਰੀ ਨਹੀਂ। ਇਤਿਹਾਸ ਦੇ ਵਿੱਚ ਵੀ ਕਈ ਸਵਾਲ ਅਣਸੁਲਝੇ ਰਹਿ ਜਾਂਦੇ, ਹੋ ਸਕਦਾ ਸਵਾਲ ਅਣਸੁਲਝਿਆ ਰਹਿ ਜੇ, ਪਰ ਇੱਕ ਗੱਲ ਸਾਰਿਆਂ ਨੂੰ ਮੰਨਣੀ ਪਊ ਕਿ ਸੰਤ ਹਰਚੰਦ ਸਿੰਘ ਨੇ ਆਪਣੇ ਪਰਿਵਾਰ ਵਾਸਤੇ, ਆਪਣੇ ਨਿੱਜ ਵਾਸਤੇ, ਆਪਣਾ ਟੱਬਰ ਟੀਰ ਪਾਲਣ ਵਾਸਤੇ ਕਿਸੇ ਕਿਸਮ ਦਾ ਕੋਈ ਲੋਭ, ਕੋਈ ਲਾਲਚ, ਕੋਈ ਸਵਾਰਥ ਨਹੀਂ ਸੀ ਵਿਖਾਇਆ। ਕੁਰਬਾਨੀ ਦਿੱਤੀ, ਜਾਨ ਦਿੱਤੀ, ਪੰਜਾਬ ਲਈ ਦਿੱਤੀ, ਉਹਦੇ ਵਿਚਾਰਾਂ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਨਿੱਜ ਲਈ ਨਹੀਂ ਦਿੱਤੀ। ਇਸ ਨਿੱਜ 'ਚ ਉਹਨੇ ਕਿਹੜਾ ਪਦਮ ਭੂਸ਼ਣ ਅਤੇ ਭਾਰਤ ਰਤਨ ਲੈਣੇ ਸੀ?
1: ਜੀ,
0: ਜੋ ਵੀ ਆ, ਜੋ ਦਿੱਲੀ 'ਚ ਵੇਖ ਕੇ ਆਏ ਸੀ ਕਤਲੇਆਮ ਪੀੜਤ ਪਰਿਵਾਰਾਂ ਨੂੰ, ਰੋਂਦਿਆਂ ਨੂੰ, ਵਿਲਕਦਿਆਂ ਨੂੰ, ਤੜਫਦਿਆਂ ਨੂੰ, ਜੋ ਪੰਜਾਬ 'ਚ ਵੇਖਿਆ ਸੀ, ਜੋ ਹੱਡੀ ਹੰਡਾਇਆ ਸੀ, ਉਹਦੇ ਮੁਤਾਬਿਕ ਇੱਕ ਸਮਝੌਤਾ ਕੀਤਾ ਸੀ ਜਿਹਦੇ 'ਤੇ ਕੋਈ ਧਿਰ ਵੀ ਪੂਰੀ ਨਹੀਂ ਉਤਰੀ, ਸਾਰੀਆਂ ਧਿਰਾਂ ਇੱਕ ਦੂਜੇ ਨੂੰ ਦੋਸ਼ ਦਿੰਦੀਆਂ।
4: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
0: ਹਰ ਵਾਰੀ ਜਾ ਕੇ ਸੰਤ ਲੌਂਗੋਵਾਲ ਦਾ ਨਾਂ ਲੈਂਦੇ ਆ, ਆਪੋ ਆਪਣੀ ਰਾਜਨੀਤੀ ਬੁੱਕ ਭਰ ਭਰ ਵੰਡਦੇ ਆ ਜਾਂਦੇ ਆ, ਅਗਲੇ ਸਾਲ ਫਿਰ ਉੱਥੇ ਚੱਲ ਜਾਂਦੇ ਆ। ਸੰਤ ਨੂੰ ਵੀ ਹਰ ਇੱਕ ਧਿਰ ਨੇ ਵਰਤਣ ਦਾ ਯਤਨ ਕੀਤਾ, ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜਿਹੜੀ ਬਰਸੀ ਆ ਉਹਨੂੰ ਵੀ ਹਰ ਸਾਲ ਹਰ ਇੱਕ ਧਿਰ ਆਪਣੇ ਮਕਸਦ ਵਾਸਤੇ ਵਰਤਣ ਦਾ ਯਤਨ ਕਰਦੀ ਹੈ, ਸਿਰਫ ਯਤਨ ਕਰਦੀ ਹੈ।
1: ਪੰਨੂ ਸਾਹਿਬ, ਤੁਸੀਂ ਸੰਤ ਲੌਂਗੋਵਾਲ ਜੀ ਦੀ ਸ਼ਖਸੀਅਤ ਬਾਰੇ ਚਾਨਣਾ ਪਾਇਆ ਤੇ ਉਹੀ ਗੱਲ ਦੁਬਾਰਾ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੇ, ਉਹਨਾਂ ਨੇ ਵੀ ਇਸ ਰੈਲੀ ਦੇ ਵਿੱਚ, ਅੱਜ ਦੀ ਰੈਲੀ ਦੇ ਵਿੱਚ ਹਰਿਆਣੇ ਦੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਨੂੰ ਸੱਦਾ ਦਿੱਤਾ ਸੀ, ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਆਉਣਗੇ, ਐਨ ਅਖੀਰ ਤੇ ਉਹ ਕਿਨਾਰਾ ਕਰ ਗਏ, ਇਸ ਖਬਰ ਨੂੰ ਕਿਵੇਂ ਦੇਖਦੇ ਹੋ?
0: ਇਹ ਵੀ ਗੱਲ ਪਤਾ ਲੱਗੀ ਹੈ ਕਿ ਨਾਇਬ ਸਿੰਘ ਸੈਣੀ ਹੋਰਾਂ ਦੀ ਸੁਰੱਖਿਆ ਵਾਲੇ ਕਮਾਂਡੋ ਇੱਥੇ ਆ ਕੇ ਚੱਕਰ ਮਾਰ ਕੇ ਗਏ, ਸਟੇਜ ਚੈੱਕ ਕਰਕੇ ਗਏ, ਜੇ ਉਹਨਾਂ ਨੇ ਆਉਣਾ ਨਹੀਂ ਸੀ, ਉਹਨਾਂ ਦੀ ਸਿਕਿਉਰਿਟੀ ਤੇ ਚੱਕਰ ਕਿਉਂ ਮਾਰਨਾ? ਪੰਜਾਬ ਵਾਲਿਆਂ ਤੇ ਯਕੀਨ ਨਹੀਂ ਸੀ, ਤਾਂ ਹੀ ਆਈ ਵੀ ਸਾਡੇ ਮੁੱਖ ਮੰਤਰੀ ਨੇ ਆਉਣਾ ਸੀ, ਆਪ ਜਾ ਕੇ ਵੇਖ ਕੇ ਹੀ। ਆਖਰੀ ਵਕਤ ਤੱਕ ਉਡੀਕ ਹੁੰਦੀ ਰਹੀ, ਜਿੱਦਾਂ ਸ਼ਾਹ ਮੁਹੰਮਦ ਕਹਿੰਦਾ ਸੀ, ਤੇਜਾ ਸਿੰਘ ਦੀ ਬੜੀ ਉਡੀਕ, ਸਾਨੂੰ ਉਹਦੇ ਆਏ ਬਗੈਰ ਨਾ ਲੜਾਂਗੇ ਜੀ, ਤੇ ਤੇਜਾ ਸਿੰਘ ਆਏ ਨਹੀਂ ਸੀ। ਨਾਇਬ ਸਿੰਘ ਸੈਣੀ ਨੂੰ ਇਹ ਉਡੀਕਦੇ ਰਹੇ, ਉਹ ਆਖਰੀ ਵਕਤ ਸੁਣਿਆ ਗਿਆ ਕਿ ਨਾਇਬ ਸਿੰਘ ਸੈਣੀ ਜੀ ਨਹੀਂ ਆ ਰਹੇ, ਤੇ ਜੇ ਨਹੀਂ ਸੀ ਆਉਣਾ ਤੇ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੀ ਲੋੜ ਸੀ ਕਿ ਨਾਇਬ ਸਿੰਘ ਸੈਣੀ ਨੇ ਇਹਨਾਂ ਦੀ ਸਟੇਜ ਤੇ ਆਉਣਾ? ਅਸਲ ਗੱਲ ਇਹ ਆ ਕਿ ਭਾਜਪਾ ਪੰਜਾਬ ਦੀ ਰਾਜਨੀਤੀ ਚ ਸ਼ਤਰੰਜ ਦੀਆਂ ਚਾਲਾਂ ਖੇਡਦੀ ਹੈ। ਸ਼ਤਰੰਜ ਵਿੱਚ ਪਿਆਦੇ ਹੁੰਦੇ ਜਿਹੜੇ ਸਿੱਧੇ ਚੱਲਦੇ, ਇਹਦੇ ਚ ਹਾਥੀ ਹੁੰਦੇ ਆ ਜਿਹੜੇ ਖੱਬੇ ਸੱਜੇ ਚੱਲਦੇ ਆ, ਇਹ ਚ ਵਜ਼ੀਰ ਹੁੰਦੇ ਆ, ਇੱਕ ਇਹ ਚ ਘੋੜਾ ਹੁੰਦਾ ਜਿਹੜਾ ਢਾਈ ਘਰ ਚੱਲਦਾ, ਅੱਧਾ ਘਰ ਅੱਗੇ ਦੋ ਘਰ ਪਿੱਛੇ, ਪਤਾ ਨਹੀਂ ਕਿਹਦੇ ਨਾਲ ਛੜੱਪਾ ਮਾਰ ਲੈਣਾ। ਇਹ ਰਾਜਨੀਤੀ ਦੇ ਵਿੱਚ ਭਾਜਪਾ ਜਿੰਨੇ ਛੜੱਪੇ ਕੋਈ ਨਹੀਂ ਮਾਰ ਸਕਦਾ। ਇਸ ਵੇਲੇ ਭਾਜਪਾ ਅੱਡੋ ਅੱਡ ਪਾਸਿਆਂ ਨੂੰ ਤਾਰਾਂ ਦੇ ਟੁਣਕੇ ਮਾਰ ਕੇ ਅਕਾਲੀਆਂ ਨੂੰ ਮੂਰਖ ਬਣਾਉਂਦੀ ਪਈ ਹੈ। ਇਹਨਾਂ ਨੂੰ ਇਹ ਕਹਿ ਕੇ ਮੈਂ ਤੁਹਾਡੇ ਕੋਲ ਆ ਰਿਹਾ ਅਤੇ ਅਖੀਰਲੇ ਵਕਤ ਨਾ ਕਰ ਦਿੱਤੀ, ਬਹਾਨਾ ਵੀ ਕੋਈ ਮੂਰਖ ਬਣਾਉਣ ਵਾਸਤੇ ਵਧੀਆ ਲੱਭ ਲੈਣਗੇ, ਪਰ ਅਸਲ ਵਿੱਚ ਇਹ ਸੁਖਬੀਰ ਸਿੰਘ ਬਾਦਲ ਦੇ ਦਲ ਨੂੰ ਇੱਕ ਕਿਸਮ ਦਾ ਇਸ਼ਾਰਾ ਸੀ ਕਿ ਅਸੀਂ ਚੱਲੇ ਉੱਧਰ, ਅਤੇ ਉਹਨਾਂ ਨੇ ਕੱਲ੍ਹ ਦੀ ਬੜੀ ਬੜੀ ਕਰਤੀ ਹੋਣੀ, ਹਾਏ ਤੁਸੀਂ ਨਿਆ ਜਾਓ, ਜੇ ਤੁਸੀਂ ਗਏ ਸਾਡੀ ਪੁਜੀਸ਼ਨ ਖਰਾਬ ਹੁੰਦੀ ਹੈ। ਫਿਰ ਹੁਣ ਜਦੋਂ ਉੱਧਰ ਜਾਣਗੇ, ਉਹਨਾਂ ਨੂੰ ਕਹਿਣਗੇ ਅਸੀਂ ਤਾਂ ਚੱਲੇ ਇੱਧਰ ਪੁਨਰ ਸੁਰਜੀਤ ਵੱਲ। ਦੋਵਾਂ ਧਿਰਾਂ ਦਾ ਕੋਟਾ ਘਟਾ ਕੇ ਇਹਨਾਂ ਦੋਵੇਂ ਅਕਾਲੀ ਦਲਾਂ ਨੂੰ ਭਾਜਪਾ ਖੂੰਜੇ ਲਾਊਗੀ। ਉਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਨਿਤੀਸ਼ ਕੁਮਾਰ ਚਾਹੀਦਾ ਜਿਹਨੂੰ ਜੜੋਂ ਪੁੱਟ ਕੇ ਅਤੇ ਆਪਣੀ ਜੜ ਇੱਥੇ ਲਾ ਸਕਣ। ਅਕਾਲੀ ਦਲ ਦੀਆਂ ਦੋਵਾਂ ਧਿਰਾਂ 'ਚੋਂ ਜਿਹੜੀ ਭਾਜਪਾ ਨਾਲ ਜੁੜ ਗਈ, ਤੁਹਾਨੂੰ ਪਤਾ ਜਿਹੜੀ ਰੁੱਖਾਂ ਦੇ ਉੱਤੇ ਅਮਰ ਵੇਲ ਇੱਕ ਚੜ੍ਹੀ ਹੁੰਦੀ ਹੈ, ਪੀਲੀ ਜੀ, ਉਹਦੀ ਆਪਣੀ ਜੜ੍ਹ ਨਹੀਂ ਹੁੰਦੀ। ਇਸ ਵੇਲੇ ਉਹ ਅਮਰ ਵੇਲ ਪੰਜਾਬ 'ਚ ਆਉਂਦੀ ਪਈ ਆ, ਅੱਗੋਂ ਵੇਖ ਲੈਣ ਕੀ ਹੁੰਦਾ ਪਿਆ। ਔਰ ਉਹ ਨਾ ਉੱਥੋਂ ਕਾਂਗਰਸੀਆਂ ਨੂੰ ਖਤਰਾ, ਨਾ ਆਮ ਆਦਮੀ ਪਾਰਟੀ ਨੂੰ, ਨਾ ਬਹੁਜਨ ਸਮਾਜ ਪਾਰਟੀ ਨੂੰ ਖਤਰਾ ਹੋ ਸੀ ਉਹਨਾਂ ਨੂੰ, ਉਹ ਜਿਹੜੇ ਆਪੋ 'ਚ ਲੜਦੇ ਆ, ਤੂੰ ਨਹੀਂ ਮੈਂ ਉਹਦੇ ਕੋਲ ਜਾਣਾ, ਉਹ ਕਹਿੰਦੇ ਤੂੰ ਨਹੀਂ ਮੈਂ ਜਾਣਾ, ਉਹ ਇੱਕ ਦਿਨ ਠਿੱਬੀਆਂ ਲਾਉਂਦੇ ਆ, ਇਹਨਾਂ ਨੂੰ ਕੌਣ ਸਮਝਾਵੇ ਕਿ ਤੁਸੀਂ ਆਪਣੇ ਆਪ ਹੀ ਫਸਦੇ ਜਾਂਦੇ ਹੋ।
1: ਜੀ ਪੰਨੂ ਸਾਹਿਬ, ਅਗਲੀ ਖਬਰ ਹੈ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਜਿਹੜੇ ਜੇਲ੍ਹ ਦੇ ਵਿੱਚ ਸਨ, ਤਿਹਾੜ ਜੇਲ੍ਹ ਦੇ ਵਿੱਚ, ਉਹਨਾਂ 'ਤੇ 5 ਕੇਸ ਚੱਲਦੇ ਸੀ, 2 'ਚੋਂ ਬਰੀ ਹੋਏ, 3 'ਚ ਉਹਨਾਂ ਨੂੰ ਸਜ਼ਾ ਹੋਈ, ਤੇ ਅੱਜ ਵੀ ਉਹਨਾਂ ਦਾ ਕੇਸ ਲੱਗਿਆ ਹੋਇਆ ਸੀ ਤੇ ਅੱਜ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ, ਇਸ ਖਬਰ ਨੂੰ ਕਿਵੇਂ ਦੇਖਦੇ ਹੋ?
0: ਆਪਣੇ ਪਿੰਡਾਂ 'ਚ ਕਹਿੰਦੇ ਛੱਡ ਯਾਰ, ਉਹਦੀ ਕਾਹਦੀ ਗੱਲ ਕਰਨੀ, ਉਹ ਬੰਦਾ ਇਸ ਬੰਦੇ ਨੇ ਜੋ ਕੁਝ ਕੀਤਾ ਅਸੀਂ ਇਹਦੀ ਕੀ ਗੱਲ ਕਰੀਏ? ਇਹਦੇ ਮੁਕਦਮਿਆਂ ਦੀ ਗੱਲ ਅਸੀਂ ਕਰਦੇ ਰਹੇ ਕਿ ਇਹਨੇ ਕੋਲ ਖਲੋ ਕੇ ਲੋਕਾਂ ਦੇ ਕਤਲ ਕਰਿਆ, ਇੱਥੋਂ ਤੱਕ ਕਿ ਮੌਕੇ ਦੀਆਂ ਗਵਾਹ ਬੀਬੀਆਂ ਨੇ ਦੱਸਿਆ ਕਿ ਇਹਨੇ ਆਖਿਆ ਆਹ ਫਲਾਨਾ ਘਰ ਆ, ਇਹ 'ਚ ਸਿੱਖ ਰਹਿੰਦੇ ਆ, ਕੱਢ ਕੇ ਮਾਰਦੇ। ਜਿੰਨਾ ਇਹਨੇ ਨੁਕਸਾਨ ਕਰਿਆ, ਇਹ 4-5 ਤਾਂ ਉਸ ਕਤਲੇਆਮ ਦੇ ਬਦਨਾਮ ਪਾਤਰ ਸੀ ਜਿਹਨਾਂ ਕੋਲ ਖਲੋ ਕੇ ਲੋਕਾਂ ਦੇ ਘਰਾਂ ਨੂੰ ਅੱਗਾਂ ਲਵਾਈਆਂ। ਇਹਦੇ ਤੇ ਬੰਦੇ ਸੀ ਜਿਹੜੇ ਵੋਟਰ ਲਿਸਟਾਂ 'ਚੋਂ ਵੇਖ ਵੇਖ ਕੇ ਕਿ ਸਿੱਖਾਂ ਦੇ ਘਰ ਕਿਹੜੇ ਆ, ਉਹਨਾਂ ਉੱਤੇ ਘਰ ਘਰ ਜਾ ਕੇ ਹਮਲੇ ਕਰਦੇ ਸੀ। ਇਸ ਬੰਦੇ ਨੇ ਬਹੁਤ ਨੁਕਸਾਨ ਕੀਤਾ ਸੀ। ਇਹਦੀ ਪਾਰਟੀ ਪਹਿਲਾਂ ਇਹਨੂੰ ਵੀ, ਜਗਦੀਸ਼ ਟਾਈਟਲਰ ਨੂੰ ਵੀ ਇੰਨੀ ਬਦਨਾਮੀ ਦੇ ਬਾਵਜੂਦ ਚੁੱਕਦੀ ਰਹੀ। ਡਾਕਟਰ ਮਨਮੋਹਨ ਸਿੰਘ ਜਦੋਂ ਆਏ, ਉਹਨਾਂ ਨੇ ਕਹਿਤਾ ਕਿ ਇਹਨਾਂ ਬੰਦਿਆਂ ਦਾ ਭਾਰ ਉਹ ਕਿਸ਼ਤੀ ਨਹੀਂ ਚੱਲੂਗੀ ਜਿਹਦਾ ਮਲਾਹ ਮੈਂ ਹਾਂ, ਜੇ ਤੁਸੀਂ ਇਹਨਾਂ ਨੂੰ ਲਿਆਉਣਾ ਫਿਰ ਮੈਨੂੰ ਰਹਿਣ ਦਿਓ। ਉਸ ਦੌਰ ਵਿੱਚ ਇਹ ਬੰਦੇ ਪਿੱਛੇ ਕੀਤੇ ਗਏ, ਇਹਦੇ ਉੱਤੇ ਮੁਕਦਮੇ ਅੱਗੇ ਤੁਰੇ, ਮੁੜ ਕੇ ਉਹਨੂੰ ਸਜ਼ਾਵਾਂ ਹੋਈਆਂ। ਹੁਣ ਹਰ ਕੋਈ ਕਹਿੰਦਾ ਇਹਨੂੰ ਸਜ਼ਾਵਾਂ ਅਸੀਂ ਦਵਾਈਆਂ, ਪਹਿਲਾਂ ਤੁਸੀਂ ਕਿੱਥੇ ਸੀ? ਇਹ ਬੰਦਾ ਇੰਨੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਸੀ, ਕਹਿੰਦੇ ਅੱਜ ਉਹਦੀ ਫਿਰ ਪੇਸ਼ੀ ਸੀ। ਜਦੋਂ ਪੇਸ਼ੀ ਹੋਵੇ ਤਾਂ ਪਤਾ ਹੀ ਆ ਉੱਥੇ ਕੀ ਹੋਣਾ, ਉਹਦੀ ਘਬਰਾਹਟ ਵੀ ਹੋ ਸਕਦੀ ਹੈ। ਕਿਉਂ ਉਹਦੀ ਮੌਤ ਹੋਈ, ਕਿੱਦਾਂ ਹੋਈ, ਬਿਮਾਰੀ ਦਾ ਕਾਰਨ ਕੀ, ਅਜੇ ਤੱਕ ਡਾਕਟਰਾਂ ਨੇ ਕੋਈ ਦੱਸਿਆ ਨਹੀਂ। ਸ਼ਾਮ ਤੱਕ ਦੱਸ ਸਕਦੇ ਨੇ, ਕੱਲ੍ਹ ਤੱਕ ਵੀ ਪਾ ਸਕਦੇ ਆ, ਉਹ ਰਿਪੋਰਟਾਂ ਵੀ ਮੰਗ ਸਕਦੇ ਆ। ਪਰ ਜੋ ਵੀ ਆ, ਇਸ ਵੇਲੇ ਜਿੱਦਾਂ ਦੇ ਮਾਹੌਲ ਵਿੱਚ ਤੁਰ ਗਿਆ, ਮੇਰਾ ਖਿਆਲ ਹੈ ਕਿ ਅਸੀਂ ਇਹਦੇ ਬਾਰੇ ਕੋਈ ਗੱਲ ਇਹਦੋਂ ਬਾਅਦ ਨਾ ਹੀ ਕਰੀਏ ਤੇ ਚੰਗਾ। ਉਹਦੀ ਪਾਰਟੀ ਕੀ ਕਰਦੀ ਹੈ ਆਪੇ ਲੱਗ ਜੂ ਪਤਾ।
1: ਪੰਨੂ ਸਾਹਿਬ, ਅਗਲੀ ਖਬਰ ਹੈ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਗਏ ਕ੍ਰਿਕਟਰ ਮੈਂਬਰ ਪਾਰਲੀਮੈਂਟ ਹਰਭਜਨ ਸਿੰਘ ਭੱਜੀ ਦਾ ਜਿਹੜਾ ਵਿਵਾਦ ਆ ਉਹ ਵੀਡੀਓ ਨਾਲ ਜੁੜਿਆ ਹੋਇਆ। ਪਹਿਲਾਂ ਉਹਨਾਂ ਨੇ ਇੱਕ ਵੀਡੀਓ ਪਾਈ ਸੀ, ਉਹਦੀ ਚਰਚਾ ਹੋਈ, ਹੁਣ ਦੂਜੀ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ। ਕਹਿੰਦੇ ਉਹ ਪੁਰਾਣੀ ਵੀਡੀਓ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਇਹ ਕੀ ਚਰਚਾ ਹੋ ਰਹੀ ਹੈ ਜੀ?
0: ਮੈਂ ਹਰਭਜਨ ਨੂੰ ਉਦੋਂ ਦਾ ਜਾਣਦਾ ਜਦੋਂ ਇਹ ਛੋਟਾ ਜਿਹਾ ਲੂਆ ਜਿਹਾ ਮੁੰਡਾ ਸੀ, ਕ੍ਰਿਕਟ ਖੇਡਦਾ ਸੀ, ਭਾਰਤ ਦੀ ਕ੍ਰਿਕਟ ਟੀਮ ਚ ਆ ਗਿਆ
1: ਜੀ,
0: ਚੱਲਿਆ, ਲੋਕਾਂ ਬੜੇ ਸ਼ਲਾਘਾ ਕੀਤੀ। ਫਿਰ ਇਹਨੂੰ ਖੁੰਝੇ ਬਿਠਾਤਾ ਗਿਆ, ਆਖਿਆ ਦੇ ਬਾਲਿੰਗ ਐਕਸ਼ਨ ਚ ਨੁਕਸ ਹੈ, ਯਾਨੀ ਠੀਕ ਤਰ੍ਹਾਂ ਬਾਲ ਨਹੀਂ ਸੁੱਟਦਾ
1: ਜੀ।
0: ਉਹਨਾਂ ਦਿਨਾਂ ਚ ਜਲੰਧਰ ਜਿਮਖਾਨਾ ਕਲੱਬ ਵਿੱਚ ਬੜੇ ਸੀਨੀਅਰ ਪੱਤਰਕਾਰ ਨੇ ਐਸ ਪੀ ਸਿੰਘ, ਉਹ ਇੱਥੇ ਪੀ ਟੀ ਆਈ ਦੇ ਹੈੱਡ ਹੁੰਦੇ ਸੀ
1: ਜੀ,
0: ਅਸੀਂ ਦੋਵੇਂ ਜਾਂਦੇ ਸਾਂ, ਸਾਡੇ ਕੋਲ ਆਇਆ, ਗੱਲਾਂ ਗੁੱਲਾਂ ਕੀਤੀਆਂ। ਅਸੀਂ ਉਦੋਂ ਸਮਝੇ ਸੀ ਕਿ ਮੁੰਡੇ ਨਾਲ ਬੇਇਨਸਾਫੀ ਹੋ ਰਹੀ ਹੈ। ਖਰੇ ਫਿਰ ਖੇਡਿਆ, ਇਹਨੇ ਹੈਟ੍ਰਿਕ ਵੀ ਬਣਾਈਆਂ ਵਿਕਟ ਲੈ ਕੇ, ਜਿੰਨਾ ਚੰਗਾ ਖੇਡਦਾ ਸੀ ਇਹਦੀ ਅਸੀਂ ਸਿਫਤ ਕੀਤੀ। ਪਰ ਖੇਡਾਂ ਦੇ ਵਿੱਚ ਵੀ ਟੀਮ ਦੇ ਅੰਦਰ ਇਹਦਾ ਵਿਹਾਰ ਚੰਗਾ ਨਹੀਂ ਸੀ। ਇਹਨੇ ਆਪਣੇ ਇੱਕ ਸਾਥੀ ਖਿਡਾਰੀ ਨੂੰ ਗਰਾਊਂਡ ਦੇ ਵਿੱਚ ਪਿੱਚ ਦੇ ਉੱਤੇ ਥੱਪੜ ਮਾਰਤਾ ਸੀ, ਕਿੱਥੋਂ ਤੱਕ ਗੱਲ ਵਧੀ ਸੀ ਜਦੋਂ ਸ੍ਰੀ ਸੰਤ ਨੂੰ ਮਾਰੀਆਂ ਨੇ। ਫਿਰ ਆਸਟ੍ਰੇਲੀਆ 'ਚ ਖੇਡਣ ਗਿਆ, ਉੱਥੇ ਜਿਹੜਾ ਵਿਵਾਦ ਛਿੜਿਆ ਸੀ ਉਹਨਾਂ ਦੇ ਇੱਕ ਖਿਡਾਰੀ ਬਾਰੇ, ਇਹਦਾ ਬਚਾਅ ਹੋ ਗਿਆ ਕਿ ਸਚਿਨ ਤੇਂਦੁਲਕਰ ਦੀ ਅਗਵਾਈ ਦੇ ਉੱਤੇ ਜਾ ਕੇ ਗੱਲ ਮੁੱਕ ਗਈ
1: ਜੀ।
0: ਜਿਹੜੀ ਗੱਲ ਇਹਨੇ ਆਖੀ ਸੀ ਉਹਨੂੰ ਉਹ ਨਸਲਵਾਦ ਕਹਿੰਦੇ ਸੀ। ਦੋਵੇਂ ਤਰ੍ਹਾਂ ਛੱਡ ਕੇ ਬੈਠ ਗਈਆਂ, ਮੈਚ ਹੋਣੇ ਵੀ ਬੰਦ ਹੋ ਚੱਲੇ ਸੀ। ਇੰਟਰਨੈਸ਼ਨਲ ਲੈਵਲ ਤੇ ਸਚਿਨ ਦਾ ਨਾਂ ਹੋਣ ਕਰਕੇ ਸਾਰੇ ਆਖਿਆ ਜੀ ਸਚਿਨ ਨੂੰ ਪੁੱਛੋ ਉਹ ਕੀ ਕਹਿੰਦਾ, ਕਿਉਂਕਿ ਉਹ ਵੀ ਪਿੱਚ ਦੇ ਦੂਸਰੇ ਸਿਰੇ ਤੇ ਖੜਾ ਸੀ
1: ਜੀ।
0: ਸਚਿਨ ਨੇ ਆਖਿਆ ਜੀ ਉਹਨੇ ਲਫ਼ਜ਼ ਆਖੇ ਆ, ਜਿਹੜੇ ਲਫ਼ਜ਼ ਆਖੇ ਆ ਇਹਨਾਂ ਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਲੈਂਦੇ ਆ ਤੇ ਅੰਗਰੇਜ਼ੀ 'ਚ ਮਤਲਬ ਤੁਹਾਡੇ ਢੰਗ ਨਾਲ ਨਿਕਲਦਾ, ਪਰ ਅਸਲ ਵਿੱਚ ਇਹ ਹਿੰਦੀ 'ਚ ਆ, ਲਫ਼ਜ਼ ਮਾੜੇ ਇਹਨੂੰ ਨਹੀਂ ਸੀ ਆਖਣੇ ਚਾਹੀਦੇ, ਗਲਤ ਨੇ, ਪਰ ਜੋ ਤੁਸੀਂ ਕਹਿੰਦੇ ਆ ਉਹ ਗੰਭੀਰ ਦੋਸ਼ ਇੱਥੇ ਨਹੀਂ ਲੱਗਦਾ। ਸਚਿਨ ਦੀ ਅਗਵਾਈ 'ਤੇ ਬਚ ਗਿਆ, ਸਾਰਿਆਂ ਨੂੰ ਪਤਾ ਉਦੋਂ ਕੀ ਹੋਇਆ ਸੀ, ਨਹੀਂ ਤਾਂ ਨਸਲਵਾਦ ਦਾ ਕੇਸ ਬਣ ਸਕਦਾ ਸੀ। ਉਦੋਂ ਬਾਅਦ ਵੀ ਇਹ ਜ਼ਿੰਦਗੀ 'ਚ ਕਈ ਵਾਰੀ ਵਿਵਾਦਾਂ 'ਚ ਵੀ ਰਿਹਾ। ਇੱਕ ਮੌਕਾ ਇਹੋ ਜਿਹਾ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸੇ ਨੇ ਕਿਹਾ ਤਾਂ ਸਿੱਖ ਬੱਚਿਆਂ ਨੂੰ ਸਨਮਾਨਿਤ ਕਰਨਾ ਚਾਹੀਦਾ।
5: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
6: This is 92.7 FM CKJS.
7: Imagine an office view that moves with you. The City of Winnipeg is currently hiring bus operators. Check out job openings and information on how to apply at winnipegtransit.com/careers.
0: ਦੂਜਿਆਂ ਦੇ ਬਾਰੇ ਉੱਥੇ ਕੀ ਆਖਿਆ ਸੀ ਮੈਂ ਉੱਧਰ ਹੋਣਾ ਨਹੀਂ ਚਾਹੁੰਦਾ
1: ਜੀ।
0: ਹੁਣ ਇਹ ਮੁੰਡਾ ਪਾਰਲੀਮੈਂਟ ਮੈਂਬਰ ਬਣਿਆ ਆਮ ਆਦਮੀ ਪਾਰਟੀ ਵੱਲੋਂ ਤੇ 4 ਸਾਲ ਇਹ ਬੋਲਿਆ ਨਹੀਂ। ਜਦੋਂ ਇਹ ਭਾਜਪਾ 'ਚ ਚਲਾ ਗਿਆ ਇਹਨੇ ਬੋਲਣ ਦੀ ਟਿਊਸ਼ਨ ਬੜੀ ਤੇਜ਼ੀ ਨਾਲ ਲੈ ਲਈ ਉਹਨਾਂ ਤੋਂ। ਇੱਕ ਆਮ ਕਹਾਵਤ ਹੈ ਕਿ ਜਿਹੜਾ ਬੰਦਾ ਧਰਮ ਪਰਿਵਰਤਨ ਕਰਦਾ ਉਹ ਨਵੇਂ ਧਰਮ ਵਿੱਚ ਜਾ ਕੇ ਆਪਣੇ ਪੁਰਾਣੇ ਧਰਮ ਦੇ ਖਿਲਾਫ਼ ਬਹੁਤ ਜ਼ਿਆਦਾ ਬੋਲਦਾ
1: ਜੀ।
0: ਇਸ ਕਰਕੇ ਨਹੀਂ ਕਿ ਪੁਰਾਣੇ ਧਰਮ 'ਚ ਨੁਕਸ ਹੈ, ਇਸ ਕਰਕੇ ਨਹੀਂ ਕਿ ਨਵੇਂ ਧਰਮ ਨਾਲ ਬਹੁਤ ਜ਼ਿਆਦਾ, ਇਹ ਦੱਸਣ ਵਾਸਤੇ ਕਿ ਕਿਤੇ ਇਹ ਨਾ ਸਮਝਦੇ ਜਿਹੜਾ ਅੰਦਰ ਖਾਤੇ ਪੁਰਾਣਿਆਂ ਨਾਲ ਜੁੜਿਆ, ਇਹ ਦੱਸਣ ਵਾਸਤੇ ਕਿ ਮੈਂ ਸੱਚੀ ਮੁੰਨੀ ਜੀ ਉਹਨਾਂ ਨਾਲ ਨਾਤਾ ਤੋੜ ਲਿਆ, ਉਹ ਫਿਰ ਉਹਨਾਂ ਦੇ ਖਿਲਾਫ਼ ਮੁੜ ਮੁੜ ਕੇ ਬੋਲਦਾ। ਇਹ ਭਾਜਪਾ ਵਾਲਿਆਂ ਨੂੰ ਇਹ ਦੱਸਣ ਵਾਸਤੇ ਕਿ ਮੈਂ ਦਿਲੋਂ ਮਨ ਹੁਣ ਤੁਹਾਡਾ ਹੀ ਹੋ ਗਿਆ, ਹੁਣ ਨਹੀਂ ਮੈਂ ਪਿੱਛੇ ਝਾਕਦਾ, ਹਰ ਤੀਜੇ ਤੱਕ ਕੋਈ ਨਾ ਕੋਈ ਉਹ ਜਿਹੀ ਪੁੱਠੀ ਗੱਲ ਕਹਿ ਦਿੰਦਾ, ਮੁੜ ਮੁੜ ਕੇ ਆਮ ਆਦਮੀ ਪਾਰਟੀ 'ਤੇ ਅਟੈਕ ਕਰਦਾ
1: ਜੀ।
0: ਅਤੇ ਅਟੈਕ ਕਰਦਾ ਇਸ ਕਰਕੇ ਹੈ ਕਿ ਭਾਜਪਾ ਕੋਲ ਆਪਣੇ ਨੰਬਰ ਬਣਾ ਸਕੇ ਕਿ ਹੁਣ ਮੈਂ ਦਿਲੋਂ ਮਨੋਂ ਤੁਹਾਡੇ ਵਰਗਾ
1: ਜੀ,
0: ਅਤੇ ਨੰਬਰ ਬਣਾਉਣ ਦੀ ਕੀ ਲੋੜ ਆ। ਜਿੱਦਾਂ ਉੱਥੇ ਕੰਗਣਾ ਰਣੌਤ ਬਿਆਨ ਦਿੰਦੀ ਹੈ ਪੁੱਠੇ ਸਿੱਧੇ, ਉਹਨਾਂ ਨੂੰ ਪਤਾ ਕਿ ਨੈਗੇਟਿਵ ਪਬਲਿਸਿਟੀ ਵੀ ਇੱਕ ਅਸਰ ਰੱਖਦੀ ਹੈ, ਹੋਗੇ ਗਰ ਬਦਨਾਮ ਤੋਂ ਕਿਆ ਨਾਮ ਨਾ ਹੋਊਗਾ। ਜੇ ਤੁਸੀਂ ਗਲਤ ਗੱਲਾਂ ਕਰੋ ਲੋਕੀ ਚਰਚਾ ਕਰਨ, ਤਾਂ ਚਰਚਾ ਤੇ ਉਹਨਾਂ ਵੀ ਹੋ ਜਾਂਦੀ, ਲੀਡਰ ਤੇ ਚਰਚਾ ਚਾਹੁੰਦਾ ਹੁੰਦਾ
1: ਜੀ।
0: ਇਹ ਵੀ ਉਹੋ ਜਿਹੇ ਕੰਮ ਕਰਨ ਲੱਗ ਪਿਆ। ਇੱਕ ਦਿਨ ਇਹਨੇ ਇੱਕ ਵੀਡੀਓ ਪਾਤੀ, ਦੋ ਨਸ਼ੇੜੀ ਮੁੰਡੇ ਸਾਡੇ ਪੰਜਾਬ ਦਾ ਆਹ ਹਾਲ ਕਰਤਾ। ਇੱਥੇ ਪੰਜਾਬ ਵਾਲਿਆਂ ਨੇ ਆਖਿਆ ਕਿ ਇਹ ਪੰਜਾਬ ਦੀ ਜ਼ਰੂਰੀ ਨਹੀਂ, ਰਾਜਸਥਾਨ ਦੀ ਹੋ ਸਕਦੀ ਹੈ। ਰਾਜਸਥਾਨ ਦੀ ਪੁਲਿਸ ਨੇ ਆਖਿਆ ਇੱਥੋਂ ਦੀ ਨਹੀਂ। ਪਰ ਉਹ ਅੱਜ ਕੱਲ੍ਹ ਗੂਗਲ ਦਾ ਜ਼ਮਾਨਾ, ਅਗਲਿਆਂ ਨੇ ਇੱਕ ਘੰਟੇ ਦੇ ਅੰਦਰ ਅੰਦਰ ਲੱਭਤਾ ਕਿ ਇਹ ਰਾਜਸਥਾਨ ਦੇ ਫਲਾਣੇ ਪੈਟਰੋਲ ਪੰਪ ਦੇ ਕੋਲ ਫਲਾਣੇ ਫਲਾਣੇ ਦੋ ਮੁੰਡਿਆਂ ਦੀ ਫੋਟੋ ਆ, ਤੇ ਉਹਨਾਂ ਨੇ ਡਰਾਮਾ ਕਰਕੇ ਬਣਾਈ ਆ। ਉਹ ਮੁੰਡੇ ਅਗਲੇ ਦਿਨ ਰਾਜਸਥਾਨ ਦੀ ਉਸੇ ਪੁਲਿਸ ਨੇ ਫੜ ਲਏ ਜਿਹੜੀ ਪਹਿਲਾਂ ਕਹਿੰਦੀ ਸਾਡੇ ਨਹੀਂ।
4: ਮੈਡੀਕੇਅਰ ਕਲੀਨਿਕ। ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
0: ਭਜਨ ਝੂਠਾ ਹੋ ਗਿਆ। ਹੁਣ ਇਹਨੇ ਹਰਭਜਨ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਦੀ ਇਹਨੇ ਵੀਡੀਓ ਪਾਤੀ ਕਿ ਉੱਥੇ ਪਖਾਨੇ ਦਾ ਕੀ ਜਾਣੀ ਟਾਇਲਟਸ ਦਾ ਕੀ ਹਾਲ ਹੈ, ਆਹ ਕੁਛ ਤਰੱਕੀ ਕੀਤੀ ਆਮ ਆਦਮੀ ਪਾਰਟੀ ਦੇ ਰਾਜ 'ਚ, ਜਿਹੜੇ ਢੰਗ ਨਾਲ ਇਹਨੇ ਬਦਨਾਮ ਕਰਨ ਦਾ ਯਤਨ ਕੀਤਾ, ਉੱਥੇ ਅੱਧਾ ਘੰਟਾ ਨੂੰ ਟਿਕਿਆ। ਅਗਲਿਆਂ ਨੇ ਕੱਢ ਕੇ ਲੈਣ ਦੀ ਕਿ ਇਹ 2018 ਦੀ ਹੈ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ, ਆਮ ਆਦਮੀ ਪਾਰਟੀ ਦੇ ਵੇਲੇ ਦੀ ਨਹੀਂ। ਅਤੇ ਨਾਲ ਹੀ ਉਹਨੇ ਇਹ ਵੀ ਦੱਸਤਾ ਕਿ ਅੱਜ ਕੱਲ੍ਹ ਉਸ ਸਕੂਲ ਦੀ ਹਾਲਤ ਕੀ ਹੈ ਜਦੋਂ ਆਮ ਆਦਮੀ ਪਾਰਟੀ ਆ ਚੁੱਕੀ ਹੈ। ਤੇ ਫਿਰ ਇੱਕ ਉਹ ਫੁੱਟਬਾਲ ਦੇ ਵਿੱਚ ਹਾਕੀ ਚ ਹੁੰਦਾ ਵਾ ਸੈਲਫ ਗੋਲ, ਵੀ ਆਪਣੇ ਵੱਲੋਂ ਬੜੀ ਚੁਸਤੀ ਕਰਕੇ ਆਪਣੇ ਪਿਛਲੇ ਬੰਦੇ ਨੂੰ ਪਾਸ ਦੇਣ ਦਾ ਯਤਨ ਕਰਨਾ ਤੇ ਕਿੱਕ ਮਾਰਨੀ ਤੇ ਗਲਤੀ ਨਾਲ ਆਪਣੇ ਗੋਲਾਂ ਚ ਆਪੇ ਗੋਲ ਕਰ ਲੈਣਾ। ਇਹੋ ਜਿਹਾ ਖਿਡਾਰੀ ਜਿਹੜਾ ਸੈਲਫ ਗੋਲ ਕਰ ਲਵੇ ਉਹਨੂੰ ਬਹੁਤ ਨਿਕੰਮਾ, ਬੜਾ ਬੇਵਕੂਫ ਮੰਨਿਆ ਜਾਂਦਾ। ਇਹਨੂੰ ਹਰਭਜਨ ਨੂੰ ਤੇ ਆਖਣਾ ਚਾਹੀਦਾ ਸ਼ਾਬਾਸ਼ ਪੁੱਤਰਾ, ਲੱਗੇ ਰਹੋ ਮੁੰਨਾ ਬਾਈ, ਇਸੇ ਤਰ੍ਹਾਂ ਸੈਲਫ ਗੋਲ ਕਰਦੇ ਰਹੋ, ਉਹ ਸਦਾ ਕਿਸੇ ਦਿਨ ਤੁਹਾਨੂੰ ਭਾਜਪਾ ਵਾਲੇ ਕਹਿ ਦੇਣ, ਬਹੁਤ ਹੋ ਗਿਆ ਬਸ ਕਰ।
1: ਪੰਨੂ ਸਾਹਿਬ, ਤੁਸੀਂ ਸੈਲਫ ਗੋਲ ਦੀ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਇਸ ਨਾਲ ਦੇ ਬਹੁਤ ਸਾਰੇ ਨੇਤਾ ਨੇ ਜਿਹੜੇ ਸੈਲਫ ਗੋਲ ਕਰਕੇ ਆਪਣੀ ਰਾਜਨੀਤੀ ਦੀ ਪਿੱਚ ਤੋਂ ਪਿੱਛੇ ਹਟ ਗਏ। ਹੁਣ ਆਪਾਂ ਅਗਲੀ ਖਬਰ ਦੀ ਗੱਲ ਕਰਦੇ ਹਾਂ। ਮੌਨਸੂਨ ਸੈਸ਼ਨ ਖਤਮ ਹੋਇਆ, ਭਾਰਤੀ ਜਨਤਾ ਪਾਰਟੀ ਨੇ ਬੜੇ ਜ਼ੋਰ ਸ਼ੋਰ ਨਾਲ ਰੌਲਾ ਪਾਇਆ ਕਿ ਵੰਦੇ ਮਾਤਰਮ ਬਿੱਲ ਹੈ ਜਿਹੜਾ ਗਾਇਨ ਹੈ ਉਹ 'ਤੇ ਅਸੀਂ ਬਿੱਲ ਬਣਾਤਾ, ਹੁਣ ਇਹ ਲਾਜ਼ਮੀ ਕਰਾਰ ਦਿੱਤਾ, ਗਾਇਆ ਜਾਏਗਾ। ਪਰ ਕਾਂਗਰਸ ਪਾਰਟੀ ਨੇ ਇੱਕ ਨਵਾਂ ਸੱਪ ਕੱਢ ਦਿੱਤਾ, ਉਹ ਕਹਿੰਦੇ 2 ਪੈਰੇ ਤਾਂ ਅਸੀਂ ਗਾ ਸਕਦੇ ਹਾਂ ਪਰ ਇਹਦੂ ਥੱਲੜੇ ਪੈਰੇ ਅਸੀਂ ਨਹੀਂ ਗਾ ਸਕਦੇ, ਇਸ ਨੂੰ ਕਿਵੇਂ ਦੇਖਦੇ ਹੋ?
0: ਦੇਖੋ, ਇਹ 150 ਸਾਲ ਪੁਰਾਣਾ ਗੀਤ ਹੈ
1: ਜੀ।
0: ਉਦੋਂ ਜਦੋਂ ਗਾਇਆ ਗਿਆ ਆਜ਼ਾਦੀ ਦੀ ਲਹਿਰ ਦੌਰਾਨ ਹੀ ਗਾਇਆ ਗਿਆ, ਬਾਅਦ ਵਿੱਚ ਇਹ 'ਤੇ ਕੁਝ ਇਤਰਾਜ਼ ਹੋਏ। ਇਤਰਾਜ਼ ਕਰਨ ਵਾਲਿਆਂ ਨੇ ਆਖਿਆ ਕਿ ਇਹ ਆਜ਼ਾਦੀ ਦੀ ਲਹਿਰ ਦਾ ਗੀਤ ਨਹੀਂ, ਆਜ਼ਾਦੀ ਦੀ ਲਹਿਰ ਦਾ ਗੀਤ ਉਹ ਹੋ ਸਕਦਾ ਜਿਹੜੇ ਹਿੰਦੂ ਮੁਸਲਮਾਨ ਸਿੱਖ ਸਾਰਿਆਂ ਦਾ ਸਾਂਝਾ ਹੋਵੇ। ਇਹ ਅਖੀਰਲੇ ਪਹਿਰਾਂ 'ਚ ਜਾ ਕੇ ਇੱਕ ਧਿਰ ਹਿੰਦੂ ਧਰਮ ਨੂੰ ਵਡਿਆਉਂਦਾ, ਦੂਸਰੀ ਧਿਰ ਖਾਸ ਕਰਕੇ ਜਿਹੜੀ ਦੂਸਰੀ ਵੱਡੀ ਧਿਰ ਆ ਉਹਨੂੰ ਚੁਭਣ ਵਾਲੀਆਂ ਗੱਲਾਂ ਕਰਦਾ, ਇਹ ਨਹੀਂ ਹੋਣਾ ਚਾਹੀਦਾ। ਫਿਰ ਵੀ ਇਹਨੂੰ ਕਦੇ ਗਾ ਲੈਂਦੇ ਸੀ, ਕਦੇ ਛੱਡ ਦਿੰਦੇ ਸੀ। 1937 ਵਿੱਚ ਜਿਹੜਾ ਸਮਾਗਮ ਹੋਇਆ ਕਾਂਗਰਸ ਦਾ, ਉਹਦੇ ਵਿੱਚ ਇੱਥੇ ਖੂਬ ਚਰਚਾ ਹੋਈ। ਬਾਅਦ ਵਿੱਚ ਜਿਹੜੀਆਂ ਗੱਲਾਂ ਆਉਂਦੀਆਂ ਸਾਹਮਣੇ ਕਿ ਪੰਡਿਤ ਜਵਾਹਰ ਲਾਲ ਨਹਿਰੂ ਵੱਡੇ ਲੀਡਰ ਜਿਹੜੇ ਨੇ, ਉਹਨਾਂ ਸਾਰੇ 'ਚ ਸਹਿਮਤੀ ਹੋਈ ਕਿ ਇਹਦੇ ਪਹਿਲੇ 2 ਪਹਿਰੇ ਉਹ ਦੇਸ਼ ਦੀਆਂ ਸਰਬ ਸਾਂਝੀਆਂ ਭਾਵਨਾਵਾਂ ਨਾਲ ਮੇਲ ਖਾਂਦੇ ਆ
1: ਜੀ।
0: ਪਰ 2 ਪਹਿਰਾਂ ਤੋਂ ਬਾਅਦ ਵਾਲਾ ਜਿਹੜਾ ਉਹ ਨਾ ਕਹਿ ਜਾਵੇ ਚੰਗਾ।
4: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2770 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 431-317-4444 431-317-4444।
0: ਉਦੋਂ ਬਾਅਦ ਕੰਸਟੀਚੁਐਂਟ ਅਸੈਂਬਲੀ ਬਣ ਗਈ ਦੇਸ਼ ਦਾ ਸੰਵਿਧਾਨ ਕਰਨ ਵਾਸਤੇ। ਪਾਕਿਸਤਾਨ ਵਾਲਿਆਂ ਨੇ ਆਖਿਆ ਜੀ ਅਸੀਂ ਮੁਸਲਮਾਨ ਥੋੜ੍ਹੇ ਹਾਂ, ਅਸੀਂ ਤਾਂ ਵੱਖਰਾ ਪਾਕਿਸਤਾਨ ਲੈਣਾ, ਅਸੀਂ ਤੁਹਾਡੇ ਸੰਵਿਧਾਨ ਕਰਨੀ ਅਸੈਂਬਲੀ 'ਚ ਜਾਣਾ ਹੀ ਨਹੀਂ। ਉਹਨਾਂ ਨੇ ਕੰਸਟੀਚੁਐਂਟ ਅਸੈਂਬਲੀ 'ਚ ਜਿੰਨੇ ਮੁਸਲਮਾਨ ਸੀ ਉਹਨਾਂ ਦੀ ਵੱਖਰੀ ਅਸੈਂਬਲੀ ਬਣਾ ਲਈ, ਜਿਹੜੀ ਬਾਕੀ ਰਹਿ ਗਈ ਉਹ 'ਚ ਬਹਿਸ ਚੱਲਦੀ ਰਹੀ। 1949 'ਚ ਆ ਕੇ ਬਹਿਸ ਖਤਮ ਹੋਈ, 50 'ਚ ਸੰਵਿਧਾਨ ਲਾਗੂ ਹੋਇਆ। ਉਸ ਸੰਵਿਧਾਨ ਦੇ ਵਿੱਚ ਇਹਨੂੰ ਕੁਝ ਹੱਦ ਤੱਕ ਮਾਨਤਾ ਦਿੱਤੀ ਵੀ ਗਈ। ਹੁਣ ਇਹ ਮੁੱਦਾ ਉਹ ਪਾਰਟੀ ਚੁੱਕਦੀ ਹੈ ਜਿਨ੍ਹਾਂ ਨੇ ਅੱਧੀ ਸਦੀ ਆਪਣੇ ਦਫ਼ਤਰਾਂ 'ਤੇ ਕਦੇ ਤਿਰੰਗਾ ਝੰਡਾ ਨਹੀਂ ਚਲਾਇਆ। ਉਹ ਪਾਰਟੀ ਹੁਣ ਤਿਰੰਗਾ ਝੰਡਾ ਘਰ ਘਰ ਤਿਰੰਗਾ ਲੈ ਕੇ ਜਾ ਰਹੀ ਹੈ, ਇਹ ਆਪਣੀ ਥਾਂ 'ਤੇ ਖੜੇ ਆ। ਮੈਂ ਸਮਝਦਾ ਕੋਈ ਵੀ ਤਰਾਨਾ ਹੋਵੇ, ਕੋਈ ਗੀਤ ਹੋਵੇ, ਕੁਛ ਵੀ ਹੋਵੇ, ਜਿਹੜਾ ਸਮੁੱਚੇ ਦੇਸ਼ ਦੀਆਂ ਭਾਵਨਾਵਾਂ ਦੇ ਬਜਾਏ ਇੱਕ ਧਰਮ ਦੀਆਂ ਭਾਵਨਾਵਾਂ ਨੂੰ ਚੁੱਕਦਾ ਅਤੇ ਦੂਜਿਆਂ ਨੂੰ ਚੋਭ ਲਾਉਂਦਾ ਉਹ ਸਰਬ ਸਾਂਝਾ ਨਹੀਂ ਹੋ ਸਕਦਾ। ਇਹਦੇ ਉੱਤੇ ਕਾਂਗਰਸ ਨੇ ਜੋ ਸਟੈਂਡ ਲਿਆ ਉਹਨਾਂ ਨੂੰ ਪਤਾ ਹੋਊ, ਪਰ ਇਹ 'ਤੇ ਅਜੇ ਵੀ ਮੁੜ ਵਿਚਾਰ ਦੀ ਲੋੜ ਹੈ। ਭਾਜਪਾ ਨੂੰ ਵੀ ਇੰਨੀ ਸਖਤੀ ਨਾਲ, ਇੰਨੀ ਕਾਹਲੀ ਨਾਲ ਲਾਗੂ ਨਹੀਂ ਕਰਨਾ ਚਾਹੀਦਾ।
1: ਪੰਨੂ ਸਾਹਿਬ ਇੱਕ ਖਬਰ ਯੂਪੀ ਤੋਂ ਬੜੀ ਚਰਚਾ ਦੇ ਵਿੱਚ ਹੈ। ਇੱਕ ਜੱਜ ਸਾਹਿਬ ਨੇ ਧੜਾਧੜ ਫੈਸਲੇ ਕਰ ਦਿੱਤੇ ਤੇ ਜਦੋਂ ਫੈਸਲੇ ਚੱਲ ਪਏ ਤੇ ਬਾਅਦ ਦੇ ਵਿੱਚ ਬਹੁਤ ਸਾਰੀਆਂ ਫਾਈਲਾਂ ਉਦੋਂ ਤੋਂ ਵਾਪਸ ਮੰਗਾ ਲਈਆਂ ਗਈਆਂ, ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ, ਇਸ ਖਬਰ ਨੂੰ ਕਿਵੇਂ ਦੇਖਦੇ ਹੋ?
0: ਦੇਖੋ, ਉੱਥੇ ਮੁਜ਼ੱਫਰਨਗਰ ਦੇ ਵਿੱਚ ਇੱਕ ਸੈਸ਼ਨ ਜੱਜ ਸਾਹਿਬ, ਉਹਨੇ 5 ਮਹੀਨਿਆਂ 'ਚ 22 ਜਣਿਆਂ ਨੂੰ ਮੌਤ ਦੀ ਸਜ਼ਾ ਦਿੱਤੀ। ਮੌਤ ਦੀ ਸਜ਼ਾ, ਫਾਂਸੀ, ਬਹੁਤ ਘਟੀਆ ਤੋਂ ਘਟੀਆ ਜੁਰਮ ਹੋਵੇ ਤੇ ਤਾਂ ਦਿੱਤੀ ਜਾਂਦੀ ਹੈ। ਕਤਲ ਤਾਂ ਉੱਦਾਂ ਵੀ ਬਹੁਤ ਹੁੰਦੇ, ਕਤਲ ਤਾਂ 2 ਜਣੇ ਗੱਡੀ ਨਾਲ ਗੱਡੀ ਭਿੜ ਜੇ ਤਾਂ ਵੀ ਇੱਕ ਜਣੇ ਮਾਰ ਦਿੰਦੇ, ਪਰ ਮੰਨਿਆ ਜਾਂਦਾ ਕਤਲ ਕੀਤਾ ਨਹੀਂ, ਕਤਲ ਇੱਥੋਂ ਹੋ ਗਿਆ। ਇਹੋ ਜਿਹੀਆਂ ਥਾਵਾਂ ਦਿੱਤੇ ਨਹੀਂ ਕੀਤੀਆਂ ਜੀ। ਕਤਲ ਦੇ ਵੱਡੇ ਵੱਡੇ ਮਾਮਲਿਆਂ ਵਿੱਚ ਵੀ ਉਮਰ ਕੈਦ ਤੱਕ ਰੱਖਿਆ ਜਾਂਦਾ, ਕੋਈ ਖਾਸ ਮਾਮਲਾ, ਖਾਸ ਤੋਂ ਖਾਸ, ਅਤੇ ਫਿਰ ਕਤਲ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹਨੇ 5 ਮਹੀਨਿਆਂ 'ਚ 22 ਜਣਿਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ। ਜਿੰਨੇ ਬਾਕੀ ਦੇ ਕਤਲ ਦੇ ਕੇਸ ਉੱਥੇ ਚੱਲਦੇ ਸੀ ਸਾਰੇ ਉੱਪਰਲੀ ਅਦਾਲਤ ਵਿੱਚ ਚਲੇ ਗਏ। ਕਹਿੰਦੇ ਜੀ ਇਹਦਾ ਮਤਲਬ ਤਾਂ ਸਾਫ਼ ਹੈ ਕਿ ਪੇਸ਼ ਹੋਏ ਨੇ ਫਾਂਸੀ ਦੇਣੀ ਹੈ
1: ਜੀ।
0: ਅਦਾਲਤ, ਉੱਪਰਲੀ ਅਦਾਲਤ, ਹਾਈ ਕੋਰਟ ਨੇ ਫਿਰ ਸੋਚ ਕੇ ਕਿ ਇਹ ਜ਼ਿਆਦਾ ਹੀ ਹਰ ਗੱਲ 'ਤੇ ਸਖ਼ਤ ਹੈ, ਫਾਂਸੀਆਂ ਹੀ ਦੇ ਜਾਂਦਾ, ਫਾਂਸੀਆਂ ਦੇ ਜਾਂਦਾ, ਉੱਤੋਂ 100 ਮੁਕੱਦਮੇ ਵਾਪਸ ਲੈ ਲਏ। ਮੈਂ ਸਮਝਦਾ ਕਿ ਥੋੜ੍ਹਾ ਬਹੁਤ ਉਹਨੂੰ ਵੀ ਮੁੜ ਵਿਚਾਰ ਕਰਨ ਦੀ ਲੋੜ ਹੈ, ਉੱਪਰਲੀ ਅਦਾਲਤ ਨੇ ਠੀਕ ਕੀਤਾ ਅਤੇ ਮੁਕੱਦਮੇ ਵਾਪਸ ਲੈ ਲਏ।
1: ਪੰਨੂ ਸਾਹਿਬ, ਅਗਲੀ ਖਬਰ ਆ ਰਹੀ ਹੈ ਦਿੱਲੀ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਅੱਗੇ ਲੱਗੇ ਬੈਰੀਕੇਡ ਤੇ ਹੋਰ ਕੰਡਿਆਲੀ ਤਾਰ ਹੈ ਉਹਨੂੰ ਢਾ ਦਿੱਤਾ ਗਿਆ, ਬਲਡੋਜ਼ਰਾਂ ਨਾਲ ਪਾਸੇ ਕਰ ਦਿੱਤਾ ਗਿਆ, ਇਹ ਖਬਰ ਕੀ ਕਹਿੰਦੀ ਹੈ?
0: ਅਜੇ 2 ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਭਾਰਤ ਦਾ ਜਿੱਥੇ ਹਾਈ ਕਮਿਸ਼ਨ ਹੈ ਉਹਦੇ ਬਾਹਰ ਵੀ ਜਿਹੜੇ ਸੁਰੱਖਿਆ ਵਾਸਤੇ ਬੈਰੀਕੇਡ ਲਾਏ ਤੇ ਜਿਹੜੀਆਂ ਤਾਰਾਂ ਲਈਆਂ ਜੋ ਕੁਝ ਪ੍ਰਬੰਧ ਕੀਤਾ ਸੀ, ਪਾਕਿਸਤਾਨ ਵਾਲਿਆਂ ਨੇ ਬਲਡੋਜ਼ਰ ਲਾ ਕੇ ਪੁੱਟਦੇ ਸੀ, ਕਹਿੰਦੇ ਨਹੀਂ ਲਾਉਣ ਦੇਣੇ, ਜੇ ਉਹਨਾਂ ਪੁੱਟੇ ਸੀ ਇਹਨਾਂ ਵੀ ਪੁੱਟਦੇ, ਜਿਹੜੇ ਇਹਨਾਂ ਨੇ ਪੁੱਟੇ ਆ ਚਾਣਕਿਆਪੁਰੀ 'ਚ, ਜਿੱਥੇ ਬਾਕੀ ਸਾਰੇ ਦੇਸ਼ਾਂ ਦੇ ਹਾਈ ਕਮਿਸ਼ਨ ਨੇ, ਅੰਬੈਸੀਆਂ ਨੇ, ਕੌਂਸਲੇਟ ਨੇ, ਉੱਥੇ ਇਹਨਾਂ ਦਾ ਵੀ ਹੈ। ਇਹਨਾਂ ਨੇ ਬਾਹਰ ਆਏ ਗਏ ਲੋਕ ਜਿਹੜੇ ਆ ਵੀਜ਼ੇ ਲੈਣ ਵਾਸਤੇ ਆਉਂਦੇ ਉਹਨਾਂ ਵਾਸਤੇ ਕਤਾਰ ਲਾਉਣ ਵਾਸਤੇ ਵੀ ਕੋਈ ਬੈਰੀਅਰ ਜਿਹੇ ਲਾਏ ਸੀ
1: ਜੀ,
0: ਕੁਛ ਹੋਰ ਵੀ ਸੁਰੱਖਿਆ ਪੱਖੋਂ ਲਾਏ ਸੀ ਕਿ ਫਟਾਫਟ ਕੋਈ ਅੱਗੇ ਨਾ ਆਵੇ ਅਤੇ ਕੁਛ ਕਰਕੇ ਨਾ ਭੱਜੇ, ਉਹ ਇਹਨਾਂ ਨੇ ਬਲਡੋਜ਼ਰ ਫੇਰਤਾ। ਵੀ ਜੇ ਪਾਕਿਸਤਾਨ ਵਾਲੇ ਇਹ ਕੁਛ ਕਰਨਗੇ ਤਾਂ ਜਵਾਬ 'ਚ ਭਾਰਤ ਵੀ ਕਰੇਗਾ, ਦੋਵਾਂ ਤਰ੍ਹਾਂ ਨੂੰ ਕਰਨਾ ਪੈਂਦਾ। ਇੱਦਾਂ ਕਦੇ ਕਦੇ ਸਰਕਾਰਾਂ ਇੱਕ ਦੂਜੇ ਨਾਲ ਕਰਦੀਆਂ ਨੇ। ਮੈਂ ਸਮਝਦਾ ਕਿ ਪੁਰਾਣੇ ਸਮਿਆਂ ਤੋਂ ਲੈ ਕੇ ਰਾਜਦੂਤਾਂ ਦੇ ਮਾਮਲੇ 'ਚ ਇੱਕ ਵੱਖਰਾ ਸਤਿਕਾਰ ਅਤੇ ਇੱਕ ਵੱਖਰਾ ਵਿਹਾਰ ਜਿਹੜਾ ਉਹ ਅਪਣਾਇਆ ਜਾਂਦਾ ਰਿਹਾ। ਜੇ ਪਾਕਿਸਤਾਨ ਵਾਲਿਆਂ ਨੇ ਇਹੋ ਜਿਹੀ ਕੀਤੀ ਸੀ, ਭਾਰਤ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਸੀ, ਆਖਣਾ ਚਾਹੀਦਾ ਸੀ ਕਿ ਜਿਸ ਤਰ੍ਹਾਂ ਤੁਸੀਂ ਕੀਤਾ ਉਹ ਗਲਤ ਕੀਤਾ, ਤੁਸੀਂ ਉਹਨੂੰ ਬਹਾਲ ਕਰੋ, ਅਤੇ ਨਾ ਕਰਦੇ ਫਿਰ ਵੀ ਕਰਨ ਦੇ। ਹੁਣ ਪਤਾ ਨਹੀਂ ਭਾਰਤ ਨੇ ਆਖਿਆ ਕਿ ਨਹੀਂ ਆਖਿਆ, ਪਰ ਜੋ ਪਾਕਿਸਤਾਨ ਨੇ ਕੀਤਾ ਸੀ, ਸਰਕਾਰ ਭਾਜਪਾ ਦੀ ਹੋਵੇ, ਕਾਂਗਰਸ ਦੀ ਹੋਵੇ, ਕਿਸੇ ਦੀ ਹੋਵੇ, ਉਹਨੂੰ ਇਹ ਕਰਨਾ ਹੀ ਪੈਣਾ ਸੀ, ਕਿਉਂਕਿ ਉਹਨੇ ਆਪਣੇ ਲੋਕਾਂ ਅੱਗੇ ਜਵਾਬਦੇਹ ਵੀ ਬਣਨਾ। ਇਸ ਕਰਕੇ ਪਹਿਲ ਉਹਨਾਂ ਕੀਤੀ, ਇਹਨਾਂ ਨੇ ਅੱਗੋਂ ਜਵਾਬ ਦੇ ਦਿੱਤਾ
1: ਜੀ। ਪੰਨੂ ਸਾਹਿਬ, ਤੁਸੀਂ ਬਹੁਤ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਧੰਨਵਾਦ, ਸ਼ੁਕਰੀਆ
0: ਜੀ, ਬਹੁਤ ਮਿਹਰਬਾਨੀ।
1: ਸੋ ਤੁਸੀਂ ਪ੍ਰੋਗਰਾਮ ਨਾਲ ਜੁੜੇ, ਤੁਹਾਡਾ ਬਹੁਤ ਧੰਨਵਾਦ। ਸੋ ਮੈਨੂੰ ਦਿਓ ਇਜਾਜ਼ਤ, ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ ਟੀਵੀ।

ਦੁਸ਼ਮਣੀ ਮਰਦ ਨਾਲ ਹੋਵੇ ਤੇ ਬਦਲਾ ਔਰਤ ਤੋਂ ਲੈਣਾ, ਇਹ ਜੱਗੇ ਦਾ ਅਸੂਲ ਨਹੀਂ ਪੈਣ ਦਿਆ ਵੀਰਾ।

0: Listen to 92.7 FM CKJS on the iHeartRadio app.
1: Get the app for free in your app store now.
0: Search iHeartRadio.
2: ਵਿਨੀਪੈਗ ਸ਼ਹਿਰ ਤੁਹਾਨੂੰ ਇਹ ਗਰਮੀਆਂ ਪਾਣੀ ਦੇ ਨੇੜੇ ਸੁਰੱਖਿਅਤ ਖੇਡਣ ਦੀ ਯਾਦ ਕਰਵਾਉਂਦਾ ਹੈ। ਕਿਸ਼ਤੀ, ਕਨੋਈ ਜਾਂ ਕਯਾਕ ਵਿੱਚ ਜਾਂਦੇ ਹੋਏ ਹਮੇਸ਼ਾ ਲਾਈਫ ਜੈਕਟ ਦੀ ਵਰਤੋਂ ਕਰੋ। ਛੋਟੇ ਬੱਚੇ ਜਾਂ ਕੋਈ ਜਵਾਨ ਜਿਹਨੂੰ ਤੈਰਨਾ ਨਹੀਂ ਆਉਂਦਾ, ਹਮੇਸ਼ਾ ਪਾਣੀ ਦੇ ਨੇੜੇ ਲਾਈਫ ਜੈਕਟ ਦੀ ਵਰਤੋਂ ਕਰੇ।
0: This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicar Automotive Group, Red River Co-op, and JD Sports in Polo Park and St. Vital Center. And presented by 92.7 FM CKJS.
3: ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਤੇ ਮੀਂਹ ਪਿਆ, ਪਰ ਉਹ ਪਿਆ ਨਾ ਪਿਆ ਵਰਗਾ ਹੀ ਸੀ। ਜਲੰਧਰ ਦੇ ਵਿੱਚ ਕਹਿ ਦਈਏ ਵੀ ਕਿਲੋਮੀਟਰ ਦੇ ਵਿੱਚ ਮੀਂਹ ਪਿਆ ਤੇ ਬਾਕੀ ਸਾਰੀਆਂ ਥਾਵਾਂ ਤੇ ਸੁੱਕਾ, ਬਿਲਕੁਲ ਧੁੱਪ ਤਿੱਖੀ। ਤੇ ਜਿੱਥੇ ਮੀਂਹ ਪਿਆ ਉੱਥੇ ਵੀ ਧੁੱਪ ਦੇ ਵਿੱਚ ਹੀ ਮੀਂਹ ਸੀ ਤੇ ਸੀ ਕੁਝ ਕੁ ਮਿੰਟਾਂ ਦੇ ਲਈ। ਇਵੇਂ ਹੀ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਮੀਂਹ ਪਿਆ, ਪਰ ਇਹ ਗੱਲ ਜ਼ਰੂਰ ਆ ਕਿ ਪਿਛਲੇ 48 ਘੰਟੇ ਦੇ ਵਿੱਚ ਚੰਡੀਗੜ੍ਹ, ਮੋਹਾਲੀ, ਜ਼ੀਰਕਪੁਰ ਅਤੇ ਇੱਕ ਦੋ ਹੋਰ ਥਾਵਾਂ ਦੇ ਉੱਤੇ ਖਾਸਾ ਮੀਂਹ ਪੈ ਗਿਆ। ਭਾਦੋਂ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਅਤੇ ਆਪਾਂ ਜਾਣਦੇ ਕਿ ਸਾਉਣ ਭਾਦੋਂ ਦੇ ਮਹੀਨੇ ਮੀਂਹ ਦੇ ਲੇਖੇ ਲੱਗੇ ਰਹਿੰਦੇ ਆ। ਸਾਉਣ ਮਹੀਨਾ ਸੁੱਕਾ ਜਿਹਾ ਨਿਕਲ ਗਿਆ ਅਤੇ ਭਾਦੋਂ ਦੇ ਰੰਗ ਹਾਲੇ ਆਪਾਂ ਦੇਖਣੇ ਬਾਕੀ ਆ, ਕਿਉਂਕਿ ਇਹਦੀ ਸ਼ੁਰੂਆਤ ਹੋਈ ਆ। ਪਰ ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਕਿ ਆਉਂਦੇ 3-4 ਦਿਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਰਵਾਂ ਮੀਂਹ ਪੈਣ ਦੀ ਆਸ ਆ। ਪਰ ਵੱਖਰੀ ਅਤੇ ਵੱਡੀ ਗੱਲ ਇਹ ਆ ਕਿ ਐਤਕੀ ਭਾਵੇਂ ਮੀਂਹ ਪੈ ਜੇ ਜਾਂ ਨਾ ਪੈ ਜੇ, ਗਰਮੀ ਉਨੀ ਦੀ ਉਨੀ ਆ। ਮੌਸਮ ਉਵੇਂ ਹੀ ਤਾਜ਼ੇ ਮਾਰਨ ਵਾਲਾ ਅਤੇ ਬਿਲਕੁਲ ਉਵੇਂ ਤਪਸ਼ਦੀ ਆ ਜਿਹੜੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ, ਯਾਨੀ ਕਿ ਐਤਕੀ ਮੌਸਮ ਦੇ ਵਿੱਚ ਠੰਡਕ ਭੋਰਾ ਵੀ ਪ੍ਰਤੀਤ ਹੋ ਨਹੀਂ ਰਹੀ ਹਾਲ ਦੀ ਘੜੀ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ। ਕਹਿੰਦੇ ਆ ਵੀ ਦਿੱਲੀ ਦੇ ਵਿੱਚ ਪੰਜਾਬ ਦੇ ਕਾਂਗਰਸੀ ਨੇਤਾ ਬੁਲਾਏ ਰਾਹੁਲ ਗਾਂਧੀ ਨੇ, ਮੀਟਿੰਗ ਹੋ ਗਈ। ਇਸ ਮੀਟਿੰਗ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਨਹੀਂ ਪਹੁੰਚੇ ਆਪਣੀ ਕਿਸੇ ਮਜਬੂਰੀ ਦੇ ਕਰਕੇ, ਕਹਿੰਦੇ ਵੀ ਪੇਪਰ ਆ ਉਹਨਾਂ ਦਾ। ਪਰ ਕੀ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਹੋਊਗਾ, ਇਹ ਇੱਕ ਬਹੁਤ ਵੱਡਾ ਸਵਾਲ ਆ। ਉੱਧਰ ਪਤਾ ਇਹ ਲੱਗਾ ਜੀ ਕਿ ਅੰਮ੍ਰਿਤਪਾਲ ਸਿੰਘ ਖੁਦ ਇਸ ਗੱਲ ਦੇ ਚਾਹਵਾਨ ਆ ਕਿ ਮੈਂ ਧੂਰੀ ਤੋਂ ਚੋਣ ਲੜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ਼। ਕਹਿੰਦੇ ਆ ਵੀ ਉਹਨਾਂ ਦੀ ਪਾਰਟੀ ਦੇ ਕੋਲ 3 ਆਪਸ਼ਨ ਆ, ਜਾਂ ਧੂਰੀ, ਤਲਵੰਡੀ ਸਾਬੋ, ਜਾਂ ਫਿਰ ਰਾਮਪੁਰਾ ਫੂਲ। ਇਹ ਤਿੰਨਾਂ ਥਾਵਾਂ ਦੇ ਵਿੱਚੋਂ ਪਾਰਟੀ ਕਿਹੜੀ ਥਾਂ ਦੇ ਉੱਤੇ ਉਹਨਾਂ ਨੂੰ ਚੋਣ ਲੜਨ ਵਾਸਤੇ ਕਹਿੰਦੀ ਆ, ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ ਅੰਮ੍ਰਿਤਪਾਲ ਹੋਰੀ ਇਹ ਚਾਹੁੰਦੇ ਆ ਕਿ ਜੇ ਮੈਂ ਧੂਰੀ ਤੋਂ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ਼ ਚੋਣ ਲੜਦਾ ਤਾਂ ਸਾਡੀ ਪਾਰਟੀ ਦੇ ਬਾਕੀ ਥਾਵਾਂ ਦੇ ਉੱਤੇ ਲੜਦੇ ਉਮੀਦਵਾਰਾਂ ਦੇ ਵਿੱਚ ਹੌਸਲਾ ਬੁਲੰਦ ਹੋਊਗਾ। ਉਹਨਾਂ ਨੇ ਇਹ ਸੋਚਣਾ ਜੀ ਕਿ ਸਾਡਾ ਨੇਤਾ ਜਿਹੜਾ ਉਹ ਭਾਵੇਂ ਜੇਲ੍ਹ ਦੇ ਵਿੱਚ ਆ, ਭਾਵੇਂ ਪੈਰੋਲ ਦੇ ਉੱਤੇ ਬਾਹਰ ਆ, ਦੇਖੋ ਉਹਨੇ ਕਿਵੇਂ TC ਵਾਲੇ ਬੇਰ ਨੂੰ ਹੱਥ ਪਾਇਆ ਅਤੇ ਉਹਦੇ ਵੱਲੋਂ ਉੱਥੋਂ ਚੋਣ ਕਿਵੇਂ ਲੜੀ ਜਾ ਰਹੀ ਆ। ਕਹਿਣ ਦਾ ਭਾਵ ਜੀ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਖ ਵੱਖ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਕੇ ਮੈਦਾਨ ਦੇ ਵਿੱਚ ਉਤਰੀ ਹੈ ਅਤੇ ਉਤਰ ਰਹੀ ਆ। ਦੂਜੀ ਗੱਲ ਇਹ ਆ ਵੀ ਹੁਣ ਤੱਕ ਇਹਨਾਂ ਨੇ 5 ਥਾਵਾਂ ਦੇ ਉੱਤੇ, 5 ਆ ਮੇਰੇ ਖਿਆਲ ਜਾਂ 6 ਹੋਣਗੇ, 5-6 ਥਾਵਾਂ ਦੇ ਉੱਤੇ ਉਮੀਦਵਾਰ ਐਲਾਨੇ ਆ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: 15 ਸਤੰਬਰ ਤੱਕ ਤਰਸੇਮ ਸਿੰਘ ਹੋਰਾਂ ਨੇ ਗੱਲ ਕਹੀ ਆ ਕਿ ਅਸੀਂ 50% ਦੇ ਕਰੀਬ ਆਪਣੇ ਉਮੀਦਵਾਰ ਐਲਾਨ ਦੇਣੇ ਆ, ਯਾਨੀ ਕਿ 50 ਤੋਂ ਲੈ ਕੇ 60 ਸੀਟਾਂ ਦੇ ਉੱਤੇ ਉਮੀਦਵਾਰ 15 ਸਤੰਬਰ ਤੱਕ ਐਲਾਨੇ ਜਾਣ ਦੀ ਸੰਭਾਵਨਾ। ਗੱਲ ਫਿਰ ਇੱਥੇ ਆ ਕੇ ਮੁੱਕਦੀ ਆ ਕਿ ਕੀ ਵਾਰਸ ਪੰਜਾਬ ਦੇ ਧਿਰ ਦੇ ਹੱਕ ਦੇ ਵਿੱਚ ਲਹਿਰ ਬਣੂ, ਕੀ ਜੋ ਖਡੂਰ ਸਾਹਿਬ ਦੇ ਵਿੱਚ ਬਿਨਾਂ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਦੇ ਲੋਕਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ, ਐਤਕੀ ਉਹ ਗੱਲ ਫਿਰ ਦੇਖਣ ਨੂੰ ਮਿਲੂ। ਅਤੇ ਜੇ ਮੰਨ ਲਓ ਅੰਮ੍ਰਿਤਪਾਲ ਸਿੰਘ ਦਾ ਮੁਕਾਬਲਾ ਹੁੰਦਾ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ, ਅਤੇ ਫਿਰ ਤੁਸੀਂ ਦੇਖੋ ਜੀ ਇੱਥੋਂ ਰੌਚਕਤਾ ਕੈਸੀ ਪੈਦਾ ਹੁੰਦੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਇਸ ਥਾਂ ਦੇ ਉੱਤੇ ਕਿਵੇਂ ਕੇਂਦਰਿਤ ਰਹਿਣਾ। ਕੁਝ ਵੀ ਹੋ ਸਕਦਾ ਫਿਰ ਉਸ ਤੋਂ ਬਾਅਦ, ਹੋ ਸਕਦਾ ਪੰਜਾਬ ਦੇ ਮੁੱਖ ਮੰਤਰੀ ਹੀ ਜਿੱਤਣ, ਹੋ ਸਕਦਾ ਅੰਮ੍ਰਿਤਪਾਲ ਸਿੰਘ ਹੋਰੀ ਜਿੱਤਣ, ਪਰ ਜਿਹਨੂੰ ਜਿਹੜਾ ਪਸੰਦ ਆ ਲੜੀ ਉਹ ਅੱਜ ਹੀ ਜਾਂਦੇ ਆ, ਉਹ ਇਹ ਗੱਲ ਕਹਿੰਦੇ ਨੇ ਸਾਡੇ ਵਾਲਾ ਜੇ ਤੂੰ ਨਹੀਂ ਸਾਡੇ ਵਾਲਾ, ਜੇ ਤੂੰ ਨਹੀਂ ਸਾਡੇ ਵਾਲਾ, ਜੇ ਤੂੰ ਇੱਥੇ ਆਹ ਕੰਮ ਚੱਲ ਪਿਆ। ਉੱਧਰ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਵੀ ਪੂਰੀ ਤਿਆਰੀ ਦੇ ਨਾਲ ਮੈਦਾਨ ਦੇ ਵਿੱਚ ਆ, ਬੀਜੇਪੀ ਨੇ ਪੰਜਾਬ ਦੇ ਵਿੱਚ ਵੀ ਢਾਂਚੇ ਦਾ ਗਠਨ ਕੀਤਾ ਅਤੇ ਰਾਸ਼ਟਰੀ ਪੱਧਰ ਨੇ ਉੱਥੇ ਵੀ ਹੋਇਆ। ਬੀਜੇਪੀ ਦਾ ਇਹ ਕਹਿਣਾ ਹੈ ਜੀ ਕਿ ਐਤਕੀ ਅਸੀਂ ਪੰਜਾਬ ਦੇ ਵਿੱਚ ਬਹੁਤ ਕੁਝ ਵਿਲੱਖਣ ਕਰ ਰਹੇ ਹਾਂ ਅਤੇ ਪੰਜਾਬ ਦੇ ਵਿੱਚ ਐਤਕੀ ਉਹ ਕੁਝ ਕਰਾਂਗੇ ਜਿਹੜਾ ਕੁਝ ਹਾਲੇ ਤੱਕ ਹੋਇਆ ਨਹੀਂ। ਹਾਲਾਂਕਿ ਬਹੁਤ ਵੱਡੀ ਗਿਣਤੀ ਵਿੱਚ ਸਿਆਸੀ ਮਾਹਰ ਇਹ ਗੱਲ ਕਹਿੰਦੇ ਆ ਕਿ ਬੀਜੇਪੀ ਨੇ ਜੇਕਰ ਤਿਆਰੀਆਂ ਕਰਨੀਆਂ ਹੋਣਗੀਆਂ ਤਾਂ ਯੂਪੀ ਦੇ ਵਿੱਚ ਕਰੂ ਜਿਹੜਾ ਕਿ ਚਾਰ ਪੰਜਾਬਾਂ ਜਿੱਡਾ।
6: ਦੋਸਤੋ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਅਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ 'ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਬੀਜੇਪੀ ਪੰਜਾਬ ਨੂੰ ਉਨੀ ਗੰਭੀਰਤਾ ਨਾਲ ਲੈਂਦੀ ਹੀ ਨਹੀਂ ਜਿੰਨੀ ਗੰਭੀਰਤਾ ਨਾਲ ਯੂਪੀ ਨੂੰ, ਗੁਜਰਾਤ ਨੂੰ, ਉੱਤਰਾਖੰਡ ਨੂੰ, ਰਾਜਸਥਾਨ ਨੂੰ, ਹੋਰ ਥਾਵਾਂ ਨੂੰ ਲਿਆ ਜਾਂਦਾ। ਉਹ ਕਹਿੰਦੇ ਜੀ ਪੰਜਾਬ ਨਿੱਕਾ ਸੂਬਾ ਅਤੇ ਆਪਾਂ ਇੱਥੇ ਜੋ ਆ ਕੇ ਅਤੇ ਆਪਦੀ ਕਹਿੰਦੇ ਵੀ ਐਨਰਜੀ ਲਾਉਂਦੇ ਹਾਂ ਅਤੇ ਉਹਦੀ ਥਾਂ ਦੇ ਉੱਤੇ ਆਪਾਂ ਜਿਹੜੇ ਵੱਡੇ ਸੂਬੇ ਆ ਉਹਨਾਂ ਥਾਵਾਂ ਦੇ ਉੱਤੇ ਆਪਣੀ ਊਰਜਾ ਲੈ ਗਏ। ਸਿਆਸੀ ਮਾਹਰਾਂ ਦਾ ਇੱਕ ਹਿੱਸਾ ਇਹ ਕਹਿੰਦਾ ਵੀ ਭਾਈ ਬੀਜੇਪੀ ਦੀ ਸਟ੍ਰੈਟਜੀ ਇਹ ਆ ਵੀ ਪੰਜਾਬ ਦੇ ਵਿੱਚ ਚੋਣ ਲੜੋ, ਨਿੱਠ ਕੇ ਲੜੋ, ਪਰ ਇੱਥੇ ਆਰ ਪਾਰ ਦੀ ਜੰਗ ਵਾਲੀ ਗੱਲ ਨਾ ਕਰੋ, ਉਹ ਆਪਾਂ ਯੂਪੀ ਦੇ ਵਿੱਚ ਹੀ ਕਰਨੀ ਆ ਅਤੇ ਯੂਪੀ ਆਪਾਂ ਹਰ ਹਾਲ ਦੇ ਵਿੱਚ ਜਿੱਤਣੀ ਆ ਭਾਵੇਂ ਕੁਛ ਵੀ ਹੋ ਜੇ, ਉਹਨਾਂ ਦੀ ਇੱਛਾ ਇਹ ਆ। ਪਹਿਲਾਂ ਇਸ ਰਿਪੋਰਟ ਦਾ ਵਿਰਵਾ ਸਾਂਝਾ ਕਰਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਕੀ ਸੋਚਦੀ ਹੈ ਅਤੇ ਕੀ ਲੋਚਦੀ ਆ। ਅੰਮ੍ਰਿਤਪਾਲ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਬੈਠਾ ਕੀ ਸੋਚਦਾ ਅਤੇ ਕੀ ਲੋਚਦਾ, ਆਉਂਦੇ ਸਮੇਂ ਦੇ ਵਿੱਚ ਕੌਣ ਕਿੱਥੋਂ ਚੋਣ ਲੜੂ ਅਤੇ ਬਾਅਦ ਦੇ ਵਿੱਚ ਕਿਹੋ ਜਿਹਾ ਸਿਆਸੀ ਦ੍ਰਿਸ਼ ਬਣੂ। ਪਹਿਲਾਂ ਰਿਪੋਰਟ ਦਾ ਵਿਰਵਾ, ਫਿਰ ਕਰਾਂਗੇ ਟਿੱਪਣੀ। ਅਕਾਲੀ ਦਲ ਵਾਰਸ ਪੰਜਾਬ ਦੇ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 2027 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਧੂਰੀ ਤੋਂ ਚੋਣ ਲੜ ਸਕਦੇ ਨੇ। ਖੁਦ ਅੰਮ੍ਰਿਤਪਾਲ ਨੇ ਵੀ ਪਾਰਟੀ ਦੇ ਅੱਗੇ ਇਸ ਗੱਲ ਦੀ ਇੱਛਾ ਰੱਖੀ ਆ। ਪਾਰਟੀ ਦੀ ਰਣਨੀਤੀ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਮੁੱਖ ਮੰਤਰੀ ਖਿਲਾਫ਼ ਚੋਣ ਲੜਨ ਨਾਲ ਪੂਰੇ ਸੂਬੇ ਦੇ ਵਿੱਚ ਚੋਣ ਲੜਾਈ ਦਾ ਵੱਡਾ ਨੈਰੇਟਿਵ ਸੈੱਟ ਹੋ ਜਾਵੇਗਾ। ਅੰਮ੍ਰਿਤਪਾਲ ਹੁਣ ਖਡੂਰ ਸਾਹਿਬ ਤੋਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਦਾ ਮੈਂਬਰ ਹੈ। ਹਾਲਾਂਕਿ ਅੰਮ੍ਰਿਤਪਾਲ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਪਾਰਟੀ ਨੇ ਅਪ੍ਰੈਲ ਮਹੀਨੇ ਵਿੱਚ ਹੀ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਸੀ। ਜੇਲ੍ਹ ਦੇ ਵਿੱਚੋਂ ਹੀ ਉਹ ਚੋਣ ਲੜ ਸਕਦੇ ਨੇ। ਪਾਰਟੀ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਪਾਰਟੀ ਨੇ ਤੈਅ ਕਰ ਲਿਆ ਕਿ ਅੰਮ੍ਰਿਤਪਾਲ ਸਿੰਘ ਚੋਣ ਲੜੇਗਾ। ਉਹ ਇੱਕ ਨਹੀਂ ਬਲਕਿ ਦੋ ਵਿਧਾਨ ਸਭਾ ਸੀਟਾਂ ਤੋਂ ਵੀ ਚੋਣ ਲੜ ਸਕਦੇ ਨੇ। ਸੀਟਾਂ ਦੇ ਉੱਤੇ ਅੰਤਿਮ ਫੈਸਲਾ ਹਾਲੇ ਲਿਆ ਜਾਣਾ ਬਾਕੀ ਆ। ਇਸ ਬਾਰੇ ਦੇ ਵਿੱਚ ਕੋਟਕਪੂਰਾ ਤੋਂ ਪਾਰਟੀ ਦੇ ਨੇਤਾ ਰਿਸ਼ਪਾਲ ਸਿੰਘ ਸੋਸਨ ਨੇ ਇਹ ਮੰਨਿਆ ਕਿ ਪਾਰਟੀ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਧੂਰੀ ਤੋਂ ਚੋਣ ਲੜਨ ਦੇ ਇੱਛੁੱਕ ਨੇ। ਪਾਰਟੀ ਸਾਰੇ ਬਦਲਾਂ ਦੇ ਉੱਤੇ ਵਿਚਾਰ ਕਰ ਰਹੀ ਆ। ਇਸ ਸੰਬੰਧ ਦੇ ਵਿੱਚ ਪਾਰਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲੈਣ ਤੋਂ ਬਾਅਦ ਰਸਮੀ ਤੌਰ ਦੇ ਉੱਤੇ ਅੰਮ੍ਰਿਤਪਾਲ ਸਿੰਘ ਦੀ ਮਨਜ਼ੂਰੀ ਵਾਸਤੇ ਉਹਨੂੰ ਭੇਜਿਆ ਜਾਵੇਗਾ। ਅਸਲ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਗਵੰਤ ਮਾਨ ਨੂੰ 82,592 ਵੋਟਾਂ ਪਈਆਂ ਅਤੇ ਜਿੱਤ ਦਾ ਅੰਤਰ 58,206 ਵੋਟਾਂ ਰਿਹਾ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਧੂਰੀ ਵਿਧਾਨ ਸਭਾ ਖੇਤਰ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਨੂੰ 50,140 ਵੋਟਾਂ ਅਤੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 26,069 ਵੋਟਾਂ ਪਈਆਂ। ਯਾਨੀ ਕਿ ਇੱਥੇ ਭਗਵੰਤ ਮਾਨ ਦੀ ਅਗੇਤ 24,071 ਵੋਟਾਂ ਰਹੀ ਆ। 2014 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਧੂਰੀ ਤੋਂ ਭਗਵੰਤ ਮਾਨ ਨੂੰ 63,199 ਵੋਟਾਂ ਪਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ 29,352। ਇੱਥੇ ਭਗਵੰਤ ਮਾਨ ਦੀ ਚੜ੍ਹਤ 33,837 ਵੋਟਾਂ ਵਾਲੀ ਰਹੀ ਹੈ। ਸੰਸਦ ਦੇ ਤੌਰ ਦੇ ਉੱਤੇ ਭਗਵੰਤ ਮਾਨ 2014 ਅਤੇ 2019 ਦੇ ਵਿੱਚ ਮੈਂਬਰ ਚੁਣੇ ਗਏ ਅਤੇ 2014 ਦੇ ਵਿੱਚ ਇਹਨਾਂ ਨੂੰ ਪੂਰੇ ਲੋਕ ਸਭਾ ਹਲਕਾ ਸੰਗਰੂਰ ਤੋਂ 5,33,237 ਵੋਟਾਂ ਪਈਆਂ ਅਤੇ 2019 ਦੇ ਵਿੱਚ ਇਹਨਾਂ ਨੂੰ 4,13,571 ਵੋਟਾਂ ਪਈਆਂ। ਅਤੇ ਅੰਮ੍ਰਿਤਪਾਲ ਸਿੰਘ ਦੇ ਬਾਰੇ ਇਹ ਗੱਲ ਆਪਾਂ ਜਾਣਦੇ ਹਾਂ ਕਿ ਕੁੱਲ ਪੰਜਾਬ ਦੇ ਵਿੱਚ ਮਸ਼ਹੂਰ ਹੈ ਕਿ ਪਿਛਲੀ ਵਾਰ ਸਭ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤੇ। ਕਾਂਗਰਸ ਦੇ ਕੁਲਵੀਰ ਸਿੰਘ ਜੀਰਾ ਨੂੰ ਪਿਛਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ 2,07,310 ਵੋਟਾਂ ਮਿਲੀਆਂ ਅਤੇ ਅੰਮ੍ਰਿਤਪਾਲ ਸਿੰਘ ਨੇ 1,97,120 ਵੋਟਾਂ ਦੇ ਫਰਕ ਦੇ ਨਾਲ ਉਹਨਾਂ ਨੂੰ ਹਰਾਇਆ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ, ਐਤਕੀ ਦੀਆਂ ਚੋਣਾਂ ਜਿਹੜੀਆਂ ਉਹ ਵੱਡੇ ਵੱਡੇ ਚਿਹਰਿਆਂ ਦੀ ਪਰਖ ਕਰਨ ਵਾਲੀਆਂ ਹੋਣਗੀਆਂ। ਹਾਲਾਂਕਿ ਐਤਕੀ ਦੀਆਂ ਚੋਣਾਂ ਦੇ ਵਿੱਚ ਉਹ ਵੱਡੇ ਚਿਹਰੇ ਜਿਨ੍ਹਾਂ ਨੂੰ ਅਸੀਂ 20 ਸਾਲ ਪਹਿਲਾਂ 15 ਸਾਲ ਪਹਿਲਾਂ ਤੱਕ ਵੱਡੇ ਮੰਨਦੇ ਰਹੇ ਹਾਂ, ਉਹ ਰਾਜਨੀਤੀ ਦੇ ਵਿੱਚੋਂ ਇਸ ਵੇਲੇ ਬਿਲਕੁਲ ਨੁਕਰੇ ਦੇ ਉੱਤੇ ਆ। ਪਰ ਗੱਲ ਕੁੱਲ ਮਿਲਾ ਕੇ ਜੀ ਕਿ ਅੰਮ੍ਰਿਤਪਾਲ ਸਿੰਘ, ਭਗਵੰਤ ਸਿੰਘ ਮਾਨ ਅਤੇ ਨਵੀਂ ਜਿਹੜੀ ਪੌਦ ਰਾਜਨੀਤੀ ਦੇ ਵਿੱਚ ਇਹ ਤਿਆਰ ਹੋਈ ਹੈ ਅਤੇ ਇਹ ਆਪਸ ਦੇ ਵਿੱਚ ਮੁਕਾਬਲਾ ਕਰੂਗੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲੂ? ਜੇ ਮੌਕਾ ਮਿਲਿਆ ਤਾਂ ਕੀ ਧੂਰੀ ਦੇ ਵਿੱਚੋਂ ਚੋਣ ਲੜਨਗੇ? ਅਤੇ ਜੇ ਮੌਕਾ ਨਹੀਂ ਮਿਲਦਾ ਤਾਂ ਕੀ ਅੰਮ੍ਰਿਤਪਾਲ ਸਿੰਘ ਦੋ ਸੀਟਾਂ ਤੋਂ ਚੋਣ ਲੜਨਗੇ? ਇੱਕ ਧੂਰੀ ਹੋ ਗਈ, ਇੱਕ ਤਲਵੰਡੀ ਸਾਬੋ ਜਾਂ ਤਲਵੰਡੀ ਸਾਬੋ ਅਤੇ ਇੱਕ ਰਾਮਪੁਰਾ ਫੂਲ ਜਾਂ ਰਾਮਪੁਰਾ ਫੂਲ ਅਤੇ ਇੱਕ ਧੂਰੀ, ਕੁਛ ਇਸ ਤਰੀਕੇ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ। ਉਹਦਾ ਕਾਰਨ ਹੈ ਵੀ ਦੋ ਸੀਟਾਂ ਦੇ ਉੱਤੇ ਜੇਕਰ ਅੰਮ੍ਰਿਤਪਾਲ ਹੋਰੀ ਖੜਨਗੇ, ਜੇਕਰ ਇੱਕ ਥਾਂ ਦੇ ਉੱਤੇ ਕੋਈ ਨਾਜ਼ੁਕਤਾ ਵਾਲੀ ਸਥਿਤੀ ਬਣੀ ਤਾਂ ਫਿਰ ਇੱਕ ਥਾਂ ਦੇ ਉੱਤੇ ਜਿੱਤ ਹਾਸਲ ਹੋ ਜਾਣੀ ਆ। ਪੰਜਾਬ ਦੇ ਵਿੱਚ ਸਿਆਸੀ ਦ੍ਰਿਸ਼ ਐਤਕੀ ਉਵੇਂ ਨਹੀਂ ਜਿਵੇਂ ਕਿ ਤਿੰਨ ਪਾਰਟੀਆਂ ਨੇ ਹੁੰਦੇ ਆ ਜਾਂ ਦੋ ਪਾਰਟੀਆਂ ਨੇ ਹੁੰਦੇ, ਐਤਕੀ ਪੰਜ ਕੋਣੀ ਮੁਕਾਬਲੇ ਹੋਣੇ ਆ। ਇਹ ਪੰਜ ਕੋਣੀ ਮੁਕਾਬਲਿਆਂ ਦੇ ਵਿੱਚ ਕੌਣ ਕਿਹਦੀ ਭੁਆਂਟਣੀ ਮੌਕੇ ਦੇ ਉੱਤੇ ਲਵਾ ਜਾਵੇ ਪਤਾ ਨਹੀਂਗਾ। ਪੰਜਾਬ ਦੇ ਵਿੱਚ ਇਸ ਵੇਲੇ ਫੇਸਬੁੱਕ ਦੇ ਰਾਹੀਂ ਚੋਣ ਲੜੀ ਜਾਂਦੀ ਆ, ਇੰਸਟਾਗ੍ਰਾਮ ਦੇ ਰਾਹੀਂ ਚੋਣ ਲੜੀ ਜਾਂਦੀ, ਕੰਮਾਂ ਰਾਹੀਂ ਨਹੀਂ। ਕੰਮ ਆ ਜਿਹੜੇ ਉਹ ਤਾਂ ਲੋਕਾਂ ਨੇ ਗਰਾਊਂਡ 'ਤੇ ਵੇਖਣੇ ਆ, ਫੇਸਬੁੱਕ ਦੇ ਉੱਤੇ ਸਟੇਟਸ ਵੇਖਣੇ ਆ, ਰੀਲਾਂ ਵੇਖਣੀਆਂ, ਇੰਸਟਾਗ੍ਰਾਮ ਦੇ ਉੱਤੇ ਜਿਹੜੀਆਂ ਗਤੀਵਿਧੀਆਂ ਉਹ ਵੇਖਣੀਆਂ। ਸੋ ਇਸ ਵੇਲੇ ਪੰਜਾਬ ਦਾ ਸਿਆਸੀ ਦ੍ਰਿਸ਼ ਸੋਸ਼ਲ ਮੀਡੀਏ ਦੀ ਤਾਕੀ ਥਾਣੀ ਹੋ ਕੇ ਲੰਘਦਾ। ਸੋ ਦੇਖਦੇ ਭਾਈ ਕੌਣ ਸੋਸ਼ਲ ਮੀਡੀਏ ਦੀ ਵਰਤੋਂ ਕਰਦਾ ਕਰਦਾ ਅੱਗੇ ਵੱਧ ਜਾਂਦਾ ਅਤੇ ਕੌਣ ਪਿੱਛੇ ਰਹਿ ਜਾਂਦਾ। ਵੈਸੇ ਬੀਜੇਪੀ ਨੇ ਵੀ ਆਪਾਂ ਜਾਣਦੇ ਕਿ ਭਾਰਤ ਦੇ ਵਿੱਚ ਆਪਦਾ ਆਈ ਟੀ ਸੈੱਲ ਦਾ ਮੁਖੀ ਬਦਲਿਆ, ਅਮਿਤ ਮਾਲਵੀਆ ਦੀ ਥਾਂ ਦੇ ਉੱਤੇ ਨਵੇਂ ਲਾਏ ਗਏ ਆ। ਯਾਨੀ ਕਿ ਇਸ ਵੇਲੇ ਪੰਜਾਬ ਅਤੇ ਕੇਂਦਰ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਈ ਟੀ ਸੈੱਲ ਐਕਟਿਵ ਆ। ਉਹਨਾਂ ਦੇ ਜਿਹੜੇ ਸੈੱਲ ਨੇ ਉਹ ਲਗਾਤਾਰ ਆਪਦੀ ਪਾਰਟੀ ਦਾ ਪ੍ਰਚਾਰ ਕਰਨ ਅਤੇ ਦੂਜੇ ਦੀ ਮਿੱਟੀ ਪੱਟਣ ਦੇ ਵਿੱਚ ਮਸਰੂਫ ਆ। ਪਰ ਪੰਜਾਬ ਦੇ ਲੋਕਾਂ ਨੇ ਸੋਚਣਾ ਵਿਚਾਰਨਾ ਕਿਹਨੂੰ ਵੋਟ ਪਾਉਣੀ ਹੈ ਅਤੇ ਕਿਹਨੂੰ ਨਹੀਂ ਪਾਉਣੀ। ਜੇ ਕਿਸੇ ਨੂੰ ਪਾਉਣੀ ਹੈ ਤਾਂ ਉਹਨੂੰ ਕਿਹੜੀ ਚੀਜ਼ ਸੋਚ ਸਮਝ ਕੇ ਵੋਟ ਪਾਉਣੀ ਆ? ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਪਾਓ ਜੀ ਸਦਕੇ ਪਾਓ, ਤੁਸੀਂ ਭਗਵੰਤ ਸਿੰਘ ਮਾਨ ਨੂੰ ਪਾਓ ਜੀ ਸਦਕੇ ਵੋਟਾਂ ਪਾਓ। ਪਰ ਇਹ ਹੈ ਜੀ ਕਿ ਐਤਕੀ ਗੱਲਾਂ ਬਾਤਾਂ ਨੂੰ ਸੋਚ ਕੇ ਵੋਟਾਂ ਪਾਇਓ। ਪੰਜਾਬੀਆਂ ਦੀ ਇੱਕ ਆਦਤ ਆ, ਜਦੋਂ ਸੱਪ ਲੰਘ ਜਾਂਦਾ ਫਿਰ ਉਸ ਤੋਂ ਬਾਅਦ ਲੀਹ ਕੁੱਟੀ ਜਾਂਦੇ ਆ ਵੀ ਭਾਈ ਅਸੀਂ ਤਾਂ ਛਾ ਗਏ, ਅਸੀਂ ਛਾ ਗਏ ਹਾਂ। ਐਤਕੀ ਮੂੰਹ ਜ਼ਬਾਨੀ ਨਹੀਂ ਛਾਉਣਾ, ਚੰਗੇ ਤਰੀਕੇ ਨਾਲ ਤਰਕ ਵਾਲੇ ਬੰਦੇ ਨੂੰ, ਜਿਹੜਾ ਬੰਦਾ ਲੋਕ ਪੱਖੀ ਗੱਲ ਕਰਦਾ ਹੋਵੇ ਉਹਨੂੰ ਵੋਟ ਪਾ ਕੇ ਛਾਉਣਾ। ਨਹੀਂ ਤਾਂ ਪੰਜਾਬ ਦੇ ਲੋਕਾਂ ਨੇ ਜਗ ਸਾਈ ਦਾ ਪਾਤਰ ਜਿਹਾ ਬਣ ਕੇ ਦੱਸ ਦਿੱਤਾ ਕਿ ਇਹਨਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਵੱਧ ਚਾਹੀਦੀਆਂ ਹੁੰਦੀਆਂ, ਪ੍ਰੈਕਟੀਕਲ ਗੱਲਾਂ ਬਾਰੇ ਇਹ ਘੱਟ ਸੋਚਦੇ ਆ। ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ 9 ਲੱਖ ਤੋਂ ਵੱਧ ਔਰਤਾਂ ਨੂੰ ਰੱਖੜੀ ਦੇ ਮੌਕੇ ਖਾਤੇ ਦੇ ਵਿੱਚ ਪੈਸੇ ਆਉਣਗੇ, ਯਾਨੀ ਕਿ ਮੁੜ ਕੇ ਮੋਬਾਈਲਾਂ ਦੇ ਵਿੱਚ ਟੂੰ ਟੂੰ ਹੋਊਗੀ। ਉਹ ਟੂੰ ਟੂੰ ਜਿਹੜੀ ਕਿ ਹੁਣ ਤੱਕ ਬੜੀਆਂ ਔਰਤਾਂ ਦੇ ਖਾਤਿਆਂ 'ਚ ਹੋ ਚੁੱਕੀ ਹੈ, 3-3 ਹਜ਼ਾਰ ਅਤੇ 4500 ਦੇ ਰੂਪ ਦੇ ਵਿੱਚ। 75 ਲੱਖ ਤੋਂ ਵੱਧ ਔਰਤਾਂ ਨੇ, ਪੰਜਾਬ ਦੀਆਂ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਆ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ। ਯਾਨੀ ਕਿ 75 ਲੱਖ ਔਰਤਾਂ ਪੈਸੇ ਲੈ ਚੁੱਕੀ ਆ ਜਾਂ ਲੈਣ ਦੀ ਚਾਹਵਾਨ ਆ ਜਿਹੜੀ ਬਕਾਇਆ। ਸੋਚ ਕੇ ਦੇਖੋ ਵੀ ਤੁਸੀਂ 75 ਲੱਖ ਨੂੰ, ਉਹਦੇ ਵਿੱਚੋਂ ਅੱਧ ਨੂੰ ਤੁਸੀਂ ਕਰ ਲਓ ਜੀ ਕਿ 1500 ਦੇ ਨਾਲ ਗੁਣਾ, ਅਤੇ ਅੱਧ ਨੂੰ ਕਰ ਲਓ ਤੁਸੀਂ 1000 ਦੇ ਨਾਲ। ਇਹ 75 ਲੱਖ ਨੂੰ ਤਾਂ ਤੁਸੀਂ 3000 ਅਤੇ 4500 ਨਾਲ ਗੁਣਾ ਕਰਕੇ ਦੇਖੋ, ਰਕਮ ਕਿੱਥੇ ਬਣਦੀ ਆ, ਰਕਮ ਕਿੱਥੇ ਜਾ ਕੇ ਖੜਦੀ ਆ। ਮੇਰਾ ਖਿਆਲ ਆ ਵੀ ਆਪਾਂ ਨੂੰ ਸਿਫਰਾਂ ਵੀ ਨਹੀਂ ਚੇਤੇ ਆਉਂਦੀਆਂ ਵੀ ਭਾਈ ਕਿੰਨੀਆਂ ਲੱਗ ਗਈਆਂ, ਇੰਨੇ ਪੈਸੇ ਵੰਡੇ ਗਏ ਅਤੇ ਵੰਡੇ ਜਾਣੇ ਆ। ਸੋ ਪੰਜਾਬ ਦੇ ਵਿੱਚ ਪੈਸਾ ਆਊ ਕਿੱਥੋਂ ਇਹ ਸ਼ਰੀਕ ਕਹਿੰਦੇ ਆ ਸੱਤਾਧਾਰੀ। ਤੇਰੇ ਗੱਲ ਕਹਿੰਦੀ ਕਿ ਮਾਵਾਂ ਧੀਆਂ ਦੇ ਸਤਿਕਾਰ ਦੇ ਲਈ ਪੈਸੇ ਦੇਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਇਹ ਬਹੁਤ ਚੰਗੀ ਗੱਲ ਹੁੰਦੀ ਆ। ਤੁਹਾਨੂੰ ਕੀ ਪਤਾ ਤੁਸੀਂ ਕਦੇ ਔਰਤ ਦਾ ਸਤਿਕਾਰ ਕੀਤਾ ਹੀ ਨਹੀਂ। ਵਿਰੋਧੀ ਪਾਰਟੀਆਂ ਗੱਲ ਕਹਿਣਗੀਆਂ ਵੀ ਅਸੀਂ ਕਰਜ਼ਾ ਚੱਕ ਚੱਕ ਕੇ ਸਤਿਕਾਰ ਨਹੀਂ ਕਰਦੇ, ਜੇਬ ਦੇ ਵਿੱਚ ਭਰਾ ਦੇ ਪੈਸੇ ਹੋਣਗੇ ਤਾਂ ਉਹ ਭੈਣਾਂ ਨੂੰ ਦੇਊਗਾ, ਭਰਾ ਕਦੇ ਵਿਆਜੂ ਚੱਕ ਕੇ ਪੈਸੇ ਭੈਣ ਨੂੰ ਨਹੀਂ ਦਿੰਦਾ। ਸੋ ਇਸ ਤਰੀਕੇ ਦੇ ਨਾਲ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਜਵਾਬ ਚੱਲੀ ਜਾਂਦੇ ਆ, ਇੱਕ ਦੂਜੇ ਨੂੰ AI ਵੀਡੀਓ ਬਣਾ ਕੇ ਭੰਡਣ ਦਾ ਸਿਲਸਿਲਾ ਜ਼ੋਰਾਂ ਦੇ ਉੱਤੇ ਆ। ਅਤੇ ਹੈਰਾਨੀ ਇਸ ਗੱਲ ਦੀ ਆ ਵੀ ਉੱਦਾਂ ਵਾਰ ਵਾਰ ਮੰਗ ਉੱਠਦੀ ਹੈ ਜੀ ਕਿ AI ਦੀ ਦੁਰਵਰਤੋਂ ਦੇ ਬਾਰੇ, ਜੋ ਫੇਕ ਵੀਡੀਓ ਬਣਦੀਆਂ ਉਹਦੇ ਬਾਰੇ। ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਆਵਾਜ਼ ਉੱਠਣੀ ਚਾਹੀਦੀ ਆ, ਵਿਧਾਨ ਸਭਾਵਾਂ 'ਚ ਆਵਾਜ਼ ਉੱਠਣੀ ਚਾਹੀਦੀ ਆ। ਪਰ ਇੱਥੇ ਪੰਜਾਬ ਦੇ ਵਿੱਚ ਤਾਂ ਸਾਰੇ ਨੇਤਾ ਆਪਸ ਦੇ ਵਿੱਚ ਖਿਬੜੀ ਜਾਂਦੇ AI ਦੇ ਰਾਹੀਂ। ਜਿਹੜੇ ਲੋਕਾਂ ਨੇ ਕਾਨੂੰਨ ਬਣਾਉਣਾ ਜਾਂ ਕਾਨੂੰਨ ਸਖਤ ਕਰਨਾ ਉਹ ਤਾਂ ਆਪ ਇਸ ਚੁੰਗਲ ਦੇ ਵਿੱਚ ਫਸੇ ਆ। ਅਤੇ ਇਹਨਾਂ ਤੋਂ ਆਪਾਂ ਕੀ ਆਸ ਕਰ ਲਾਂਗੇ ਕਿ ਭਾਈ ਤੁਸੀਂ AI ਦੀ ਦੁਰਵਰਤੋਂ ਦੇ ਖਿਲਾਫ ਇੱਕ ਨਵਾਂ ਕਾਨੂੰਨ ਲੈ ਕੇ ਆਓ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਬੀਬੀਆਂ ਦੇ ਖਾਤੇ ਵਿੱਚ ਟੂੰ ਟੂੰ ਕਦੋਂ ਅਤੇ ਕਿੰਨੀ ਕਿੰਨੀ ਹੋਣੀ ਆ, ਅਤੇ ਕਿੰਨੇ ਕਿੰਨੇ ਰੁਪਈਏ ਜਿਹੜੇ ਉਹ ਦਿੱਤੇ ਜਾ ਚੁੱਕੇ ਅਤੇ ਕਿੰਨੇ ਬਕਾਇਆ, ਅਤੇ ਫਿਰ ਕਰਾਂਗੇ ਟਿੱਪਣੀ। ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤੀਜੇ ਪੜਾਅ ਦਾ ਆਗਾਜ਼ ਮੁੱਖ ਮੰਤਰੀ ਰੱਖੜੀ ਦੇ ਤਿਉਹਾਰ ਮੌਕੇ ਕਰਨਗੇ। ਪੰਜਾਬ ਸਰਕਾਰ ਦੇ ਵੱਲੋਂ ਰੱਖੜੀ ਦੇ ਤਿਉਹਾਰ 'ਤੇ ਸੂਬਾਈ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ 3 ਮਹੀਨੇ ਦਾ ਸਤਿਕਾਰ ਭੱਤਾ ਉਹਨਾਂ ਔਰਤਾਂ ਨੂੰ ਜਾਰੀ ਕੀਤਾ ਜਾਵੇਗਾ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਹਾਲੇ ਤੱਕ ਰਕਮ ਨਹੀਂ ਪਹੁੰਚੀ। 1 ਜੁਲਾਈ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਮਾਣ ਭੱਤਾ ਦੇਣਾ ਸ਼ੁਰੂ ਕੀਤਾ ਗਿਆ। ਹੁਣ ਤੱਕ ਇਸ ਯੋਜਨਾ ਦਾ ਲਾਭ ਲੈਣ ਦੇ ਲਈ 75,50,000 ਔਰਤਾਂ ਰਜਿਸਟਰਡ ਹੋਈਆਂ ਸਨ। ਜਿਨ੍ਹਾਂ ਦੇ ਵਿੱਚੋਂ 51,62,000 ਜਨਰਲ ਵਰਗ ਅਤੇ 23,88,000 ਔਰਤਾਂ ਦਲਿਤ ਵਰਗ ਦੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ 1 ਜੁਲਾਈ ਤੋਂ ਸਮਾਗਮ ਕਰਕੇ ਇਹ ਸਤਿਕਾਰ ਪਤਾ ਦੇਣਾ ਸ਼ੁਰੂ ਕੀਤਾ ਅਤੇ ਹੁਣ 65,62,000 ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਟ੍ਰਾਂਸਫਰ ਹੋ ਚੁੱਕੇ ਆ। 9,88,000 ਔਰਤਾਂ ਨੂੰ ਇਹ ਰਾਸ਼ੀ ਮਿਲਣੀ ਬਾਕੀ ਆ, ਜਿਨ੍ਹਾਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਇਹ ਰਾਸ਼ੀ ਦੇ ਦਿੱਤੀ ਜਾਵੇਗੀ। ਮੁੱਢਲੇ ਪੜਾਅ 'ਤੇ ਔਰਤਾਂ ਨੂੰ 3 ਮਹੀਨੇ ਯਾਨੀ ਕਿ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਦਾ ਸਤਿਕਾਰ ਪੱਤਾ ਇਕੱਠਾ ਦਿੱਤਾ ਜਾ ਰਿਹਾ। ਰੱਖੜੀ ਦੇ ਤਿਉਹਾਰ 'ਤੇ ਤਕਰੀਬਨ 348 ਕਰੋੜ ਰੁਪਈਆ ਔਰਤਾਂ ਦੇ ਖਾਤਿਆਂ ਵਿੱਚ ਭੇਜਿਆ ਜਾਣਾ। ਪੰਜਾਬ ਸਰਕਾਰ ਹੁਣ ਤੱਕ ਇਸ ਸਕੀਮ ਤਹਿਤ ਔਰਤਾਂ ਦੇ ਖਾਤਿਆਂ 'ਚ ਤਕਰੀਬਨ 2,275 ਕਰੋੜ ਰੁਪਈਆ ਜਾਰੀ ਕਰ ਚੁੱਕੀ ਆ। ਮੌਜੂਦਾ ਰਜਿਸਟ੍ਰੇਸ਼ਨ ਦੇ ਲਿਹਾਜ਼ ਨਾਲ ਇਸ ਸਕੀਮ ਦੇ ਉੱਤੇ ਸਾਲਾਨਾ 10,492 ਕਰੋੜ ਤੇ 80 ਲੱਖ ਰੁਪਈਆ ਦਾ ਖਰਚ ਆਉਣਾ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
8: This is 92.7 FM CKJS Winnipeg's HD radio station.
9: Ramp up your recycling this summer. The paper cups from your morning coffee runs or afternoon ice cream can now be recycled. Just empty the cup, remove the lid, and put the paper cup in your blue bin. This summer, give your paper cups a second chance by recycling them at home or on the go. Learn more about what you can recycle at winnipeg.ca/recyclopedia.
3: 10,492 ਕਰੋੜ ਤੋਂ ਵੱਧ ਦਾ ਖਰਚਾ, ਜੋ ਪ੍ਰਤੀ ਮਹੀਨਾ 874 ਕਰੋੜ ਤੇ 40 ਲੱਖ ਰੁਪਈਆ ਬਣਦਾ। ਔਸਤਨ ਦੇਖੀਏ ਤਾਂ ਔਰਤਾਂ ਦੀ ਝੋਲੀ ਵਿੱਚ ਰੋਜ਼ਾਨਾ 28 ਕਰੋੜ ਤੇ 74 ਲੱਖ ਰੁਪਈਆ ਦਾ ਸਤਿਕਾਰ ਪੱਤਾ ਪਵੇਗਾ। ਜਾਣਕਾਰੀ ਅਨੁਸਾਰ ਇਸ ਸਕੀਮ ਦੇ ਲਈ ਔਰਤਾਂ ਦੀ ਰਜਿਸਟ੍ਰੇਸ਼ਨ 75,50,000 ਤੇ ਰੁਕ ਗਈ ਹੈ, ਜਦੋਂ ਕਿ ਇਸ ਸਕੀਮ ਦਾ ਲਾਭ 90 ਲੱਖ ਔਰਤਾਂ ਨੂੰ ਮਿਲਣ ਦੇ ਅੰਦਾਜ਼ੇ ਲਾਏ ਗਏ ਸਨ। ਪੰਜਾਬ ਦੇ ਵਿੱਚ ਔਰਤ ਵੋਟਰਾਂ ਦੀ ਗਿਣਤੀ 1 ਕਰੋੜ ਤੋਂ ਵੱਧ ਹੈ। ਵੱਡੀ ਗਿਣਤੀ ਵਿੱਚ ਔਰਤਾਂ ਹਾਲੇ ਇਸ ਸਕੀਮ ਨਾਲ ਜੁੜੀਆਂ ਹੀ ਨਹੀਂ। ਅਗਸਤ ਮਹੀਨੇ ਵਿੱਚ ਇਸ ਸਕੀਮ ਲਈ ਨਵੀਂ ਰਜਿਸਟ੍ਰੇਸ਼ਨ ਕਾਫੀ ਸੁਸਤ ਹੋ ਗਈ ਹੈ ਅਤੇ ਇਹ ਵੀ ਪਤਾ ਲੱਗਾ ਕਿ ਇਸ ਯੋਜਨਾ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਈਆ ਦਿੱਤਾ ਜਾ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਕਿ ਪੰਜਾਬ ਦੇ ਵਿੱਚ 10,400 ਕਰੋੜ ਤੋਂ ਵੱਧ ਦੀ ਰਾਸ਼ੀ 1 ਸਾਲ ਦੇ ਵਿੱਚ ਜਿਹੜੀ ਦਿੱਤੀ ਜਾਣੀ ਆ ਔਰਤਾਂ ਨੂੰ, ਇਹ ਆਉਣੇ ਕਿੱਥੋਂ ਪੈਸੇ? ਸਵਾਲ ਸਿਰਫ ਇਹ ਆ, ਕਦੇ 10,000 ਕਰੋੜ ਦਾ ਕਰਜ਼ਾ ਇੱਧਰੋਂ ਚੱਕਿਆ, ਕਦੇ ਇੱਧਰੋਂ ਚੱਕਿਆ, ਇਹ ਤਾਂ ਖਬਰਾਂ ਅਸੀਂ ਪੜ੍ਹਦੇ ਹਾਂ। ਪਰ 10,500 ਕਰੋੜ ਰੁਪਈਆ ਲਗਭਗ ਔਰਤਾਂ ਦੇ ਖਾਤਿਆਂ ਵਿੱਚ 1 ਸਾਲ ਦੇ ਵਿੱਚ ਪੈਣਾ, ਇਹਦੇ ਵਸੀਲੇ ਕਿਹੜੇ ਕਿਹੜੇ ਆ? ਸ਼ਰੀਕ ਇਹ ਗੱਲ ਪੁੱਛਦੇ ਆ। ਅਸੀਂ ਬਹੁਤੀ ਵਾਰ ਸ਼ਰੀਕਾਂ ਦੀਆਂ ਗੱਲਾਂ ਨੂੰ ਗੌਰ ਨਾਲ ਨਹੀਂ ਲੈਂਦੇ, ਬਈ ਉਹਨਾਂ ਦਾ ਤਾਂ ਕੰਮ ਆ, ਸ਼ਰੀਕਾਂ ਨੇ ਸ਼ਰੀਕੇਬਾਜ਼ੀ ਕਰਨੀ ਹੁੰਦੀ ਆ। ਪਰ ਵੈਸੇ ਵੀ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀ ਕਿ 20,000 ਕਰੋੜ ਤੋਂ ਹਮਕੋ ਰੇਤ ਸੇ ਆਏਗਾ, ਮਾਈਨਿੰਗ ਸੇ ਆਏਗਾ, ਉਹ ਵੀ ਕਦੇ ਨਹੀਂ ਆਇਆ। ਪੰਜਾਬ ਦੇ ਕੋਲ ਆਮਦਨ ਦੇ ਇੰਨੇ ਵਸੀਲੇ ਵੀ ਨਹੀਂ ਕਿ ਭਾਈ ਇੱਥੇ 10-10, 15-15,000 ਕਰੋੜ ਰੁਪਈਆ ਵੰਡ ਦਿੱਤਾ ਜਾਵੇ। ਸੋ ਇਹ ਔਰਤਾਂ ਨੂੰ ਪੈਸੇ ਦੇਣਾ ਕੋਈ ਮਾੜੀ ਗੱਲ ਨਹੀਂ ਗੀ, ਵੱਧ ਤੋਂ ਵੱਧ ਪੈਸੇ ਮਿਲਣੇ ਚਾਹੀਦੇ। ਪਰ ਪੈਸੇ ਆ ਕਿੱਥੋਂ ਰਹੇ ਆ? ਜਿਨ੍ਹਾਂ ਨੂੰ ਦਿੱਤੇ ਜਾ ਰਹੇ ਆ ਕਿ ਸੱਚੀ ਮੁੱਚੀ ਉਹਨਾਂ ਨੂੰ ਦੇਣੇ ਬਣਦੇ ਆ? ਇਹ ਇੱਕ ਬਹੁਤ ਵੱਡਾ ਸਵਾਲ ਹੈਗਾ। ਅਗਲੀ ਖਬਰ ਇਹ ਜੀ ਕਿ ਪਿਛਲੇ ਸਾਲ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਿਲਕੁਲ ਬੰਦ ਆ, 1 ਦਿਨ ਦੇ ਲਈ, 1 ਘੰਟੇ ਦੇ ਲਈ ਵੀ ਲਾਂਘਾ ਨਹੀਂ ਖੁੱਲ੍ਹਿਆ, ਜਿਹਦੇ ਕਰਕੇ ਸਵਾਲ ਕਈ ਤਰ੍ਹਾਂ ਦੇ ਉੱਠੇ ਆ। ਜਦੋਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਵਿਗਾੜ ਆਇਆ ਸੀ ਕੁਝ ਕੁ ਸਮਾਂ ਪਹਿਲਾਂ, ਉਦੋਂ ਕਈ ਅਦਾਰੇ ਕਈ ਥਾਵਾਂ ਬੰਦ ਹੋਈਆਂ, ਪਰ ਉਹ ਸਾਰੀਆਂ ਦੀਆਂ ਸਾਰੀਆਂ ਥਾਵਾਂ ਖੁੱਲ੍ਹੀਆਂ, ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲ੍ਹਿਆ।
7: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ, ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: 2 ਦਿਨ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਜਿਹੜੇ ਉਹਨਾਂ ਦੇ ਵੱਲੋਂ ਵਫਦ ਲੈ ਕੇ ਅਤੇ ਪਾਕਿਸਤਾਨ ਦੇ ਅੰਬੈਸਡਰ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਦਿੱਲੀ ਵਿੱਚ ਜਾ ਕੇ। ਉਹਨਾਂ ਨੇ ਕਿਹਾ ਸੀ ਜੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਆ, ਸਿੱਖ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਦੇ ਉੱਤੇ ਜਾਣਾ ਚਾਹੁੰਦੀ ਹੈ, ਸਿੱਖ ਸੰਗਤ ਦੀ ਇੱਛਾ ਕਿ ਅਸੀਂ ਗੁਰਧਾਮਾਂ ਦੇ ਦਰਸ਼ਨ ਕਰੀਏ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੀ ਦਿੱਲੀ ਇੱਛਾ ਇਹ ਹੈ ਜੀ ਕਿ ਐਤਕੀ ਵੀਜ਼ਿਆਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਵੇ, 8,500 ਤੋਂ ਵੱਧ ਵੀਜ਼ਾ ਐਤਕੀ ਦਿੱਤਾ ਜਾਵੇ ਪ੍ਰਕਾਸ਼ ਪੁਰਬ ਦੇ ਮੌਕੇ। ਨਾਲ ਹੀ ਧਾਮੀ ਸਾਹਿਬ ਨੇ ਇਸ ਗੱਲ ਦੀ ਮੰਗ ਕੀਤੀ ਕਿ ਕਿਰਪਾ ਕਰਕੇ ਕੇਂਦਰ ਦੀ ਸਰਕਾਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦੇਵੇ। ਸੰਗਤ ਦੇ ਮਨ ਦੇ ਵਿੱਚ ਬੜਾ ਚਾਅ ਅਤੇ ਬੜਾ ਉਤਸ਼ਾਹ। ਹੁਣ ਵਿਦੇਸ਼ ਵਿਭਾਗ ਨੇ ਦੋ ਟੋਕੇ ਗੱਲ ਕਹਿਤੀ ਆ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੋਲ੍ਹਿਆ ਜਾ ਸਕਦਾ। ਫਿਲਹਾਲ ਤਾਂ ਬਿਲਕੁਲ ਵੀ ਨਹੀਂ ਖੋਲ੍ਹਿਆ ਜਾ ਸਕਦਾ। ਹੁਣ ਸੁਰੱਖਿਆ ਦੇ ਕਾਰਨ ਦੇ ਵਿੱਚ ਕਿਹੜੇ ਕਿਹੜੇ ਲੁਕੇ ਹੋਏ ਆ ਇਹਦੇ ਬਾਰੇ ਤਾਂ ਜਾਣਕਾਰੀ ਨਹੀਂ ਦਿੱਤੀ ਗਈ, ਪਰ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਨਹੀਂ ਖੁੱਲ੍ਹ ਸਕਦਾ। ਮੈਨੂੰ ਨਿੱਜੀ ਤੌਰ 'ਤੇ ਲੱਗਦਾ ਜੀ ਕਿ ਇਸ ਸਾਲ ਦੇ ਵਿੱਚ ਸ਼ਾਇਦ ਇਹ ਲਾਂਘਾ ਨਾ ਖੁੱਲ੍ਹੇ, ਸ਼ਾਇਦ, ਕਿਉਂਕਿ ਇਸ ਸਾਲ ਦੇ ਵਿੱਚ ਹੁਣ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਜਾਣੀਆਂ, ਅਗਲੇ ਸਾਲ ਦੇ ਵਿੱਚ ਚੋਣਾਂ ਹੋਣੀਆਂ ਕਈ ਸੂਬਿਆਂ ਦੇ ਵਿੱਚ, ਇਸ ਕਰਕੇ ਇਹ ਅੱਗੇ ਗੱਲ ਪੈ ਜਾਣੀ ਆ ਅਤੇ ਉਹ ਕਰਤਾਰਪੁਰ ਸਾਹਿਬ ਦੇ ਪ੍ਰਤੀ ਲੋਕਾਂ ਦੇ ਸੰਗਤ ਦੇ ਮਨ ਦੇ ਵਿੱਚ ਚਾਅ ਅਤੇ ਸਤਿਕਾਰ ਬਹੁਤ ਆ, ਪਰ ਲੋਕਾਂ ਦੀ ਬੇਵਸੀ ਆ। ਦੇਖੋ, ਨਾ ਤਾਂ ਹੁਣ ਪਰਲੇ ਪਾਰ ਜਾ ਕੇ ਵੀਜ਼ੇ ਤਹਿਤ ਅਤੇ ਸੰਗਤ ਆ ਜਿਹੜੀ ਉਹ ਗੁਰਧਾਮਾਂ ਦੇ ਦਰਸ਼ਨ ਕਰ ਸਕਦੀ ਆ ਅਤੇ ਨਾ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਦੇ ਵੀ ਸਵੇਰੇ ਗਏ ਅਤੇ ਹੱਥ ਨੂੰ ਮੁੜਿਆ ਏ। ਸਭ ਕੁਝ ਤਾਂ ਇਸ ਵੇਲੇ ਬੰਦ ਆ, ਇਸ ਕਰਕੇ ਇਹ ਚਾਹ, ਇਹ ਮਲਾਰ, ਇਹ ਉਤਸ਼ਾਹ ਸਾਰਾ ਕੁਝ ਅੰਦਰੇ ਅੰਦਰ ਰਹਿ ਜਾਂਦਾ। ਸੋ ਵਿਹਨੇ ਪਾਈਏ ਕਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਦਾ ਅਤੇ ਧਾਮੀ ਸਾਹਿਬ ਦੀ ਵੱਲੋਂ ਕੀਤੀ ਗਈ ਅਪੀਲ, ਕੀਤੀ ਗਈ ਬੇਨਤੀ ਤੋਂ ਬਾਅਦ ਅਤੇ ਕਿੰਨੇ ਸੰਗਤਾਂ ਦੇ ਵੀਜ਼ਿਆਂ ਦੇ ਵਿੱਚ ਵਾਧਾ ਹੁੰਦਾ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਅਤੇ ਉਸ ਤੋਂ ਅਗਲੀ ਗੱਲ ਇੱਕ ਬੜੀ ਮਹੱਤਵਪੂਰਨ ਲੰਘੇ, ਕੱਲ੍ਹ ਬਰਨਾਲਾ ਦੇ ਵਿੱਚ ਅਦਾਲਤੀ ਕੰਪਲੈਕਸ ਦੀਆਂ ਪੌੜੀਆਂ ਦੇ ਰਾਹੀਂ ਅਤੇ ਪਾਣੀ ਵਾਲੀ ਟੈਂਕੀ ਦੇ ਉੱਤੇ 3 ਜਵਾਨ ਕੁੜੀਆਂ ਚੜ੍ਹ ਗਈਆਂ।
10: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
3: ਉਹਨਾਂ ਤਿੰਨਾਂ ਨੇ ਆਪਣੇ ਮੂੰਹ ਬੰਨੇ ਸੀ, ਸਿਰ ਢੱਕੇ ਸੀ, ਉਹਨਾਂ ਨੇ ਆਪਦੀ ਪਛਾਣ ਉਜਾਗਰ ਨਹੀਂ ਕੀਤੀ ਕਿ ਕਿਹਦਾ ਚਿਹਰਾ ਕਿਹੋ ਜਿਹਾ। ਇਹਨਾਂ ਤਿੰਨਾਂ ਕੁੜੀਆਂ ਨੇ ਗੱਲ ਕਹੀ ਹੈ ਜੀ ਕਿ ਸਾਡੇ ਨਾਲ 3 ਵੱਖ ਵੱਖ ਮੁੰਡਿਆਂ ਦੇ ਵੱਲੋਂ ਗਲਤ ਕੰਮ ਕੀਤਾ ਗਿਆ। ਕਿਸੇ ਨੇ ਵਿਆਹ ਦਾ ਝਾਂਸਾ ਦੇ ਕੇ ਪਤ ਲੁੱਟੀ ਆ, ਕਿਸੇ ਨੇ ਰੋਕਾ ਕਰਵਾ ਕੇ ਪਤ ਲੁੱਟੀ ਆ, ਕੋਈ ਇੱਥੇ ਮਸਤੀ ਮਾਰਦਾ ਰਿਹਾ, ਬਾਅਦ ਦੇ ਵਿੱਚ ਵਿਦੇਸ਼ ਵੱਲ ਭੱਜ ਗਿਆ, ਜਿਵੇਂ ਕਿ ਕੁੜੀਆਂ ਨੇ ਦੋਸ਼ ਲਾਏ ਆ। ਇਹਨਾਂ ਨੇ ਕਿਹਾ ਜੀ ਕਿ ਅਸੀਂ 1 ਮਹੀਨੇ ਤੋਂ ਪੁਲਿਸ ਦੇ ਕੋਲ ਹਾੜੇ ਕੱਢ ਰਹੀਆਂ, ਪਰ ਸਾਡੀ ਕੋਈ ਬਾਤ ਨਹੀਂ ਪੁੱਛਦਾ, ਅਸੀਂ ਤਿੰਨੇ ਇੱਥੇ ਹੀ ਮਿਲੀਆਂ, ਅਸੀਂ ਪਹਿਲਾਂ ਨਹੀਂ ਸੀ ਜਾਣਦੀਆਂ। ਵੱਖ ਵੱਖ ਥਾਵਾਂ 'ਤੇ ਵੱਖ ਵੱਖ ਲੋਕਾਂ ਦੇ ਵੱਲੋਂ ਅਸੀਂ ਮਿਸਯੂਜ ਕੀਤੀਆਂ ਗਈਆਂ ਅਤੇ ਪਰ ਇਸ ਤਰੀਕੇ ਦੇ ਨਾਲ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਲੋਕਾਂ ਦੇ ਵੱਲੋਂ ਸਾਡੇ ਨਾਲ ਗਲਤ ਕੁਝ ਹੋਇਆ, ਪਰ ਉਹ ਜਿਹੜੇ ਲੋਕ ਆ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਜ਼ਬਰ ਜਨਾਹ ਕਰਕੇ ਚਲੇ ਗਏ, ਉਹਨਾਂ ਦੇ ਖਿਲਾਫ਼ ਪੁਲਿਸ ਦੇ ਵੱਲੋਂ ਉਹ ਕਾਰਵਾਈ ਨਹੀਂ ਕੀਤੀ ਜਾ ਰਹੀ। ਕਿਉਂਕਿ 3 ਜਵਾਨ ਕੁੜੀਆਂ ਇਕੱਠੀਆਂ ਟਿੰਕੀ 'ਤੇ ਚੜ੍ਹੀਆਂ, ਤਿੰਨਾਂ ਦੇ ਵੱਲੋਂ ਦੋਸ਼ ਵੱਖ ਵੱਖ ਮੁੰਡਿਆਂ ਦੇ ਉੱਤੇ ਜ਼ਬਰ ਜਨਾਹ ਦਾ। ਇਸ ਕਰਕੇ ਖਬਰ ਬਹੁਤ ਵੱਡੀ ਬਣੀ ਆ ਅਤੇ ਪੁਲਿਸ ਦੇ ਵੱਲੋਂ ਵਰਾ ਕੇ, ਮਨਾ ਕੇ, ਸਮਝਾ ਕੇ ਤਿੰਨੇ ਕੁੜੀਆਂ ਥੱਲੇ ਤਾਂ ਲਾ ਲਈਆਂ ਗਈਆਂ, ਪਰ ਪੁਲਿਸ ਨੇ ਗੱਲ ਕਹੀ ਆ ਕਿ ਅਸੀਂ ਨਿਯਮਾਂ ਦੇ ਮੁਤਾਬਕ ਕਾਰਵਾਈ ਕਰਾਂਗੇ। ਇਹਨਾਂ ਕੁੜੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਜੇਕਰ ਇਹਨਾਂ ਨਾਲ ਗਲਤ ਹੋਇਆ ਤਾਂ। ਪਰ ਜਦੋਂ ਜ਼ਬਰ ਜਨਾਹ ਦੀ ਗੱਲ ਚੱਲਦੀ ਆ ਉਦੋਂ ਮੈਂ ਕਦੇ ਕਦੇ ਹੈਰਾਨ ਜ਼ਰੂਰ ਹੁੰਦਾ ਕਿ 1.5 ਸਾਲ ਵਿਆਹ ਦਾ ਝਾਂਸਾ ਲਾ ਦੇ ਕੇ ਅਤੇ ਇੱਜ਼ਤ ਲੁੱਟਦਾ ਰਿਹਾ, 5 ਸਾਲ ਤੋਂ ਵਿਆਹ ਦੇ ਝਾਂਸੇ ਦੇ ਤਹਿਤ ਇੱਜ਼ਤ ਦੇ ਨਾਲ ਖਿਲਵਾੜ ਕੀਤਾ ਗਿਆ, ਉਹ ਜੀ 2 ਸਾਲ ਨਹੀਂ 3 ਸਾਲ ਇਉਂ ਕਰਦਾ ਰਿਹਾ। ਇਹ ਜ਼ਬਰ ਜਨਾਹ ਦੇ ਦਾਇਰੇ ਦੇ ਵਿੱਚ ਕਿਹੜੀ ਗੱਲ ਆਉਂਦੀ ਆ, ਇਹ ਵੀ ਸੋਚਣੀ ਵਿਚਾਰਨੀ ਬਣਦੀ ਆ ਕਿ 1 ਥਾਂ ਦੇ ਉੱਤੇ ਬੰਦੇ ਨੇ ਜ਼ਿਆਰਤੀ ਕੀਤੀ, ਬਾਅਦ ਦੇ ਵਿੱਚ ਹੋਰ ਵੱਖ ਵੱਖ ਥਾਵਾਂ 'ਤੇ ਲਿਜਾ ਕੇ 2-3-4 ਸਾਲ ਉਹ ਜ਼ਿਆਰਤੀ ਕਰੀ ਗਿਆ। ਆਪਾਂ ਵਿਆਹ ਦੇ ਝਾਂਸੇ ਦੇ ਤਹਿਤ ਹੀ ਆਪਦੇ ਕਹਿ ਦਈਏ ਵੀ ਸਾਰਾ ਗਲਤ ਕੰਮ ਉਹਨੂੰ ਕਰਨ ਦਾ ਇਜਾਜ਼ਤ ਦਿੱਤੀ, ਮੌਕਾ ਦਿੱਤਾ, ਇਹ ਆਪਾਂ ਨੂੰ ਵੀ ਸੋਚਣਾ ਬਣਦਾ। ਬੀਤੇ ਵੇਲੇ ਦੇ ਵਿੱਚ ਕਈ ਕੇਸ ਝੂਠੇ ਪਾਏ ਗਏ ਆ, ਇਹ ਕੁੜੀਆਂ ਹੋ ਸਕਦਾ ਬਿਲਕੁਲ ਸੱਚੀਆਂ ਹੋਣ। ਇਹਨਾਂ ਬੀਬੀਆਂ ਨੂੰ ਇਨਸਾਫ ਮਿਲਣਾ ਚਾਹੀਦਾ, ਇਹਨਾਂ ਦੇ ਨਾਲ ਕੋਈ ਜ਼ਿਆਰਤੀ ਨਹੀਂ ਹੋਣੀ ਚਾਹੀਦੀ। ਪਰ ਜਦੋਂ ਆਪਾਂ ਕੁੱਲ ਵਰਤਾਰੇ ਵੱਲ ਵੇਖਦੇ ਹਾਂ ਉਦੋਂ ਬੜਾ ਕੁਝ ਵਿੱਚੋਂ ਨਿਕਲ ਕੇ ਆਉਂਦਾ। ਬਾਕੀ ਹੈ ਜੀ ਕਿ ਸਭ ਦੀ ਆਪੋ ਆਪਣੀ ਜ਼ਿੰਮੇਵਾਰੀ ਆ, ਪੁਲਿਸ ਨੇ ਪੜਤਾਲ ਕਰਨੀ ਆ ਕੌਣ ਸਹੀ ਆ ਅਤੇ ਕੌਣ ਗਲਤ ਆ। ਅਤੇ ਜਾਂਦੇ ਜਾਂਦੇ ਬਸ ਇੱਕ ਆਖਰੀ ਬੇਨਤੀ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਗਰਮਾ ਗਰਮੀ ਦੇ ਚੱਲਦਿਆਂ ਕਈ ਲੋਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਗਾਲ ਦੁੱਪੜ ਦੀ ਵਰਤੋਂ ਕਰਦੇ ਆ। ਅਕਾਲੀ ਆ ਜਿਹੜੇ ਉਹ ਕਾਂਗਰਸ ਨੂੰ ਕੁਛ ਕਹੀ ਜਾਂਦੇ ਆ, ਕਾਂਗਰਸੀ ਅਕਾਲੀਆਂ ਨੂੰ ਕਹੀ ਜਾਂਦੇ ਆ, ਅੰਮ੍ਰਿਤਪਾਲ ਦੀ ਪਾਰਟੀ ਵਾਲੇ ਕਿਸੇ ਹੋਰ ਨੂੰ ਕਹਿੰਦੇ ਆ, ਆਪ ਵਾਲੇ ਕਿਸੇ ਹੋਰ ਨੂੰ ਕਹੀ ਜਾਂਦੇ ਆ, ਭਾਜਪਾ ਵਾਲਿਆਂ ਨੂੰ ਆਪਣਾ ਰੰਗ ਚੜ੍ਹਿਆ, ਪਰ ਪੰਜਾਬ ਇਹਨਾਂ ਗੱਲਾਂ ਇਹਨਾਂ ਵੰਡੀਆਂ ਦੇ ਕਰਕੇ ਹੀ ਪਹਿਲਾਂ ਖਤਾ ਖਾ ਚੁੱਕਿਆ। ਐਤਕੀ ਆਪਾਂ ਏਕੇ ਦੀ ਪਿਆਰ ਦੀ ਸਮਰਪਣ ਦੀ ਗੱਲ ਕਰੀਏ, ਮੁਹੱਬਤ ਦੀ ਗੱਲ ਕਰੀਏ, ਇਹ ਤੁਹਾਡੇ ਮੇਰੇ ਲਈ ਸਭ ਲਈ ਬੜੀ ਜ਼ਰੂਰੀ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੁਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: You're listening to Culture of Punjab. We are changing Canada one person at a time.
1: ਪੰਜਾਬ
2: ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
3: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲਿਏ ਆਪ ਸਭੀ ਕਾ ਬੇਹੱਦ ਸ਼ੁਕਰੀਆ।
4: ਨਾਮ ਗੁੰਮ ਜਾਏਗਾ, ਚਿਹਰਾ ਯੇ ਬਦਲ ਜਾਏਗਾ, ਮੇਰੀ ਆਵਾਜ਼ ਹੀ ਪਹਿਚਾਨ ਹੈ ਅਗਰ ਯਾਦ ਰਹੇ। ਗੁਲਜ਼ਾਰ ਸਾਹਿਬ ਕੀ ਕਲਮ ਸੇ ਨਿਕਲੇ ਯੇ ਬੇਸ਼ਕੀਮਤੀ ਅਲਫਾਜ਼ ਖੁਦ ਮੇ ਇੱਕ ਕਹਾਣੀ ਸਮੋ ਕਰ ਬੈਠੇ ਹੈ। ਕਹਾਣੀ ਹਰ ਇਨਸਾਨ ਕੀ, ਮੇਰੀ, ਆਪਕੀ। ਆਜ ਕੇ ਸਫ਼ਰ ਕੇ ਆਖਰੀ ਪੜਾਵ ਮੇ ਪਹੁੰਚ ਕਰ ਮੈਂ ਭੀ ਯੇ ਕਹਿਣਾ ਚਾਹਤੀ ਹੂੰ ਕਿ ਵਕਤ ਕੇ ਸਾਥ ਚਿਹਰਾ ਚਾਹੇ ਬਦਲ ਜਾਏਗਾ, ਪਰ ਮੇਰੀ ਆਵਾਜ਼ ਹੀ ਪਹਿਚਾਨ ਹੈ, ਇਸੇ ਜ਼ਰੂਰ ਯਾਦ ਰੱਖੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ।

ਪ੍ਰਭ ਸੱਚੜਾ ਹਰ ਸਾਲ ਆਹੀ ਹੈ, ਕਾਰਜ ਸਭ ਕੁਛ ਕਰਨ ਹੈ ਯੋਗ। ਸਾ ਧਨ ਰੰਡ ਨਾ ਕਬੂ ਬੈਸਈ, ਨਾ ਕਦੇ ਹੋਵੇ ਸੋਗ, ਨਾ ਕਦੇ ਹੋਵੇ ਸੋਗ, ਅੰਦਨ ਰਸ ਭੋਗ। ਸਾ ਤਨ ਮਹਿਲ ਸਮਾਣੀ, ਜਿਨ ਪ੍ਰਿਉ ਜਾਤਾ ਕਰਮ ਵਿਦਾਤਾ, ਬੋਲੇ ਅੰਮ੍ਰਿਤ ਬਾਣੀ। ਗੁਣਵੰਤੀਆਂ ਗੁਣਸਾਰ ਹੈ, ਆਪਣੇ ਕੰਤ ਸੰਭਾਲੈ, ਨਾ ਕਦੇ ਲੱਗੈ ਵਿਜੋਗੋ। ਸੱਚੜਾ ਪਿਰਸਾ ਲਾਹੀ ਹੈ, ਸਭ ਕੁਛ ਕਰਨ ਹੈ ਜੋਗੋ। ਸੱਚੜਾ ਸਾਹਿਬ ਸ਼ਬਦ ਪਛਾਣੀ ਹੈ, ਆਪੇ ਲੈ ਮਿਲਾਏ। ਸਾ ਧਨ ਪ੍ਰੇਕੈ ਰੰਗਰਤੀ, ਵਿੱਚੋਂ ਵਾਪ ਗਵਾਏ, ਵਿੱਚੋਂ ਵਾਪ ਗਵਾਏ, ਫਿਰ ਕਾਲ ਨਾ ਖਾਏ। ਗੁਰਮੁਖੀ ਇੱਕੋ ਜਾਤਾ, ਕਾਮਣੇਸ਼ ਪੁੰਨੀ ਅੰਤਰ ਭਿੰਨੀ, ਮਿਲਿਆ ਜਗ ਜੀਵਨ ਦਾਤਾ। ਸ਼ਬਦ ਰੰਗ ਰਾਤੀ ਜੋਬਨ ਮਾਤੀ, ਫਿਰ ਕੈ ਅੰਕ ਸਮਾਏ। ਸੱਚੜਾ ਸਾਹਿਬ ਸ਼ਬਦ ਪਛਾਣੀਐ, ਆਪੇ ਲਏ ਮਿਲਾਏ। ਜਿਨੀ ਆਪਣਾ ਕੰਤ ਪਛਾਣਿਆ, ਹਾਤਰ ਪੁੱਛੋ ਸੰਤਾਂ ਜਾਏ। ਆਪ ਛੋੜ ਸੇਵਾ ਕਰੀ, ਫਿਰ ਸੱਚੜਾ ਮਿਲੈ ਸਹਿ ਸੁਭਾਏ। ਫਿਰ ਸੱਚਾ ਮਿਲੈ ਆਏ ਸਾਚ ਕਮਾਏ, ਸਾਚ ਸ਼ਬਦ ਧਨ ਰਾਤੀ, ਕਦੇ ਨਾਰਾਂਡ ਸਦਾ ਸੁਹਾਗਣੋ। ਅੰਤਰ ਸਹਿ ਸਮਾਧੀ, ਪਿਰ ਰਹਿਆ ਪਰ ਪੂਰੇ ਵੇਖ ਦੂਰੇ, ਰੰਗ ਮਾਣੇ ਸਹਿ ਸੁਭਾਏ। ਜਿਨੀ ਆਪਣਾ ਕੰਤ ਪਛਾਣਿਆ, ਹਾਂ ਤਨ ਪੁੱਛਾਂ ਸੰਤਾਂ ਜਾਏ। ਫਿਰੋ ਵਿਛੁਨੀਆਂ ਭੀ ਮਿਲ ਹੈ, ਜੇ ਸਤਿਗੁਰ ਲਾਗੈ ਸਾਚੇ ਪਾਏ। ਸਤਿਗੁਰ ਸਦਾ ਦਇਆਲ ਹੈ, ਅਵਗੁਣ ਸ਼ਬਦ ਜਲਾਏ, ਔਗੁਣ ਸ਼ਬਦ ਜਲਾਏ, ਦੂਜਾ ਭਾਉ ਗਵਾਏ। ਸੱਚੇ ਹੀ ਸੱਚ ਰਾਤੀ, ਸੱਚੇ ਸ਼ਬਦ ਸਦਾ ਸੁਖ ਪਾਇਆ, ਹਉਮੈ ਗਈ ਭਰਾਤੀ। ਪਿਰ ਨਿਰਮਾਇਲ ਸਦਾ ਸੁਖਦਾਤਾ, ਨਾਨਕ ਸ਼ਬਦ ਮਿਲਾਏ। ਪਿਰੋ ਵਿਛੁਨੀਆਂ ਭੀ ਮਿਲ ਹੈ, ਜੇ ਸਤਿਗੁਰ ਲਾਗੈ ਸਾਚੇ ਪਾਏ।

ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣ ਸਾਰ ਨਾ ਫਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚਾ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹੇਲੀਓ ਪਰ ਸੇਵੋ ਸ਼ਬਦ ਵਿਚਾਰੇ ਸਭ ਜਗ ਆਪਿਓ ਪਾਇਓ ਨੋ ਆਵਣ ਜਾਣ ਸੰਸਾਰਾ ਮਾਇਆ ਮੋਹ ਖੁਆਇਆ ਨ ਮਰ ਜੰਮੈ ਵਾਰੋ ਵਾਰਾ ਮਰ ਜੰਮੈ ਵਾਰੋ ਵਾਰਾ ਵਧੈ ਬੇਕਾਰਾ ਗਿਆਨ ਮੇ ਹੋਣੀ ਮੁੱਠੀ ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਉਗਣਿਆਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈ ਐ ਰੋਵੈ ਕੰਤ ਵਿਸਾਰੇ ਸਭ ਜਗ ਆਪੋ ਪਾਇਓ ਨੋ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੂਲੀ ਫਿਰੈ ਤਨ ਅਣੀਆਂ ਰੰਡ ਬੈਠੀ ਦੂਜੈ ਪਾਏ ਰੰਡ ਬੈਠੀ ਦੂਜੈ ਪਾਏ ਮਾਇਆ ਮੋਹੇ ਦੁਖ ਪਾਏ ਆਪ ਘਟੈ ਤਨ ਸ਼ੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਪਾਏ ਦੂਜੈ ਜਮਕਾਲ ਨਾ ਸੂਜੈ ਮਾਇਆ ਜਗ ਲੂਜੈ ਲਭ ਲੋਭ ਚਿਤ ਲਾਏ ਸੋ ਪਰ ਸਾਚਾ ਸਦ ਹੀ ਸਾਚਾ ਨਾ ਇਹੋ ਮਰੈ ਨਾ ਜਾਏ ਇਕ ਰੋਵੈ ਪਰੈ ਵਿਛੁਨੀਆ ਅੰਧੀ ਨਾ ਜਾਣੈ ਪਿਰ ਨਾਲੇ ਗੁਰਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾਤਨ ਮਿਲੈ ਮਿਲਾਈ ਪਿਰ ਅੰਤਰ ਸਦਾ ਸੰਭਾਲੇ ਇਕ ਰੋਵੈ ਪਰੈ ਵਿਛੁਨੀਆ ਅੰਧੀ ਨਾ ਜਾਣੈ ਪਿਰ ਹੈ ਨਾਲੇ ਵਡਹੰਸ ਮਹੱਲਾ ਤੀਜਾ ਰੋਵੈ ਪਰੈ ਵਿਛੁਨੀਆ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਜਿੰਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੈ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕਾਲ ਮਾਰ ਸਾਚੀ ਵਰਤਾਰ।

ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਸੱਚੜਾ ਆਪ ਜਗਤਿਓ ਪਾਇਆ ਗੁਰਬਿਨ ਕੋਰ ਅੰਧਾਰੋ ਆਪ ਮਿਲਾਏ ਆਪ ਮਿਲਾਏ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਿਜ ਵਾਪਾਰੋ ਗੁਰਮੁਖ ਜਨਮ ਸਵਾਰੇ ਧਨ ਜਗ ਮੈਂ ਆਇਆ ਆਪ ਗਵਾਇਆ ਦਰਸਾ ਚੈ ਸਤਿਆਰੋ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੋ ਸੱਚੜਾ ਆਪ ਜਗਤਿਓ ਪਾਇਆ ਗੁਰਬਿਨ ਕੋਰ ਅੰਧਾਰੋ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਿਆ ਆਏ ਗੁਰ ਰਾਖੇ ਸੇ ਉਭਰੇ।

ਸੋ ਫਲ ਪਾਵੇ ਮਨਮੁਖ ਹੈ ਪਤ ਹੋਈ ਜੰਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਤਥੈ ਪੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲੈ ਮਿਲਾਏ ਭ੍ਰਮ ਮਾਇਆ ਵਿੱਚੋਂ।

ਨਾਨਕ ਹਉ ਤਿਨ ਕੈ ਬਲਿਹਾਰਨੈ ਜੋ ਅੰਦਰ ਜਪੈ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ

ਕਹੋ ਜਿਨ ਦਾਨ ਹਰ ਨਾਮ ਮੁਖ ਦੀਆ। ਸਲੋਕ ਮਹੱਲਾ ਤੀਜਾ। ਪੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਸਤਿਗੁਰ ਸੇਵਿਐ ਹਰ ਮਨ ਵਸੈ, ਤਿੱਥੈ ਭਉ ਕਦੇ ਨਾ ਹੋਏ। ਦੁਸ਼ਮਣ ਦੁਖ ਤਿਸਨੋ ਨੇੜ ਨਾ ਆਵੈ, ਪੋਹੇ ਨਾ ਸਕੈ ਕੋਏ, ਗੁਰਮੁਖ ਮਨ ਵਿਚਾਰਿਆ, ਜੋ ਤਿਸ ਪਾਵੈ ਸੋ ਹੋਏ। ਨਾਨਕ ਆਪੇ ਹੀ ਪਤ ਰੱਖ ਸੀ, ਕਾਰਜ ਸਵਾਰੇ ਸੋਏ। ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਹੇ, ਜਿਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਹੇ। ਨਾਨਕ ਸੱਚ ਰਤੇ ਸੇ ਨਾ ਵਿਛੜੈ, ਸਤਿਗੁਰ ਸੇਵ ਸਮਾਹੇ। ਪੌੜੀ ਤਿਸ ਮਿਲੀਐ ਸਤਿਗੁਰ ਸੱਜਣੈ, ਜਿਸ ਅੰਤਰ ਹਰ ਗੁਣਕਾਰੀ, ਤਿਸ ਮਿਲੀਐ ਸਤਿਗੁਰ ਪ੍ਰੀਤ ਮੈਂ, ਜਿਨ ਹਉ ਮੈਂ ਵਿੱਚੋਂ ਮਾਰੀ। ਸੋ ਸਤਿਗੁਰ ਪੂਰਾ ਤਨ ਤਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰਿਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ, ਭਉ ਜਲ ਬਿਖਤਾਰੀ, ਗੁਰਪੂਰੈ ਹਰ ਉਪਦੇਸਿਆ, ਗੁਰ ਵਿਟੜਿਓ ਹਉ ਸਦਵਾਰੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚੱਕਰੀ, ਸੁਖੀ ਹੂੰ ਸੁਖਸਾਰ, ਐਥੈ ਮਿਲਨ ਵਡਿਆਈਆਂ, ਦਰਗਹਿ ਮੁਖ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ। ਸੱਚੀ ਸੰਗਤ ਸੱਚ ਮਿਲੈ, ਸੱਚੈ ਨਾਏ ਪਿਆਰ। ਸੱਚੈ ਸ਼ਬਦ ਹਰਖ ਸਦਾ, ਦਰ ਸੱਚੈ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੈ, ਜਿਸਨੋ ਨਜ਼ਰ ਕਰੈ ਕਰਤਾਰ। ਮਹੱਲਾ ਤੀਜਾ। ਹੋਰ ਵਿਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗਵਾਸ, ਅੰਮ੍ਰਿਤ ਛੋੜ ਬਿਖ ਲੱਗੇ, ਬਿਖ ਖੱਟਣਾ ਬਿਖ ਰਾਸ, ਬਿਖ ਖਾਣਾ ਬਿਖ ਪਹਿਨਣਾ, ਬਿਖ ਕੇ ਮੁਖ ਗਿਰਾਸ, ਐਥੈ ਦੁਖੋ ਦੁਖ ਕਮਾਵਣਾ, ਮੋਇਆ ਨਰਕ ਨਿਵਾਸ। ਮਨ ਮੁਖ ਮੇਹ ਮੈਲੇ, ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ, ਸਤਿਗੁਰ ਕਾ ਭਉ ਛੋਡਿਆ, ਮਨ ਅਠ ਕੰਮ ਨ ਆਵੈ ਰਾਸ। ਜੰਪਰ ਬਦੇ ਮਾਰੀਐ, ਕੋ ਨਾ ਸੁਣੇ ਅਰਦਾਸ, ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ ਪੌੜੀ। ਸੋ ਸਤਿਗੁਰ ਸੇਵੋ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀ ਜਪਾਇਆ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ, ਤੇ ਸਤਿਗੁਰ ਕੀ ਸਭ ਪੱਗੀ ਪਵੋ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ, ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ, ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਮਨ ਹਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ, ਇਸ ਭੇਖੈ ਥਾਵਾਂ ਗਿਰੋਂ ਭਲਾ, ਜਿੱਥੋਂ ਕੋ ਵਰਸਾਏ। ਸਭ ਰਤੇ ਤਿੰਨਾ ਸੋਜੀ ਪਈ, ਦੂਜੇ ਪਰਮ ਭੁਲਾਏ, ਪਿਆ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਪਾਵੈ ਸੇ ਭਲੇ, ਜਿਨ ਕੀ ਪਤ ਪਾਵੈ ਥਾਏ। ਮਹੱਲਾ ਤੀਜਾ। ਸਤਿਗੁਰ ਸੇਵਿਆ ਸਦਾ ਸੁਖ, ਜਨਮ ਮਰਨ ਦੁਖ ਜਾਏ, ਚਿੰਤਾ ਮੂਲ ਨਾ ਹੋਵਈ।

ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਕਰੇ ਵਿਚਾਰ, ਵਿਛੜਿਆ ਕਾ ਕਿਆ ਵਿਛੜੈ, ਜਿੰਨਾ ਦੂਜੇ ਪਾਏ ਪਿਆਰ, ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ, ਇਤ ਦੋਸਤੀ ਚਲਨ ਵਿਕਾਰ, ਜਿੰਨਾ ਅੰਦਰ ਸੱਚੇ ਕਾ ਭਉ ਨਾਹੀ, ਨਾਮ ਨਾ ਕਰੇ ਪਿਆਰ, ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਮਹੱਲਾ ਤੀਜਾ, ਇੱਕ ਸਦਾ ਇੱਕ ਤੈ ਰੰਗ ਰਹਿ, ਤਿਨ ਕਹਿ ਹੋ ਸਦ ਬਲਿਹਾਰੈ ਜਾਉ, ਤਨ ਮਨ ਤਨ ਅਰਪੀ ਤਿਨ ਕਹੋ, ਨਿਮ ਨਿਮ ਲਾਗੋ ਪਾਏ, ਤਿਨ ਮਿਲਿਆ ਮਨ ਸੰਤੋਖੀ ਐ, ਤ੍ਰਿਸ਼ਨਾ ਭੁਖ ਸਭ ਜਾਏ, ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵਲਾਏ। ਪੌੜੀ, ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕਉ ਸਦ ਬਲਿਹਾਰਨੈ, ਜਿਨ ਹਰ ਸੇਵਾ ਬਣਤ ਬਣਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿਥੇ ਕਿਥੇ ਮੈਨੂੰ ਲੈ ਛਡਾਈ, ਤਿਸ ਗੁਰ ਕਉ ਸਾ ਬਾਸ ਹੈ, ਜਿਨ ਹਰ ਸੋਜੀ ਪਾਈ, ਨਾਨਕ ਗੁਰਵਿਟੋ ਵਾਰਿਆ, ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੁਹੀ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ

ਤੀਜਾ ਪੇਖੀ ਅਗਨ ਨਾ ਬੁਝਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਤਿੰਨ ਗੁਰੇ ਕਰਮ ਕਮਾਏ ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜਾ ਆ ਗਾਏ ਨਾਨਕ ਨਾਮ ਬਿਨਾ ਨੈ ਛੁਟੀਐ ਹਉ ਮੈਂ ਪਜੈ ਪਜਾਏ ਪੌੜੀ ਜਿਨੀ ਹਰ ਹਰ ਨਾਮ ਤੇ ਆਇਆ ਤਿੰਨੀ ਪਾਇੜੇ ਸਰਬ ਸੁਖਾ ਸਭ ਜਨਮ ਤਿੰਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕੈ ਬਚਨਾ ਰਾਧਿਆ ਤਿੰਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਭਰਾਈ ਚੁੱਖਾ ਧਨ ਧਨ ਤਿੰਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ

ਜਮ ਕਾਲੇ ਵਸ ਜਗ ਬਾਂਧਿਆ ਤਿਸਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹਾ ਕਾਇਆ ਰੂਪ ਭਰੀ ਬਿਨ ਸਬਦੈ ਦੁਖ ਹਉਮੈ ਰੋਗ ਨਾ ਜਾਏ ਸਤਿਗੁਰ ਮਿਲੈ ਤਾਂ ਨਿਰਮਲ ਹੋਵੈ ਹਰ ਨਾਮੋ ਮਨ ਵਸਾਏ ਨਾਨਕ ਨਾਮ ਤੇ ਆਇਆ ਸੁਖਦਾਤਾ ਦੁਖ ਵਿਸਰਿਆ ਸਹਿ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕਾ ਹੌਸਲਾ ਘੁਮਾਇਆ ਤਿਸ ਗੁਰ ਕਾ ਹੋ ਖੰਨੀਐ ਜਿਨ ਮਧਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕਾ ਹੋ ਵਾਰਣੈ ਜਿਨ ਹਮੈ ਬਿਖ ਸਭ ਰੋਗ ਗਵਾਇਆ ਤੇ ਸਤਿਗੁਰ ਕਾ ਵਡ ਪੁੰਨ ਹੈ ਜਿਨ ਅਵਗਣ ਕੱਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕਉ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸਲੋਕ ਮਹੱਲਾ ਤੀਜਾ ਭਗਤ ਕਰੈ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕਉ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆ ਕਿਆ ਉਹ ਕਰੇ ਵਿਚਾਰ ਸਬਦੈ ਸਾਰ ਨਾ ਜਾਣੀ ਬਿਖਪੂਲਾ ਗਾਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੈ ਦੂਜੈ ਪਾਏ ਪਿਆਰ ਅਣਹੁੰਦਾ ਆਪ ਗਣਾਏ ਦੇ ਜਮ ਮਾਰ ਕਰੇ ਤਿਨ ਖੁਆਰ ਨਾਨਕ ਕਿਸਨੋ ਆਖੀਐ ਜਾਂ ਆਪੇ ਬਖਸ਼ਣ ਹਾਰ ਪੌੜੀ ਤੂੰ ਕਰਤਾ ਸਭ ਕੇ ਜਾਣਦਾ ਸਭ ਜੀ ਤੁਮਾਰੇ ਜਿਸ ਤੂੰ ਭਾਵੈ ਤਿਸ ਤੂੰ ਮੇਲ ਲਹਿ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣ ਹਾਰੇ ਜਿਸ ਤੂੰ ਮਿਲ ਹੈ ਪਿਆਰਿਆ ਸੋ ਤੁਦ ਮਿਲੈ ਗੁਰਮੁਖ ਵਿਚਾਰੇ ਹਾਂ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਲੱਖ ਲਖਾਰੇ ਸਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੈ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣੇ ਅਗਿਆਨੀ ਆਂਦਿਆਂ ਦਾਰ ਰਤਨ ਗੁਰੂ ਕਾ ਸ਼ਬਦ ਹੈ ਬੂਜੈ ਬੂਜਣ ਹਾਰ ਮੂਰਖ ਆਪ ਗਣਾਏ ਦੇ ਮਰ ਜੰਮੈ ਹੋਏ ਖੁਆਰ ਨਾਨਕ ਰਤਨਾ ਸੋ ਲਹਿ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਓਰ ਧਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀ ਆ ਹਰ ਨਾਮ ਨਾ ਲੱਗੋ ਪਿਆਰ ਮਤ ਤੁਮ ਜਾਣੋ ਓਏ ਜੀਵਨ ਦੇ ਓਏ ਆਪ ਮਾਰੇ ਕਰਤਾਰ ਹਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਨ ਦਿਆ ਮੋਏ ਹਰ ਵਿਸਰਿਆ ਦੁਖ ਪਾਏ ਪੌੜੀ ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕਉ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕਉ ਹਉ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਿਗੁਰ ਸਭਨਾ ਕਾ ਮਿੱਤ ਹੈ ਸਭ ਤਸੈ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮੈ ਆਵੈ ਜਾਹੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਏ ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਆਂ ਨੂੰ ਮੋਹ ਕਾਲੈ ਉੱਠ ਜਾਹੇ ਮਹੱਲਾ ਪਹਿਲਾ ਜਲ ਵੈਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ ਪੌੜੀ ਹਰ ਇੱਕੋ ਦਾਤਾ ਸੇਵੀ ਐ ਹਰ ਇੱਕ ਧਿਆਈ ਐ ਹਰ ਇੱਕੋ ਦਾਤਾ ਮੰਗੀ ਐ ਮਨ ਚਿੰਦਿਆ ਪਾਈ ਐ ਜੇ ਦੂਜੇ ਪਾਸੋਂ ਮੰਗੀ ਐ ਤਾਂ ਲਾਜ ਮਰਾਈ ਐ ਜਿਨ ਸੇਵਿਆ ਤਿਨ ਫਲ ਪਾਇਆ ਤੇ ਜਨ ਕੀ ਸਭ ਭੁੱਖ ਗਵਾਈ ਐ ਨਾਨਕ ਤਿਨ ਮਿੱਟੋਂ ਵਾਰਿਆ ਜਿਨ ਅੰਧਨ ਹਿਰਦੈ ਹਰ ਨਾਮ ਤੇ ਆਈ ਐ ਸਲੋਕ ਮਹੱਲਾ ਤੀਜਾ ਭਗਤ ਜਨਾਂ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਏ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੂੰ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਰਾਜੇ ਓਏ ਨਾ ਆਖੀਐ ਭਿੜ ਮਰੈ ਫਿਰ ਜੂਨੀ ਪਾਹੇ ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰੈ
ਸੋਭਾ ਮੂਲ ਨਾ ਪਾਹੇ ਮਹੱਲਾ ਤੀਜਾ। ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ। ਸਤਿਗੁਰ ਸੇਵਿਆ ਨਾ ਮਨ ਵਸੈ ਵਿੱਚੋਂ ਭ੍ਰਮ ਪਉ ਪਾਗੈ। ਜਿਹਾ ਸਤਿਗੁਰ ਨੂੰ ਜਾਣੈ ਤੇ ਹੋਵੈ ਤਾਂ ਸੱਚ ਨਾਮ ਲਿਵ ਲਾਗੈ। ਨਾਨਕ ਨਾਮ ਮਿਲੈ।

0: ਜਾਵੇ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਤਿੰਨਾਂ ਗੁਰਸਿੱਖਾਂ ਕਾਹੋਂ ਵਾਰਿਆ ਚੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੋਣ ਦੀ ਵੱਥ ਨਾ ਜਾਣਨੀ ਅੰਧੇ ਭੌਕ ਮੋਹੇ ਬਿਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਪਰੰਪੋ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਅੰਦਨ ਹਰ ਬੈਰਾਗੀ ਪੌੜੀ ਸੇ ਗੁਰਸਿੱਖ ਤਨ ਤਨ ਹੈ ਜਿਨੀ ਗੁਰ ਉਪਦੇਸ ਸੁਣਿਆ ਹਰ ਕੰਨੀ ਗੁਰ ਸਤਿਗੁਰ ਨਾਮ ਦ੍ਰਿੜਾਇਆ ਤਿਨ ਹਉ ਮੈਂ ਦੁਬਦਾ ਪੰਨੀ ਬਿਨ ਹਰ ਨਾਵੈ ਕੋ ਮਿੱਤਰ ਨਾਹੀ ਵਿਚਾਰ ਡਿਠਾ ਹਰ ਜਨੀ ਜਿਨਾਂ ਗੁਰਸਿੱਖਾਂ ਕਹੋ ਹਰ ਸੰਤੁਸ਼ਟ ਹੈ ਤਿੰਨੀ ਸਤਿਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਤੇ ਆਏ ਦੇ ਤਿੰਨੀ ਚੜੀ ਚਵਗਣ ਮੰਨੀ ਸਲੋਕ ਮਹੱਲਾ ਤੀਜਾ ਮਨਮੁਖ ਕਾਇਰ ਕਰੂਪ ਹੈ ਬਿਨ ਨਾਵੈ ਨਕ ਨਾਹੇ ਅੰਦਨ ਧੰਦੈ ਵਿਆਪਿਆ ਸੁਪਨੇ ਭੀ ਸੁਖ ਨਾਹੇ ਨਾਨਕ ਗੁਰਮੁਖ ਹੋਵੇ ਤਾਂ ਉਬਰੈ ਨਾਹੇ ਤਾਂ ਬਦੇ ਦੁਖ ਸਹਾਏ ਮਹੱਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਤੁਮਾਹੇ ਅੰਤਰ ਸਾਤ ਸਦਾ ਸੁਖ ਦਰ ਸੱਚੈ ਸੋਭਾ ਪਾਹੇ ਨਾਨਕ ਗੁਰਮੁਖ ਹਰ ਨਾਮ ਪਾਇਆ ਸਹਿਜੇ ਸਚ ਸਮਾਹੇ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵਲਾਓ ਮਹੱਲਾ ਤੀਜਾ
1: ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪਾਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ toplinkfinancial.com

0: the call karo 204-772-1313. Canada's number one provider of training, consulting, and software for the transportation industry. ACE ACI, e-manifest, permits, CTPAT, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਜਰਡ ਆਟੋ ਬੋਡੀ ਸ਼ਾਪ ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
5: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
6: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
7: ਵਿਨੀਪੈਗ ਵਾਲਿਓ ਤਿਆਰ ਹੋ ਜਾਓ ਗੱਜਾ ਬ੍ਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
8: ਨਵੀਨ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਸ ਦੇ ਨਾਲ 1115 ਗੇਟਵੇ ਰੋਡ ਸਟੋਰ ਫਰੈਸ਼ ਲੁੱਕ ਫਰੈਸ਼ ਟੀਮ ਤੇ ਉਹੀ ਗੱਜਾ ਬ੍ਰੋਸ ਦਾ ਡਿਲੀਸ਼ੀਅਸ ਟੇਸਟ
7: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ ਮੈਰੀਨੇਟ ਚਿਕਨ ਲੈਗਸ ਐਂਡ ਥਾਈਸ ਵਿੰਗਸ ਟਿੱਕਾ ਫਿਸ਼ ਗੋਟ ਲੈਂਬ ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁਕ ਆਈਟਮਸ ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ
9: ਵਿਨੀਪੈਗ ਵਾਲਿਓ ਗੱਜਾ ਬ੍ਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ
8: ਵਿਜ਼ਿਟ ਗਰਚਾ ਬ੍ਰੋਸ 1115 ਗੇਟਵੇ ਰੋਡ ਯੂਨਿਟ 5 ਲੋਕੇਸ਼ਨ
7: ਗਰਚਾ ਬ੍ਰੋਸ ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ
10: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ

92.7 FM CKJS रेडियो धमाल ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਨਕੀ ਮਨਦੀਪ ਸਿੰਘ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ।

ਦੋਸਤੋ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਆ ਪ੍ਰੋਗਰਾਮ ਰੇਡੀਓ ਧਮਾਲ ਔਰ 21 ਅਗਸਤ 2026 ਦਾ ਅੱਜ ਦਾ ਦਿਨ ਆ ਜੀ ਫਰਾਈਡੇ ਦਾ ਵੀਕਐਂਡ ਹੋ ਚੁੱਕਿਆ ਗਾ ਔਰ ਅੱਗੇ ਡਾਂਗ ਵਰਗੀਆਂ ਦੋ ਛੁੱਟੀਆਂ ਆ ਰਹੀਆਂ ਨੇ ਸੈਚਰਡੇ ਸੰਡੇ ਚੰਗਾ ਮੌਸਮ ਆ ਰਿਹਾ ਗੱਲ ਕਰਕੇ ਵਿਨੀਪੈਗ ਦੇ ਮੌਸਮ ਦੀ ਤਾਂ ਇਸ ਵਕਤ 23 ਡਿਗਰੀ ਸੈਲਸੀਅਸ ਟੈਂਪਰੇਚਰ ਆ 25 ਡਿਗਰੀ ਨੂੰ ਅੱਜ ਦਾ ਦਿਨ ਟੈਂਪਰੇਚਰ ਦੇ ਵਿੱਚ ਛੋਵੇਗਾ ਸੋ ਵੱਧ ਤੋਂ ਵੱਧ ਟੈਂਪਰੇਚਰ 25 ਡਿਗਰੀ ਸੈਲਸੀਅਸ ਹੋਵੇਗਾ ਅਤੇ ਰਾਤ ਨੂੰ ਮੀਂਹ ਪੈਣ ਦੇ ਚਾਂਸ 30% ਹੈਗੇ ਨੇ ਅਤੇ 11 ਡਿਗਰੀ ਸੈਲਸੀਅਸ ਰਾਤ ਨੂੰ ਟੈਂਪਰੇਚਰ ਹੋਵੇਗਾ ਅਤੇ ਕੱਲ੍ਹ ਨੂੰ 2 ਦਿਨ ਛੁੱਟੀ ਵਾਲੇ ਦਿਨ ਆ ਅਤੇ ਦੋਨੇ ਦਿਨ ਆਪਾਂ ਬਾਬਾ ਜੀ ਨੂੰ ਕਿਹਾ ਵੀ ਭਾਈ ਮੀਂਹ ਨਾ ਪਾਇਓ ਜਵਾਕਾਂ ਨੇ ਬਾਹਰ ਅੰਦਰ ਕੋਈ ਬੀਚਾਂ ਬੂਚਾਂ 'ਤੇ ਜਾਣਾ ਗਾ ਅਖੀਰਲੇ ਵੀਕਐਂਡ ਆ ਰਹੇ ਨੇ ਔਰ ਉਸ ਤੋਂ ਬਾਅਦ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਣਾ ਗਾ ਅਤੇ ਗੱਲਬਾਤ ਪੂਰੀ ਮੰਨ ਲਈ ਆ ਰੱਬ ਜੀ ਨੇ ਔਰ ਰੱਬ ਜੀ ਕਹਿੰਦੇ ਵੀ ਕੱਲ੍ਹ ਨੂੰ ਵੀ ਸਨੀ ਡੇ ਹੋਵੇਗਾ 24 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਹੋਵੇਗਾ ਐਤਵਾਰ ਯਾਨੀ ਕਿ ਪਰਸੋਂ 25 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਸਾਰਾ ਦਿਨ ਸੂਰਜ ਦੇਵਤਾ ਜੀ ਤੁਹਾਨੂੰ ਦਰਸ਼ਨ ਦੇਣਗੇ ਸੋ ਵੀਕਐਂਡ ਦੇ ਦੋਨੋਂ ਦਿਨ ਬਹੁਤ ਹੀ ਵਧੀਆ ਲੱਗਣ ਵਾਲੇ ਆ ਅਤੇ ਰਾਤ ਨੂੰ 10 ਡਿਗਰੀ 14 ਡਿਗਰੀ ਟੈਂਪਰੇਚਰ ਹੋਵੇਗਾ ਸੋਮਵਾਰ ਨੂੰ ਫਿਰ ਰੱਬ ਜੀ ਕਹਿੰਦੇ ਅਸੀਂ ਮੀਂਹ ਵੀ ਪਾਵਾਂਗੇ 60% ਚਾਂਸ ਨਾਲ ਛੇ ਵੱਜ ਕੇ 27 ਮਿੰਟ 'ਤੇ ਸੂਰਜ ਦੇਵਤਾ ਜੀ ਆਏ ਅਤੇ 8:35 'ਤੇ ਚਲੇ ਜਾਣਗੇ ਅਤੇ ਉੱਧਰ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਵਕਤ ਦਾ ਤਾਪਮਾਨ 29 ਡਿਗਰੀ ਸੈਲਸੀਅਸ ਆ ਪਰ ਫੀਲ 38 ਡਿਗਰੀ ਸੈਲਸੀਅਸ ਹੋ ਰਿਹਾ ਏ ਦੋਸਤੋ ਫਰਾਈਡੇ ਦਾ ਪ੍ਰੋਗਰਾਮ ਤੁਹਾਨੂੰ ਪਤਾ ਅੱਜ ਰਲ ਮਿਲ ਕੇ ਰੌਣਕਾਂ ਲਾਵਾਂਗੇ ਔਰ ਹੱਸਾਂਗੇ ਖੇਡਾਂਗੇ ਅਤੇ ਸਾਡੇ ਖਾਸ ਮਹਿਮਾਨ ਟਿਕਟੋਕ ਵਾਲਿਆਂ ਨੂੰ ਤਾਂ ਪਤਾ ਲੱਗ ਗਿਆ ਖੈਰ ਔਰ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਟਿਕਟੋਕ ਦੇ ਉੱਤੇ ਧੜਾ ਧੜ ਤੁਹਾਡੇ ਦਿਲ ਜਿਹੜੇ ਨੇ ਉਹ ਤੁਸੀਂ ਭੇਜ ਰਹੇ ਹੋ ਆਉਣ ਸਾਰ ਦਿਲਾਂ ਦਾ ਮੀਂਹ ਵਰਸਾ ਦਿੱਤਾ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸਾਨੂੰ ਟਿਕਟੋਕ ਦੇ ਉੱਤੇ ਜੁਆਇਨ ਕਰ ਲਿਆ ਜਿਨ੍ਹਾਂ ਨੇ ਸਾਨੂੰ 92.7 FM ਨੂੰ ਆਪਣੀਆਂ ਗੱਡੀਆਂ ਟਰੱਕਾਂ ਬੱਸਾਂ ਸਕੂਟਰਾਂ ਦੇ ਉੱਤੇ ਟਿਊਨ ਇਨ ਕਰ ਲਿਆ ਗਾ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ 92.7 FM ਸਟੂਡੀਓ ਦੇ ਫੋਨ ਨੰਬਰ ਰਹਿਣਗੇ 204-780-8181 2047808181 ਦੇ ਉੱਤੇ ਤੁਹਾਡੀ ਸਾਡੀ ਗੱਲਬਾਤ ਹੋ ਸਕੇਗੀ 204-780-8181 ਅਤੇ ਵਟਸਐਪ ਨੰਬਰ 204-463-8010 2044-463-0110 ਅਮਰਿੰਦਰ ਸਿੰਘ ਮਾਨ ਸਾਹਿਬ ਗੁੱਡ ਆਫਟਰਨੂਨ ਔਰ ਗੁੱਡ ਫਰਾਈਡੇ ਹਰਜਿੰਦਰ ਪੁਨੀਆ ਸਾਹਿਬ ਸਤਿ ਸ਼੍ਰੀ ਅਕਾਲ ਬਲਜੀਤ ਸਿੰਘ ਸੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਵੀਰ ਗਿੱਲ ਜੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਹਰਮਨ ਪੰਗੂ ਜੀ ਲਾਈਵ ਨੂੰ ਲਾਈਕ ਕਰਨ ਦੇ ਲਈ ਬਹੁਤ ਧੰਨਵਾਦ ਕੁਲਵੰਤ ਸਰਪੰਚ ਸਾਹਿਬ ਲਾਈਵ ਨੂੰ ਸ਼ੇਅਰ ਕਰਨ ਦੇ ਲਈ ਤੁਹਾਡਾ ਬਹੁਤ ਧੰਨਵਾਦ ਬੜੀ ਮਿਹਰਬਾਨੀ ਵੱਧ ਤੋਂ ਵੱਧ ਤੁਸੀਂ ਸਰੋਤਿਆਂ ਨੂੰ ਜੋੜੋ ਔਰ ਵੱਧ ਤੋਂ ਵੱਧ ਟਿਕਟੋਕ ਯੂਜ਼ਰਸ ਨੂੰ ਜੋੜੋ ਅਤੇ ਅੱਗੇ ਪਿੱਛੇ ਤੁਸੀਂ ਇਹ ਕਿ ਉਹ ਟਿਕਟੋਕ ਦੇ ਉੱਤੇ ਨਹੀਂ ਜੁੜ ਸਕਦੇ ਤਾਂ 92.7 FM ਨੂੰ ਟਿਊਨ ਇਨ ਜ਼ਰੂਰ ਕਰੋ ਸੋ ਬਹੁਤ ਤੁਹਾਡਾ ਧੰਨਵਾਦ ਹੋਵੇਗਾ ਔਰ ਵੈਲਕਮ ਵੈਲਕਮ ਗੁਰੀਹੁੰਦਲ ਜੀ ਵੈਲਕਮ ਤੁਹਾਡਾ ਔਰ ਇਸ ਤੋਂ ਬਿਨਾਂ ਕਮਲ ਜੀ ਕਰਤਾਰ ਸਿੰਘ ਜੀ ਔਰ ਕਮਲ ਜੀ ਅੱਛਾ ਜੀ ਅਤੇ ਹੋਰ ਵੀ ਬਹੁਤ ਸਾਰੇ ਯੂਜ਼ਰਸ ਸਾਡੇ ਨਾਲ ਜੁੜੇ ਹੋਏ ਆ ਸੋ ਸਾਰਿਆਂ ਦਾ ਅਸੀਂ ਵੈਲਕਮ ਆਖਦੇ ਹਾਂ ਅੱਜ ਫਰਾਈਡੇ ਦਾ ਪ੍ਰੋਗਰਾਮ ਬਹੁਤ ਵਧੀਆ ਹਾਲ ਚਾਲ ਨੇ ਕਮਲ ਗਿੱਲ ਜੀ ਔਰ ਦੀਪ ਚੈਲੀ ਪੈਰਿਸ ਤੋਂ ਅੱਛਾ ਤੁਸੀਂ ਵਾਕਈ ਪੈਰਿਸ ਤੋਂ ਸੁਣ ਰਹੇ ਹੋ ਜਾਂ ਪੈਰਿਸ ਤੋਂ ਇੱਧਰ ਆ ਗਏ ਅਤੇ ਆਈ ਡੀ ਦੇ ਨਾਲ ਹਜੇ ਪੈਰਿਸ ਲੱਗਿਆ ਹੋਇਆ ਗਾ ਅਤੇ ਪ੍ਰੀਤ ਜੀ ਸਤਿ ਸ਼੍ਰੀ ਅਕਾਲ ਦੀਪ ਜੀ ਸਤਿ ਸ਼੍ਰੀ ਅਕਾਲ ਸਰਪੰਚ ਹਰਮਨ ਸਾਹਿਬ ਬਹੁਤ ਮਿਹਰਬਾਨੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਕਿਰਪਾ ਕਰਕੇ ਅੱਜ ਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਨਾ ਸਪੈਸ਼ਲੀ ਉਹ ਮਾਹੌਲ ਆ ਔਰ ਉਹ ਮਾਹੌਲ ਟਿਕਟੋਕ ਵਾਲੇ ਤਾਂ ਦੇਖ ਰਹੇ ਹੋਣੇ ਆ ਵੀ ਨਾਲ ਸਾਡੇ ਸਟੂਡੀਓ ਦੇ ਵਿੱਚ ਕੌਣ ਖੜੇ ਨੇ ਸਪੈਸ਼ਲ ਅੱਜ ਫਰਾਈਡੇ ਦਾ ਦਿਨ ਫਰਾਈਡੇ ਦਾ ਦਿਨ ਅਸੀਂ ਬਾਈਆਂ ਜੀ ਨੂੰ ਸੱਦਿਆ ਸਪੈਸ਼ਲ ਵੈਲਕਮ ਔਰ ਮੈਂ ਕਿਹਾ ਵੀ ਫਰਾਈਡੇ ਦਾ ਪ੍ਰੋਗਰਾਮ ਆ ਔਰ ਤੁਹਾਨੂੰ ਬਹੁਤ ਸਾਰੇ ਜਿਹੜੇ ਵਿਆਹਾਂ ਦੇ ਉੱਤੇ ਤੁਹਾਨੂੰ ਪ੍ਰੋਗਰਾਮਾਂ ਦੇ ਉੱਤੇ ਬੁਲਾਉਂਦੇ ਨੇ ਅਤੇ ਮੈਂ ਤੁਹਾਡੀ ਜਾਣ ਪਛਾਣ ਕਰਾ ਦਾਂ ਇੱਕ ਵਾਰੀ ਫਿਰ ਚਲੋ ਗੱਲ ਅੱਗੇ ਕਰਦੇ ਹਾਂ ਦੀਪ ਚਲੇ ਜੀ ਕਹਿੰਦੇ ਪੈਰਿਸ ਤੋਂ ਸੁਣ ਰਹੇ ਹਾਂ ਵੈਰੀ ਗੁੱਡ ਪੈਰਿਸ ਕੀ ਟਾਈਮ ਹੋ ਗਿਆ ਪੈਰਿਸ ਯੂਰਪ ਦੇ ਵਿੱਚ ਹੀ ਹੈ ਨਾ ਕਿੱਧਰ ਆ ਪੈਰਿਸ ਓਹੋ ਫਿਰ ਤਾਂ ਤੁਹਾਡੇ ਕੋਲ ਰਾਤ ਹੋ ਗਈ ਹੋਣੀ ਆ ਜੀ ਅਤੇ ਸਤਿ ਸ਼੍ਰੀ ਅਕਾਲ ਨਿਊਜ਼ੀਲੈਂਡ ਵਾਲਿਓ ਸਤਿ ਸ਼੍ਰੀ ਅਕਾਲ ਜੀ ਹਰਮਨ ਘੁੰਮਣ ਜੀ ਸਾਨੂੰ ਸਾਨਾਦੂ ਕਲੀਆਂ ਬਾਈ ਅੱਛਾ ਸਮਝ ਨਹੀਂ ਲੱਗੀ ਮੈਨੂੰ ਬਾਈ ਜੀ ਤੁਸੀਂ ਦੁਬਾਰਾ ਮੈਸੇਜ ਥੋੜ੍ਹਾ ਕਲੀਅਰ ਕਰਿਓ ਬਹੁਤ ਮਿਹਰਬਾਨੀ ਹੋਵੇਗੀ ਅਤੇ ਜਲਦੀ ਜਲਦੀ ਤੁਸੀਂ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਘੁੰਮਣ ਸਾਹਿਬ ਸਤਿ ਸ਼੍ਰੀ ਅਕਾਲ 8:16 ਦਾ ਸਮਾਂ ਕਹਿੰਦੇ ਉੱਥੇ ਹੋ ਚੁੱਕਿਆ ਗਾ ਪੈਰਿਸ ਦੇ ਵਿੱਚ ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ

0: ਮਾਫ ਕਰਿਓ ਮੇਰੇ ਨਾਲ ਸਟੂਡੀਓ ਦੇ ਵਿੱਚ ਜੋ ਵੀਰਾਂ ਨੂੰ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਜਿਹੜਾ ਗਰੁੱਪ ਆ ਇਸ ਗਰੁੱਪ ਦਾ ਨਾਮ ਬਰਾੜ ਕੈਲਗਰੀ ਮਲਵਈ ਗਿੱਧਾ ਬਰਾੜ ਕੈਲਗਰੀ ਮਲਵਈ ਗਿੱਧਾ ਵਾਲੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਸਪੈਸ਼ਲ ਫਰਾਈਡੇ ਦਾ ਪ੍ਰੋਗਰਾਮ ਮਨਾਉਣ ਆਏ ਆ ਕਹਿੰਦੇ ਫਰਾਈਡੇ ਦੇ ਪ੍ਰੋਗਰਾਮ ਦੇ ਉੱਤੇ ਜਿਵੇਂ ਅਸੀਂ ਵਿਆਹਾਂ ਸ਼ਾਦੀਆਂ ਦੇ ਉੱਤੇ ਰੌਣਕਾਂ ਲਾਉਣੇ ਆ ਉਸੇ ਤਰ੍ਹਾਂ ਅੱਜ ਰੇਡੀਓ ਧਮਾਲ ਦੇ ਸਟੂਡੀਓ ਦੇ ਵਿੱਚ ਤੁਹਾਨੂੰ ਸਭ ਨੂੰ ਤੁਹਾਡਾ ਇੰਟਰਟੇਨਮੈਂਟ ਕਰਨ ਲਈ ਔਰ ਤੁਹਾਡੇ ਨਾਲ ਇਸ ਵੀਕਐਂਡ ਦੀ ਖੁਸ਼ੀ ਸਾਂਝੀ ਕਰਨ ਦੇ ਲਈ ਇਹਨਾਂ ਦੀ ਟੀਮ ਪਹੁੰਚੀ ਹੋਈ ਆ ਸਮਰੀਤ ਜੀ ਸਤਿ ਸ਼੍ਰੀ ਅਕਾਲ ਰਾਮ ਜਵੰਦਾ ਜੀ ਪੁਰਤਗਾਲ ਤੋਂ ਵੈਰੀ ਗੁੱਡ ਪੁਰਤਗਾਲ ਵਾਲਿਓ ਸੋ ਵੈਲਕਮ ਤੁਹਾਡਾ ਟਿਕਟੋਕ ਦਾ ਇਹੀ ਫਾਇਦਾ ਨਾ ਕੋਈ ਲਿਮਿਟ ਨਹੀਂ ਰਹਿੰਦੀ ਗੀ ਕੋਈ ਸਮੁੰਦਰਾਂ ਦਾ ਕੋਈ ਬਾਰਡਰ ਦਾ ਕੋਈ ਸਾਨੂੰ ਖਤਰਾ ਨਹੀਂ ਰਹਿੰਦਾ ਹੈਗਾ ਜਿੱਥੇ ਵੀ ਤੁਸੀਂ ਬੈਠੇ ਹੋ ਜਿੱਥੋਂ ਵੀ ਤੁਸੀਂ ਟਿਊਨ ਇਨ ਕੀਤਾ ਹੋਇਆ ਜਿੱਥੋਂ ਵੀ ਤੁਸੀਂ ਟਿਕਟੋਕ ਦੇ ਉੱਤੇ ਸਾਡੇ ਲਾਈਵ ਨੂੰ ਦੇਖ ਰਹੇ ਹੋ ਤੁਹਾਡਾ ਅਸੀਂ ਹਾਰਦਿਕ ਸਵਾਗਤ ਰੇਡੀਓ ਧਮਾਲ ਵਿਨੀਪੈਗ ਦਾ ਨੰਬਰ 1 HD ਹਾਈ ਡੈਫੀਨੇਸ਼ਨ ਰੇਡੀਓ ਆ ਜੇ ਤੁਸੀਂ ਗੱਡੀਆਂ 'ਚ ਸੁਣੋ ਤਾਂ ਗੱਡੀਆਂ ਦੇ ਵਿੱਚ ਵੀ ਇਉਂ ਆਵਾਜ਼ ਟਣਕਦੀ ਆ ਜਿਵੇਂ ਤੁਸੀਂ ਆਪਣੇ ਬਲੂਟੂਥ ਦੇ ਉੱਤੇ ਗਾਣਾ ਸੁਣ ਸਕਦੇ ਹੋ ਨਾਲ ਦੀ ਨਾਲ ਕੁਝ ਕਮਰਸ਼ੀਅਲ ਅਤੇ ਫਿਰ ਬਾਈਆਂ ਨਾਲ ਗੱਲਬਾਤ ਕਰਾਉਣੇ ਆ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਨ ਦੇ ਮਾਹਰ RRSP TFSA RESP ਜਾਂ ਤੁਸੀਂ ਕਮਰਸ਼ੀਅਲ ਮੌਰਗੇਜ ਕਰਵਾਉਣੀ ਹੋਵੇ ਤਾਂ ਬੀਰਿੰਦਰ ਸਿੰਘ ਬਹਿਲ ਜੀ ਨਾਲ ਗੱਲਬਾਤ ਕਰ ਸਕਦੇ ਹੋ 100 ਮਿੰਟ ਲਈ ਡਰਾਈਵ ਦੇ ਉੱਤੇ ਜਾ ਕੇ ਨੰਬਰ ਇਹਨਾਂ ਦਾ 204-230-4131 204-230-4131 ਵੀਰਵਾਰ ਦੇ ਦਿਨ ਸਾਊਥ ਵਾਲੇ ਆਫਿਸ ਦੇ ਵਿੱਚ ਵੀ ਤੁਹਾਨੂੰ ਬੁੱਕ ਕਰ ਸਕਦੇ ਨੇ ਅਪੁਆਇੰਟਮੈਂਟ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ ਅਤੇ ਸਿਮਰਨਜੀਤ ਜਸਵਾਲ ਜੀ ਨੂੰ ਫੋਨ ਕਰ ਲਓ 204-688-3758 204-688-3758 ਅਤੇ ਜੇ ਤੁਸੀਂ ਕਿਸੇ ਯੂਜ਼ਡ ਗੱਡੀ ਦੀ ਭਾਲ ਦੇ ਵਿੱਚੋਂ ਤਾਂ ਤੁਸੀਂ ਗੰਡੂ ਆਟੋ ਸੇਲਜ ਐਂਡ ਸਰਵਿਸ ਵਾਲਿਆਂ ਨਾਲ ਸੰਪਰਕ ਕਰੋ ਕਾਰ ਵੈਨ SUV ਪਿਕਅਪ ਟਰੱਕ ਜਾਂ ਤੁਸੀਂ ਕਿਸੇ ਵੀ ਪ੍ਰਕਾਰ ਦੀ ਹੋਰ ਮੇਕ ਮਾਡਲ ਦੀ ਗੱਡੀ ਪਸੰਦ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਇਹਨਾਂ ਕੋਲ ਗੇੜਾ ਮਾਰੋ ਔਰ ਬਹੁਤ ਸਾਰੀ ਇਨਵੈਂਟਰੀ ਇਹਨਾਂ ਦੇ ਕੋਲ ਹੈਗੀ ਆ ਤੁਹਾਡੇ ਮਨਪਸੰਦ ਰੰਗ ਤੁਹਾਡੇ ਮਨਪਸੰਦ ਟ੍ਰਿਮ ਲੈਵਲ ਸੀਟਾਂ ਦਾ ਰੰਗ ਆਹ ਰੰਗ ਵਾਹ ਰੰਗ ਬਹੁਤ ਆਪਸ਼ਨਾਂ ਨੇ ਇਹਨਾਂ ਕੋਲ 222 ਮੈਕਫਿਲਪ ਸਟਰੀਟ ਫੋਨ ਨੰਬਰ 204-227-8028 204-227-8028 ਸਾਨੂੰ ਵੀ ਸੁਣਾ ਦਿਓ ਦੋ ਕਲੀਆਂ ਪੰਜਾਬੀ ਜ਼ਰੂਰ ਲਾਵਾਂਗੇ ਜੀ ਔਰ ਰਘਵੀਰ ਰੰਧਾਵਾ ਜੀ ਇਟਲੀ ਤੋਂ ਵੈਲਕਮ ਆਖ ਰਹੇ ਨੇ ਸੋ ਬਹੁਤ ਮਿਹਰਬਾਨੀ ਰਘਵੀਰ ਰੰਧਾਵਾ ਸਾਹਿਬ ਇਟਲੀ ਤੋਂ ਪ੍ਰੋਗਰਾਮ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਆਪਣੇ ਟਰੱਕਾਂ ਨੂੰ ਜਾਂ ਫਿਰ ਟ੍ਰੇਲਰਾਂ ਨੂੰ ਤੁਸੀਂ ਕਾਲੇ ਲੁੱਕ ਵਰਗੇ ਟਾਇਰ ਪਵਾਉਣੇ ਹੋਣ ਤਾਂ MDF ਟਾਇਰ ਵਾਲਾਂ ਕੋਲੋਂ ਪਵਾ ਲਓ 251 ਓਕਪਿੰਡ ਹਾਈਵੇ ਦੇ ਉੱਪਰ ਨੇ ਨਵੇਂ ਪੁਰਾਣੇ ਟਰੱਕਾਂ ਟ੍ਰੇਲਰਾਂ ਦੇ ਟਾਇਰ ਇਹਨਾਂ ਕੋਲ ਸਟਾਕ ਦੇ ਵਿੱਚ ਹੁੰਦੇ ਨੇ ਜੇਕਰ ਤੁਸੀਂ ਵੀ ਚੰਗੇ ਟਾਇਰ ਆਪਣੇ ਟਰੱਕ ਨੂੰ ਪਵਾਉਣਾ ਚਾਹੁੰਦੇ ਹੋ ਅਤੇ ਤੁਸੀਂ MDF ਟਾਇਰ ਵਾਲਿਆਂ ਕੋਲੋਂ ਆਪਣੇ ਟਰੱਕਾਂ ਦੇ ਟਾਇਰਾਂ ਦੀ ਜਾਣਕਾਰੀ ਲੈ ਸਕਦੇ ਹੋ ਗਰੰਟੀ ਵਰੰਟੀ ਵਾਲੇ ਟਾਇਰ ਹੁੰਦੇ ਆ ਯਾਰਡ ਸਰਵਿਸਿਸ ਵੀਲ ਬੈਲੈਂਸਿੰਗ ਅਲਾਈਨਮੈਂਟ ਵੀ ਨਾਲ ਦੀ ਨਾਲ ਕਰਕੇ ਦੇਣਗੇ ਆਕਾਸ਼ ਵੀਰ ਦਾ ਨੰਬਰ 204-583-888-0 204-583-888-0 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਮਿਹਰਬਾਨੀ ਇਟਲੀ ਵਾਲੇ ਉਹ ਧੰਨਵਾਦ ਤੁਹਾਡਾ ਸੋ ਬਹੁਤ ਸ਼ੁਕਰੀਆ ਤੁਹਾਡਾ ਅਤੇ ਬਰਾੜ ਕੈਲਗਰੀ ਮਲਵਈ ਗਿੱਧੇ ਵਾਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਅਤੇ ਵੈਲਕਮ ਆਖਦੇ ਹਾਂ ਬਾਈਆਂ ਨੂੰ ਬਾਈ ਜੀ ਸਵਾਗਤ ਆ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ
1: ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ
0: ਥੋੜ੍ਹਾ ਜਿਹਾ ਤੁਹਾਨੂੰ ਮਾਈਕ ਦੇ ਨੇੜੇ ਆਉਣਾ ਪਊਗਾ ਹਾਂਜੀ ਅਤੇ ਸਭ ਤੋਂ ਪਹਿਲਾਂ ਤੀਰਥ ਬਰਾੜ ਜੀ ਤੁਹਾਡਾ ਸਵਾਗਤ ਹੈ ਜੀ
2: ਸਤਿ ਸ਼੍ਰੀ ਅਕਾਲ ਵੀਰੇ
0: ਸਤਿ ਸ਼੍ਰੀ ਅਕਾਲ ਜੀ ਬਬਲ ਸੰਧੂ ਜੀ
3: ਸਤਿ ਸ਼੍ਰੀ ਅਕਾਲ ਜੀ ਭਾਅ ਜੀ
0: ਔਰ ਪਿੱਛੇ ਸਾਡੇ ਇਹਦੇ ਵਿੱਚ ਮਾੜਾ ਜਿਹਾ ਤੁਸੀਂ ਕੈਮਰੇ ਤੋਂ ਪਾਸੇ ਹੋਵੋਗੇ ਤਾਂ ਸਾਡੇ ਢੋਲੀ ਸਾਹਿਬ ਖੜੇ ਬੈਠੇ ਨੇ ਹੱਥ ਖੜਾ ਕਰ ਦਿਓ ਔਰ ਬਾਈ ਜੀ ਦਾ ਨਾਮ ਹੈਗਾ ਮਿਹਰਬਾਨ ਢੋਲੀ ਅਤੇ ਇੱਧਰ ਸਾਡੇ ਨਾਲ ਬਿਹਾਈਂਡ ਦਾ ਸੀਨ ਸਾਡੇ ਨਾਲ ਅਖਤਰ ਬਾਈ ਜੀ ਬੈਠੇ ਨੇ ਸੋ ਇਹ ਅਸੀਂ ਤੁਹਾਡਾ ਵੀ ਸਵਾਗਤ ਕਰਦੇ ਹਾਂ ਜੀ ਰੇਡੀਓ ਧਮਾਲ ਦੇ ਵਿੱਚ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਆਪਾਂ ਰੌਣਕਾਂ ਲਾਉਣੀਆਂ ਨੇ ਮਲਵਈ ਗਿੱਧਾ ਬਰਾੜ ਕੈਲਗਰੀ ਗਰੁੱਪ ਹੈਗਾ ਔਰ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ ਕਿਸੇ ਪ੍ਰੋਗਰਾਮ ਦੇ ਉੱਤੇ ਆਏ ਹੋਏ ਬਾਈ
2: ਹਾਂਜੀ ਹਾਂਜੀ ਵੀਰੇ
0: ਵਿਆਹ ਦਾ ਪ੍ਰੋਗਰਾਮ
2: ਵਿਆਹ ਦਾ ਫੰਕਸ਼ਨ ਜਾਗੋ ਸੀਗੀ ਕੱਲ੍ਹ ਅੱਜ ਬਰਾਤ ਸੀਗੀ
0: ਅੱਛਾ ਹਜੇ ਜਾਣਾ ਕਿ
2: ਸ਼ਾਮ ਨੂੰ ਜਾਣਾ ਬਿਲਕੁਲ 6-7 ਵਜੇ ਪਹੁੰਚਣਾ
0: ਤੇ ਪਹਿਲਾਂ ਜਦੋਂ ਤੁਰੀ ਸੀ ਬਰਾਤ ਉਦੋਂ
2: ਹਾਂਜੀ ਉਦੋਂ ਪਰਫਾਰਮ ਕਰਕੇ ਆਏ ਆ ਵੀਰੇ
0: ਅੱਜ
2: ਹਾਂਜੀ
0: ਵੈਰੀ ਗੁੱਡ ਤੇ ਕੱਲ ਜਾਗੋ ਤੇ ਵੀ
2: ਹਾਂਜੀ ਕੱਲ ਜਾਗੋ ਕੁੜੀ ਵਾਲਿਆਂ ਦੇ ਘਰ ਮੁੰਡੇ ਵਾਲਿਆਂ ਦੇ ਘਰ ਦੋ ਜਾਗੋ ਸੀਗੀਆਂ ਕੱਲ ਜੀ
0: ਅੱਛਾ ਤੇ ਦੋਨੇ ਪਾਸੇ ਕਿਵੇਂ
2: ਉਧਰ ਟਾਈਮ ਦੀ ਐਡਜਸਟਮੈਂਟ ਕਰ ਲਈ ਸੀ ਉਧਰ 5 ਦਾ ਟਾਈਮ ਸੀਗਾ ਜੀ ਉਧਰ 8 ਦਾ ਸੀਗਾ
0: ਅੱਛਾ ਜੀ
2: ਹਾਂਜੀ
0: ਸੋ ਦੋਨਾਂ ਹੀ ਪਾਸੇ ਰੌਣਕਾਂ ਲਾਈਆਂ ਨੇ ਚਾਇਆ ਸਭ ਨੂੰ
2: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
0: ਤੇ ਅੱਜ ਫਿਰ ਜਦੋਂ ਕਾਰ ਤੁਰਦੀ ਹੈ ਡੋਲੀ ਵਾਲੀ ਜਿਵੇਂ ਆਪਾਂ ਦੇਖਦੇ ਆ ਇੰਡੀਆ ਦੇ ਵਿੱਚ ਅੱਜ ਕੱਲ ਮਲਵਈ ਗਿੱਧਾ ਬਹੁਤ ਮਸ਼ਹੂਰ ਆ ਹਨਾ ਤੇ ਬਹੁਤ ਆਉਂਦੇ ਨੇ ਤੇ ਜਦੋਂ ਸਵੇਰ ਬਰਾਤ ਤੁਰਦੀ ਆ ਤੇ ਸਾਰੇ ਮੂਹਰੇ ਮੂਹਰੇ ਨੱਚਦੇ ਨੇ ਉਹ ਤੁਹਾਡੀ ਕਿਰਪਾ ਹੁੰਦੀ ਆ
2: ਹਾਂਜੀ ਪੂਰੀਆਂ ਰੌਣਕਾਂ ਲੱਗਦੀਆਂ ਜੀ ਉਦੋਂ।
0: ਹੈਂ
2: ਹਾਂਜੀ
0: ਇੱਕ ਗੱਲ ਆ, ਵੈਸੇ ਸ਼ਾਮ ਨੂੰ ਤਾਂ ਨਚਾਉਣਾ ਸੌਖਾ ਜਾਗੋ ਤੇ, ਹਨਾ ਵੀ ਚਲੋ ਸ਼ਾਮ ਨੂੰ ਤਾਂ ਬੰਦੇ ਦਾ ਉਹੀ ਅੰਦਰੋਂ ਜੀ ਕਰੀ ਜਾਂਦਾ ਹੁੰਦਾ ਨੱਚਣ ਨੂੰ, ਹਨਾ ਬਾਈ, ਤੇ ਸੁਬਹਾ ਸੁਬਹਾ ਨਚਾਉਣਾ ਔਖਾ ਨੀ?
2: ਨਹੀਂ ਔਖਾ ਤਾਂ ਹੈਗਾ, ਪਰ ਇੱਕ ਵਾਰੀ ਸਟਾਰਟ ਹੋ ਜਾਂਦਾ ਜੀ ਸੇਰਾਬੰਦੀ ਤੋਂ ਬਾਅਦ ਫਿਰ ਚੱਲ ਪੈਂਦਾ, ਖੁਸ਼ੀ ਇੰਨੀ ਹੁੰਦੀ ਹੈ ਜੀ।
0: ਅੱਛਾ
2: ਜੀ, ਸਾਰੇ ਸ਼ੁਰੂ ਹੋ ਜਾਂਦੇ ਨੇ ਜੀ ਬੋਲੀਆਂ ਦੇ।
0: ਠੀਕ ਹੈ ਜੀ, ਤੁਸੀਂ ਇੱਥੇ ਆ ਕੇ ਇਹ ਗਰੁੱਪ ਬਣਾਇਆ ਜਾਂ ਇੰਡੀਆ ਵੀ ਸੀਗੇ?
2: ਨਹੀਂ ਨਹੀਂ ਆਪਾਂ ਇੰਡੀਆ 2011 ਤੋਂ ਕਰਦੇ ਹਾਂ ਜੀ ਕੰਮ, ਉੱਥੇ ਆਪਣੀਆਂ ਤਿੰਨ ਚਾਰ ਟੀਮਾਂ ਮਤਲਬ ਕਿੱਦੇ ਦੀਆਂ ਉੱਥੇ ਵੀ ਹੈ ਜੀ।
0: ਓਕੇ
2: ਹਾਂਜੀ, ਫਿਰ 24 ਦੇ ਵਿੱਚ ਇੱਥੇ ਸ਼ੁਰੂ ਕੀਤਾ ਸੀਗਾ ਜੀ।
0: 24 ਦੇ ਵਿੱਚ ਇਕੱਠੇ ਆਏ ਹੋ ਸਾਰੇ?
2: ਹਾਂਜੀ ਹਾਂਜੀ ਇਕੱਠੇ ਆਏ ਸੀ।
0: ਇਹਦੇ ਬੇਸ ਤੇ ਆਏ ਹੋ?
2: ਨਹੀਂ
0: ਹਾਂਜੀ
2: ਪੀਆਰ ਹੀ ਆਏ ਸੀਗੇ ਜੀ।
0: ਅੱਛਾ,
2: ਮੈਰਿਜ ਬੇਸ ਤੇ ਆਏ ਸੀਗੇ?
0: ਮੈਰਿਜ ਬੇਸ ਤੇ।
2: ਹਾਂਜੀ,
0: ਪਰ ਕੰਮ ਇਹੀ ਕਰਨਾ ਸੀ?
2: ਹਾਂਜੀ, ਪਹਿਲਾਂ ਟਰੱਕ ਚਲਾਇਆ ਜੀ ਡੇਢ ਕੁ ਸਾਲ, ਪਾਰਟ ਟਾਈਮ ਕਰਦੇ, ਫਿਰ ਹੁਣ ਫੁੱਲ ਟਾਈਮ ਕਰਦੇ ਹਾਂ ਜੀ।
0: ਠੀਕ ਹੈ ਜੀ, ਵੈਸੇ ਤੇ ਹੁਣ ਬਹੁਤ ਸਾਰੇ ਹੋਰ ਵੀ ਬਰਾੜ, ਸੰਧੂ, ਗਿੱਲ ਸਾਰੇ ਗਾਉਣ ਵਾਲੇ ਵੀ ਹੈਗੇ ਨੇ, ਤੇ ਚਲੋ ਮਾਨ ਤੇ ਸੀਗੇ ਪਹਿਲਾਂ ਤੇ, ਪਰ ਇੱਕ ਗਿੱਧੇ ਦਾ ਗਰੁੱਪ ਬਣਾਉਣਾ ਬਰਾੜ, ਸੰਧੂ, ਗੋਤ, ਤੇ ਘਰਦਿਆਂ ਨੇ ਕਿਹਾ ਨੀ ਯਾਰ ਵੀ ਜ਼ਿਮੀਂਦਾਰਾਂ ਦਾ ਮੁੰਡਾ ਖੇਤੀ ਖੁਤੀ ਕਰ ਲਓ ਕੋਈ?
2: ਨਹੀਂ, ਪਹਿਲਾਂ ਕਹਿੰਦੇ ਸੀ ਜਦੋਂ ਇੰਡੀਆ ਸ਼ੁਰੂ ਕੀਤਾ ਸੀਗਾ,
0: ਡੈਡੀ
2: ਕਹਿੰਦੇ ਹੁੰਦੇ ਸੀ ਵੀ ਨਹੀਂ ਇਹ ਆਪਾਂ ਨੀ ਕਰਨਾ ਏਦਾਂ, ਹਨਾ।
0: ਹਾਂਜੀ,
2: ਤੇ ਫਿਰ ਸ਼ੌਂਕ ਸੀਗਾ ਜੀ, ਪਹਿਲਾਂ ਮੈਂ ਕਬੱਡੀ ਖੇਡਦਾ ਸੀਗਾ ਜੀ।
0: ਅੱਛਾ,
2: ਤੇ ਉਧਰੋਂ ਫਿਰ ਇੱਧਰ ਨੂੰ ਆ ਗਏ ਜੀ।
0: ਹਾਂਜੀ,
2: ਤੇਰੇ ਵਧੀਆ ਲੱਗਿਆ ਜੀ ਇੱਧਰ?
0: ਹਾਂਜੀ,
2: ਪੂਰਾ ਪਿਆਰ ਮਿਲਦਾ ਸੀਗਾ, ਹਨਾ।
0: ਹਾਂਜੀ,
2: ਫਿਰ ਹੌਲੀ ਹੌਲੀ ਹੌਲੀ ਹੌਲੀ ਇੱਧਰ ਨੂੰ ਆ ਗਏ ਜੀ।
0: ਐਂ ਕਿਵੇਂ ਜਦੋਂ ਰਿਸ਼ਤੇ ਹੋਏ ਹੋਣੇ ਆ, ਤੁਹਾਨੂੰ ਪੁੱਛਿਆ ਹੋਣਾ ਕਿਸੇ ਨੇ ਮੁੰਡਾ ਕੀ ਕਰਦਾ ਤੇ ਕੀ ਕਹਿੰਦੇ, ਗਿੱਧਾ ਪਾਉਂਦਾ?
2: ਹਾਂਜੀ, ਆਲਰੇਡੀ ਪਤਾ ਹੀ ਸੀਗਾ ਜੀ।
0: ਹਾਂਜੀ,
2: ਪਤਾ ਹੀ ਸੀਗਾ
0: ਬੰਦਾ ਭੰਗੜਾ ਕਵੇ ਤਾਂ ਫਿਰ ਵੀ ਠੀਕ ਲੱਗਦਾ ਕਿ ਗਿੱਧਾ ਵੀ ਠੀਕ ਲੱਗ?
2: ਨਹੀਂ, ਗਿੱਧਾ ਮਾਲਵੇ ਦਾ ਮਸ਼ਹੂਰ ਲੋਕ ਨਾਚ ਹੈ ਜੀ, ਪੁਰਾਣਾ ਆਪਣੇ ਬਜ਼ੁਰਗਾਂ ਦਾ, ਹਨਾ।
0: ਹਾਂਜੀ,
2: ਤੇ ਉਹਨੂੰ ਫਿਰ ਉਧਰੋਂ ਦੇਖਦੇ ਦੇਖਦੇ ਇੱਧਰ ਨੂੰ ਹੋ ਗਏ ਜੀ ਵਧੀਆ।
0: ਅੱਛਾ, ਤੇ ਕਬੱਡੀ ਤੋਂ ਗਿੱਧੇ ਵਾਲੇ ਪਾਸੇ ਕਿਵੇਂ?
2: ਕਬੱਡੀ ਮੈਂ ਇਕੱਲਾ ਹੀ ਸੀਗਾ ਵੀਰੇ ਬ੍ਰਦਰ, ਤੇ ਘਰਦੇ ਕਹਿੰਦੇ ਸੀਗੇ ਵੀ ਸੱਟ ਫੇਟ ਲੱਗ ਜੂ ਇੱਦਾਂ, ਹਨਾ, ਚਾਰ ਪੰਜ ਸਾਲ ਤਾਂ ਖੇਡੇ ਜੀ ਵੀ ਨਹੀਂ ਤੂੰ ਇੱਧਰ ਰਹਿਣ ਦੇ, ਤੂੰ ਹਟ ਜਾ ਇੱਦਾਂ, ਹਨਾ।
0: ਹਾਂਜੀ,
2: ਤੇ ਫਿਰ ਚੱਲ ਉਸੇ ਕਰਕੇ ਫਿਰ ਛੱਡਤੀ ਸੀਗੀ ਗੇਮ।
0: ਵੀ ਆਹ ਕੰਮ ਸੇਫ ਆ?
2: ਹਾਂਜੀ,
0: ਗਿੱਧੇ ਵਾਲਾ ਸੇਫ ਆ, ਇਹ ਚ ਸੱਟ ਨਹੀਂ ਵੱਜਦੀ,
2: ਇਹ ਚ ਸੱਟ ਨਹੀਂ ਲੱਗਦੀ।
0: ਠੀਕ ਹੈ ਜੀ, ਠੀਕ ਹੈ। ਤੇ ਇਹ ਆਪਣਾ ਤੁਹਾਨੂੰ ਪੈਰਿਸ ਵਾਲੇ ਕਹਿ ਰਹੇ, ਕਹਿੰਦੇ ਨਹੀਂ ਜੀ ਇਹਨਾਂ ਦੀ ਲਵ ਮੈਰਿਜ ਹੋਈ ਆ?
2: ਬਿਲਕੁਲ ਰਾਈਟ ਆ ਜੀ।
0: ਇਹਨਾਂ ਨੂੰ ਕੀ ਪਤਾ ਲੱਗ ਗਿਆ?
2: ਉਹਨਾਂ ਨੇ ਦੇਖ ਲਿਆ ਨਾ ਜੀ ਗੱਲਬਾਤ ਕਰਨ ਦੇ ਢੰਗ ਤੋਂ ਹੀ ਦੇਖ ਲਿਆ
0: ਵੀ ਕੰਮ ਨਾਲ ਕੋਈ ਮਤਲਬ ਨੀਗਾ।
2: ਹਾਂਜੀ, ਕੰਮ ਨਾਲ
0: ਵੀ ਕੰਮ ਨਾਲ ਕੋਈ ਮਤਲਬ ਨੀ, ਵਿਆਹ ਕਰਾਉਣਾ ਤੇ ਇੱਥੇ ਕਰਾਉਣਾ।
2: ਹਾਂਜੀ,
0: ਠੀਕ ਹੈ ਜੀ। ਤੇ ਤੀਰਥ ਬਾਈ ਆਪਣਾ ਇਹ ਮਲਵਈ ਕਿੱਦਾਂ ਕਿਉਂ ਕਹਿੰਦੇ ਆ? ਮਾਲਵੇ, ਮਾਲਵੇ ਬੰਨੀ ਆ ਇਕੱਲਾ ਜਾਂ ਫਿਰ ਤੁਸੀਂ ਉੱਧਰ ਵੀ ਤੁਹਾਨੂੰ ਪ੍ਰੋਗਰਾਮ ਮਿਲ ਜਾਂਦੇ ਆ?
2: ਇਹ ਆਪਣੇ ਮਾਲਵੇ ਦਾ ਮਸ਼ਹੂਰ ਲੋਕ ਨਾਚ ਮਲਵਈ ਕਿੱਦਾਂ ਕਰਕੇ, ਤਾਂ ਹੀ ਆਪਾਂ ਇਹਨੂੰ ਮਲਵਈ ਕਿੱਦਾਂ ਕਹਿੰਦੇ ਆ ਜੀ। ਤੇ ਪ੍ਰੋਗਰਾਮ ਅਸੀਂ ਜ਼ਿਆਦਾ ਹਰਿਆਣੇ 'ਚ, ਰਾਜਸਥਾਨ, ਸਰਸਾ, ਟਹਾਣਾ, ਭੇਵਾ, ਗੁਰਦਾਸਪੁਰ, ਇੱਧਰ ਸਾਰੇ ਹੀ ਜਾਂਦੇ ਸੀਗੇ।
0: ਅੱਛਾ,
2: ਹਾਂਜੀ, ਉੱਧਰ ਜ਼ਿਆਦਾ ਫੰਕਸ਼ਨ ਹੁੰਦੇ ਸੀਗੇ।
0: ਸੋ ਬਹੁਤ ਵਧੀਆ ਗੱਲ ਹੈ ਜੀ। ਤੇ ਹੁਣ ਤੁਸੀਂ ਇਕੱਲੇ ਕੈਨੇਡਾ ਦੇ ਵਿੱਚ ਫਿਰ ਕਰਦੇ ਹੋ ਫੰਕਸ਼ਨ?
2: ਹਾਂਜੀ, ਐਡਮਿੰਟਨ, ਕੈਲਗਰੀ।
0: ਹਾਂਜੀ,
2: ਤੇ USA ਦਾ ਸਾਡਾ ਪਲਾਨ ਸੀਗਾ, ਸਾਨੂੰ ਕਾਲਾਂ ਆਈਆਂ ਜੀ ਉੱਥੋਂ ਕਈ,
0: ਤੇ
2: ਨੈਕਸਟ ਈਅਰ ਉੱਧਰ ਵੀ ਲਾਵਾਂਗੇ ਜੀ
0: USA ਤੋਂ।
2: ਹਾਂਜੀ,
0: ਠੀਕ ਹੈ ਜੀ, ਉੱਧਰ ਵੀ ਲੈ ਲਏ ਵੀਜ਼ੇ ਵੂਜ਼ੇ?
2: ਹਾਂਜੀ, ਵੀਜ਼ੇ ਲੈ ਲਏ ਸੀਗੇ।
0: ਚਲੋ ਬਹੁਤ ਚੰਗੀ ਗੱਲ ਆ। ਬਬਲ ਸੰਧੂ ਜੀ, ਤੀਰਥ ਬਰਾੜ ਜੀ, ਕਿਹੜਾ ਪਿੰਡ ਆ ਬਬਲ ਸੰਧੂ ਜੀ ਤੁਹਾਡਾ?
3: ਮੇਰਾ ਭਾਜੀ ਪਿੰਡ ਮੀਨੀਆ ਜੀ, ਜ਼ਿਲ੍ਹਾ ਮੋਗਾ ਜੀ।
0: ਮੀਨੀਆ?
3: ਹਾਂਜੀ,
0: ਓਕੇ,
3: ਪਿੰਡ ਮੀਨੀਆ, ਜ਼ਿਲ੍ਹਾ ਮੋਗਾ ਜੀ।
0: ਕਿੱਧਰਲੇ ਪਾਸੇ ਨੂੰ ਮੋਗੇ ਤੋਂ?
3: ਇਹ ਆਪਣਾ ਬਰਨਾਲਾ ਰੋਡ ਤੇ ਰਹਿ ਜਾਂਦਾ ਜੀ, ਬੋਡਿਆਂ ਦੇ ਨਾਲ ਹੀ ਆ ਪਿੰਡ ਆਪਣਾ।
0: ਅੱਛਾ,
3: ਹਾਂਜੀ ਹਾਂਜੀ,
0: ਠੀਕ ਹੈ ਜੀ। ਤੇ ਤੀਰਥ ਭਾਈ ਤੁਹਾਡਾ?
2: ਆਪਣਾ ਜੀ ਲੰਗਿਆਣਾ ਪਿੰਡ ਹੈ ਜੀ, ਲੰਗਿਆਣਾ ਨਵਾਂ, ਬਾਗੇ ਪੁਰਾਣੇ ਦੇ ਕੋਲੇ, ਡਿਸਟ੍ਰਿਕਟ ਮੋਗਾ ਜੀ।
0: ਓਕੇ, ਠੀਕ ਹੈ ਜੀ। ਤੇ ਮਿਹਰਬਾਨ ਢੋਲੀ ਸਾਹਿਬ?
4: ਆਪਣਾ ਪਧੌੜ ਜੀ।
0: ਪਧੌੜ, ਵੈਰੀ ਗੁੱਡ। ਪਧੌੜ ਵਾਲੇ ਤੇ ਸਾਡੇ ਕੋਲੇ ਹਰ ਮਹੀਨੇ 'ਚ ਦੋ ਤਿੰਨ ਆਉਂਦੇ ਆ,
4: ਹੈਂ,
0: ਪਤਾ ਨਹੀਂ ਤੁਹਾਡੇ ਸਿੰਗਰ ਬਾਹਲੇ ਆ, ਤੁਹਾਡੇ ਕਲਾ ਬਾਹਲੀ ਆ, ਹਨਾ। ਤੇ ਸਾਡੇ ਕੋਲੇ ਮਹੀਨੇ 'ਚੋਂ ਇੱਕ ਦੋ ਜਾਣੇ ਆ ਹੀ ਜਾਂਦੇ ਪਧੌੜ ਤੇ, ਹਨਾ। ਹਸਤਿੰਦਰ ਬਾਈ ਆ ਕੇ ਗਏ ਆ, ਸ਼ੋ ਕਰਕੇ ਗਏ ਆ, ਤੇ ਆਪਣੀ ਗੱਲ ਵੀ ਹੁੰਦੀ। ਤੁਸੀਂ ਵੀ ਉਹਨਾਂ ਨਾਲ ਢੋਲ ਵਜਾਏ?
4: ਹਾਂਜੀ ਹਾਂਜੀ, ਵਜਾਏ।
0: ਹੁਣ ਕੀ ਗੱਲ ਹੋਗੀ?
4: ਸ਼ੁਰੂ ਤੋਂ ਅਸੀਂ ਹੁੰਦੇ ਸੀ,
0: ਹੁਣ ਕੀ ਗੱਲ ਹੋਗੀ? ਫਿਰ ਹੁਣ ਨਹੀਂ ਵਜਾਉਂਦੇ,
4: ਹੁਣ ਅਸੀਂ ਇੱਧਰ ਆ ਗਏ ਜੀ।
0: ਅੱਛਾ,
4: ਫਿਰ ਉਧਰ ਇੰਡੀਆ, ਫਿਰ ਤੁਹਾਨੂੰ ਪਤਾ ਉਧਰ ਵੀ ਸੀਜ਼ਨ ਹੁੰਦਾ ਜੀ।
0: ਠੀਕ ਹੈ ਜੀ,
4: ਪੱਕੇ ਹਰ ਇੱਕ ਪੱਕਾ ਭਾਲਦਾ ਕਲਾਕਾਰਾਂ ਨੇ।
0: ਅੱਛਾ ਜੀ, ਤੁਸੀਂ ਕਿਹਾ ਮੈਂ ਆਪਦਾ ਕੰਮ ਕਰੂੰਗਾ?
4: ਹਾਂਜੀ,
0: ਓਕੇ,
4: ਇੱਧਰ ਆ ਗਏ।
0: ਠੀਕ ਹੈ ਜੀ, ਠੀਕ ਹੈ ਜੀ। ਸੋ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਅੱਜ ਆਪਾਂ ਸਟੂਡੀਓ ਦੇ ਵਿੱਚ। ਸਾਡਾ ਕੁਦਰਤੀ ਗੱਲ ਆ ਵੀ ਪ੍ਰੋਗਰਾਮ ਵੀ ਫਰਾਈਡੇ ਦਾ, ਅਸੀਂ ਇਹ ਪ੍ਰੋਗਰਾਮ ਦੇ ਵਿੱਚ ਸਿਆਣੀਆਂ ਗੱਲਾਂ ਘੱਟ ਅਤੇ ਹਾਸੇ ਖੇਡੇ ਵਾਲੀਆਂ ਜ਼ਿਆਦਾ ਕਰਦੇ ਹਾਂ, ਔਰ ਰੌਣਕ ਮੇਲਾ ਜ਼ਿਆਦਾ ਅਸੀਂ ਚਾਹੁੰਦੇ ਹਾਂ ਵੀ ਹੋ ਜੇ, ਹਨਾ। ਅਤੇ ਕਿਉਂਕਿ ਸਾਰੇ ਹਫ਼ਤੇ ਦੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ, ਜਦੋਂ ਤੁਸੀਂ ਇੱਕ ਤਾਂ ਵਿਆਹ ਕਰਾਈ ਬੈਠੇ ਹੋ, ਉੱਤੋਂ ਕੈਨੇਡਾ 'ਚ ਰਹਿੰਦੇ ਹੋ, ਅਤੇ ਤੁਹਾਨੂੰ ਪਤਾ ਵੀ ਹਾਂਜੀ ਸਟ੍ਰੈਸ ਹੁੰਦੀ ਹੈ ਬੰਦੇ ਨੂੰ, ਹਨਾ। ਅਤੇ ਚਲੋ ਫਰਾਈਡੇ ਦਾ ਪ੍ਰੋਗਰਾਮ ਆਪਾਂ ਕੋਸ਼ਿਸ਼ ਕਰੀਏ ਵੀ ਸਾਰਿਆਂ ਦੀ ਜਿਹੜੀ ਸਟ੍ਰੈਸ ਆ ਉਸ ਨੂੰ ਤੁਹਾਡੀ ਕਲਾ ਦੇ ਨਾਲ ਔਰ ਹੋਰ ਕੁਝ ਗਾਣੇ ਵਗੈਰਾ ਲਾ ਕੇ ਅਤੇ ਆਪਾਂ ਉਹਨਾਂ ਨੂੰ ਵੀ ਥੋੜ੍ਹਾ ਰਿਲੈਕਸ ਕਰੀਏ, ਹਨਾ। ਅਤੇ ਅੱਜ ਫਿਰ ਤਿਆਰੀ ਹੈ ਤੁਹਾਡੀ?
2: ਹਾਂਜੀ ਹਾਂਜੀ।
0: ਇਹ ਵੈਸੇ ਤਾਂ ਚਲੋ ਤੁਸੀਂ ਉੱਥੇ ਜਾਂਦੇ ਹੋ ਆਪਣਾ ਫੰਕਸ਼ਨ ਦੇ ਉੱਤੇ, ਆਪਣਾ ਵਿਆਹ ਹੁਣ ਅੱਜ ਫਿਰ ਕਿਹੜੇ ਢੰਗ ਨਾਲ ਬੋਲੀ ਘੜੋਗੇ ਕੋਈ ਕਿ
2: ਹਾਂਜੀ ਹਾਂਜੀ ਕਰਾਂਗੇ ਜੀ ਤਿਆਰ
0: ਅੱਛਾ
2: ਹਾਂਜੀ
0: ਨਾਲ ਦੀ ਨਾਲ
2: ਹਾਂਜੀ ਨਾਲ
0: ਕੌਣ ਲਿਖਦਾ ਵੈਸੇ ਬੋਲੀਆਂ ਤੁਹਾਡੇ ਚੋਂ
2: ਬਸ ਉਦਾਂ ਹੀ ਬਣਾ ਲਈਦੀਆਂ ਜੀ
0: ਆਪ
2: ਉਹਨਾਂ ਦੀ ਜਵਾਨ ਦੇ ਉੱਪਰ ਚੜੀ ਹੋਈ ਹੈ ਨਾ ਦਰਸ਼ਕਾਂ ਦੀ ਉਹ ਥੋੜਾ ਫਿਰ ਸਵਾਦ ਲੈ ਕੇ ਸੁਣਦੇ ਨੇ
0: ਅੱਛਾ ਠੀਕ ਹੈ ਜੀ ਚਲੋ ਇੱਕ ਫਿਰ ਕਰੋ ਮਾੜਾ ਜਿਹਾ ਗਲਾ ਗਰਮ ਤੇ ਸੁਣਾਓ ਸਾਨੂੰ ਵੀ ਕੁਛ ਨਾ ਕੁਛ ਤੇ ਸਾਡੇ ਸਰੋਤੇ ਵੀ ਵੇਟ ਕਰ ਰਹੇ ਨੇ
2: ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਇੱਕ ਦੋ ਧਾਰਮਿਕ ਬੋਲੀਆਂ ਤੋਂ ਜੀ
0: ਠੀਕ ਹੈ ਜੀ
2: ਹੋ ਛਰਦਾ ਛਰਦਾ

0: ਵੈਰੀ ਗੁੱਡ। ਮੈਂ ਸਾਡੇ ਸਰੋਤਿਆਂ ਨੂੰ ਪੁੱਛਣਾ ਚਾਹਾਂਗਾ ਵੀ ਆਵਾਜ਼ ਵੂਜ਼ ਤੁਹਾਨੂੰ ਬਿਲਕੁਲ ਕਲੀਅਰ ਸੁਣਦੀ ਸੀ, ਕਿਸੇ ਗੱਲ ਦੀ ਕੋਈ ਵੱਧ ਘੱਟ ਕਰਨੀ ਹੋਈ ਤਾਂ ਆਪਾਂ ਕਰ ਦਾਂਗੇ ਜ਼ਰੂਰ। ਮੈਨੂੰ ਫੀਡਬੈਕ ਦਿਓ, ਸਟੂਡੀਓ ਨੰਬਰ 204-780-8182-204-780-8182 ਦੇ ਉੱਤੇ ਤੁਹਾਡੀ ਕਾਲ ਆ ਸਕਦੀ ਹੈ, ਟਿਕਟੋਕ ਦੇ ਉੱਤੇ ਤੁਹਾਡੇ ਮੈਸੇਜ ਆ ਸਕਦੇ ਆ, ਤਾਂ ਕਿ ਫਿਰ ਅਗਲੀ ਬੋਲੀ ਤੋਂ ਪਹਿਲਾਂ ਅਸੀਂ ਥੋੜ੍ਹੀ ਬਹੁਤੀ ਐਡਜਸਟਮੈਂਟ ਕਰ ਸਕਦੇ ਹਾਂ। ਅਤੇ ਜੇ ਤੁਹਾਨੂੰ ਸਾਰੀ ਗੱਲਬਾਤ ਪੂਰੀ ਚੰਗੀ ਤਰ੍ਹਾਂ ਸਮਝ ਲੱਗੀ, ਐਂਡ ਗੱਲਬਾਤ, ਡਾਕਟਰ ਹਰਪ੍ਰੀਤ ਸਿੰਘ ਜੀ ਕਹਿੰਦੇ ਐਂਡ ਗੱਲਬਾਤ ਸਿਰਾ ਕਰਾਤਾ, ਮਜ਼ਾ ਆ ਗਿਆ, ਵੈਰੀ ਗੁੱਡ ਔਰ ਪਰਫੈਕਟ ਬਾਈ, ਔਰ ਪਰਫੈਕਟ ਦੇ ਮੈਸੇਜ ਆ ਰਹੇ ਨੇ। ਸੋ ਚਲੋ ਸ਼ੁਕਰਾ ਸ਼ੁਕਰਾ, ਸਾਰੇ ਸੈਟਿੰਗ ਆਪਣੀ ਪੂਰੀ ਹੈ ਅਤੇ ਬਾਈਆਂ ਦੀ ਆਵਾਜ਼ ਅਤੇ ਬਾਈਆਂ ਦਾ ਬੁਗਚੂ ਜਿਹੜਾ ਵਜਾਉਂਦੇ ਨੇ ਬਾਈ, ਹੈਂ।
1: ਥੈਂਕ ਯੂ ਬਾਈ।
0: ਇਹ ਕਦੋਂ ਦਾ ਸਿੱਖਿਆ ਬਾਈ?
1: ਇਹ 2011 'ਚ ਸ਼ੁਰੂ ਕੀਤਾ ਜੀ, 12 'ਚ ਸਿੱਖਿਆ ਸੀਗਾ ਜੀ।
0: 11 'ਚ ਸ਼ੁਰੂ ਕੀਤਾ, 12 'ਚ ਸਿੱਖਿਆ।
1: ਹਾਂਜੀ। ਮਤਲਬ ਜੀ ਕਿੱਦਾਂ 11 'ਚ ਸ਼ੁਰੂ ਕੀਤਾ ਸੀਗਾ ਜੀ।
0: ਗਿੱਧੇ ਲਈ ਵੀ ਤੁਸੀਂ ਜਿਵੇਂ ਹੁੰਦਾ ਵੀ ਆਪਾਂ ਕਿਸੇ ਨੂੰ ਉਸਤਾਦ ਧਾਰਿਆ?
1: ਹਾਂਜੀ, ਮੇਰਾ ਫਰੈਂਡ ਹੈ ਜੀ, ਆਸਟ੍ਰੇਲੀਆ ਰਹਿੰਦਾ ਵੀਰਾ, ਦਲਜੀਤ ਹੈ ਜੀ ਨਾਮ ਉਹਦਾ।
0: ਦਲਜੀਤ?
1: ਹਾਂਜੀ,
0: ਠੀਕ ਹੈ।
1: ਦਲਜੀਤ ਬਰਾੜ, ਉਹਨਾਂ ਦੇ ਨਾਲ ਸ਼ੁਰੂ ਕੀਤਾ ਸੀਗਾ ਜੀ, ਉਹੀ ਮੈਨੂੰ ਲੈ ਕੇ ਆਏ ਸੀ ਇੱਧਰ।
0: ਓਕੇ।
1: ਹਾਂਜੀ।
0: ਉਹ ਇੱਧਰ?
1: ਹਾਂਜੀ, ਮਲਵਈ ਗਿੱਧੇ ਵਾਲੀ
0: ਸਾਈਡ। ਮਲਵਈ ਗਿੱਧੇ
1: ਵਾਲੀ ਸਾਈਡ, ਹਾਂਜੀ।
0: ਠੀਕ ਹੈ ਬਾਈ, ਤੁਸੀਂ ਬੱਬਲ ਜੀ?
2: ਹਾਂਜੀ ਭਾਜੀ। ਮੈਂ ਭਾਜੀ ਸਟਾਰਟ ਕੀਤਾ ਸੀਗਾ ਆਪਣਾ 2020 ਦੇ ਵਿੱਚ ਜੀ।
0: ਓਕੇ ਜੀ।
2: ਹਾਂਜੀ, ਮੇਰਾ ਕਾਲਜ ਫਿਨਿਸ਼ ਹੋਇਆ ਸੀਗਾ, ਕਾਲਜ ਤੋਂ ਹੀ ਲੱਗੇ ਸੀਗੇ ਆਪਾਂ।
0: ਹਾਂਜੀ।
2: ਤੇ ਕਾਲਜ ਮਲਵਈ ਗਿੱਧਾ ਕਰਦੇ ਹੁੰਦੇ ਸੀਗੇ, ਉਦੋਂ ਬਾਅਦ ਚੋਂ ਫਿਰ ਫ੍ਰੀ ਸੀਗੇ।
0: ਹਾਂਜੀ।
2: ਤੇ ਆਈ ਪਿੰਡ ਬੈਠੇ ਸੀਗੇ ਇੱਕ ਦਿਨ, ਤੇ ਮੁੰਡੇ ਜਾਂਦੇ ਹੁੰਦੇ ਸੀਗੇ।
0: ਹਾਂਜੀ।
2: ਤੇ ਆਈ ਗੱਲਬਾਤ ਹੋਈ ਤੇ ਮੈਂ ਕਿਹਾ ਵੀ ਚੱਲ, ਮੈਨੂੰ ਕਹਿੰਦੇ ਚੱਲ ਵੜਿਆ ਕਰ, ਮੈਂ ਕਿਹਾ ਵੀ ਚਲੋ ਕੋਈ ਚੱਕਰ ਨਹੀਂ ਚੱਲ ਵੜਿਆ ਕਰਾਂਗੇ।
0: ਹਾਂਜੀ।
2: ਤੇ ਆਪਾਂ ਪਹਿਲੇ ਦਿਨ ਗਏ ਭਾਜੀ, ਉਹਦੇ ਲੱਗਿਆ ਵੀ ਪਹਿਲਾਂ ਸੰਗ ਜੀ ਆਈ, ਕਿਉਂਕਿ ਕਾਲਜ 'ਚ ਪਰਫਾਰਮ ਕਰਨਾ ਗੱਲ ਅਲੱਗ ਆ, ਜਿੱਦਾਂ ਵਿਆਹਾਂ ਸ਼ਾਦੀਆਂ ਦੇ ਪਰਫਾਰਮ ਕਰਨਾ ਅਲੱਗ ਆ।
0: ਹਾਂਜੀ।
2: ਇੱਦਾਂ ਪਹਿਲੇ ਦਿਨ ਪਹਿਲਾਂ ਸੰਗ ਜੀ ਲੱਗੀ।
0: ਹਾਂਜੀ।
2: ਤੇ ਫਿਰ ਉਦੋਂ ਬਾਅਦ ਭਾਜੀ ਕੰਮ ਖੁੱਲਦਾ ਗਿਆ, ਫਿਰ ਸੰਗ ਚੱਕੀ ਗਈ, ਫਿਰ ਆਈ ਵਿਚਰਦੇ ਗਏ ਆਪਾਂ ਸਰੋਤਿਆਂ 'ਚ।
0: ਕਾਲਜ ਤੋਂ ਬਾਅਦ ਫਿਰ ਤੁਸੀਂ ਐਵੇਂ ਨਹੀਂ ਕਰਦੇ ਨੇ ਕਿਹਾ ਵੀ ਚੱਲ ਇਹ ਵੀ ਠੀਕ ਆ ਪਰ ਨੌਕਰੀ ਨੌਕਰੀ ਵੀ ਨਾਲ ਦੇਖ ਲਓ ਕੋਈ?
2: ਨਹੀਂ ਭਾਈ, ਆਪਣਾ ਸਿਸਟਮ ਆਏ ਸੀਗਾ ਜੀ, ਆਪਾਂ ਦਿੱਤੇ ਸੀਗੇ ਪੇਪਰ ਉੱਪਰ, ਤੇ ਕਈ ਪੇਪਰ ਕੈਂਸਲ ਹੀ ਹੋ ਗਏ।
0: ਹਾਂਜੀ।
2: ਤੇ ਉਦੋਂ ਬਾਅਦ ਚੋਂ ਫਿਰ ਮੇਰੀ ਵੀ 21 ਦੇ ਵਿੱਚ ਮੈਰਿਜ ਹੋ ਗਈ ਸੀਗੀ।
0: ਅੱਛਾ।
2: ਤੇ ਹਾਂਜੀ, ਤੇ ਫਿਰ ਅਸੀਂ ਇੱਧਰ ਆ ਗਏ, ਮੈਂ ਤੇ ਮੇਰੀ ਵਾਈਫ।
0: ਹਾਂਜੀ
2: ਹਾਂਜੀ। ਤੇ ਫਿਰ ਇੱਧਰ ਆ ਕੇ ਫਿਰ ਅਸੀਂ ਇਕੱਠਿਆਂ ਨੇ ਕੰਮ ਕਰ ਲਏ ਜੀ।
0: ਹਾਂਜੀ।
2: ਸਟਾਰਟ ਫਿਰ ਇੱਧਰ,
1: ਉਹਦਾ ਤਾਂ ਭਰਤੀਆਂ ਵੀ ਦੇਖੀਆਂ ਜੀ,
0: ਭਰਤੀਆਂ।
2: ਹਾਂਜੀ ਹਾਂਜੀ,
1: ਆਰਮੀ ਦੀ ਵੀ
0: ਚਲੋ ਚੰਗੀ ਗੱਲ ਆ, ਚਲੋ ਨਹੀਂ ਕਿਸੇ ਪਾਸੇ ਹੱਥ ਲੋਟ ਆਇਆ ਤੇ ਤੁਸੀਂ ਇੱਕ ਤੇ ਕਲਾ ਆ ਗਈ, ਹੈਨਾ, ਇਹ ਕਲਾ ਹੋਣੀ ਵੀ ਵੱਡੀ ਗੱਲ ਹੈਗੀ, ਤੇ ਦੂਜਾ ਤੁਸੀਂ ਆਪ ਕਮਾਉਣੇ ਹੋ ਹੁਣ
2: ਜੀ,
0: ਹੈਨਾ ਜੀ, ਤੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਤਾਂ ਮੈਨੂੰ ਲੱਗਦਾ ਤੁਹਾਡਾ ਵਧੀਆ ਕੰਮ ਹੋਣਾ ਚਾਹੀਦਾ, ਕਿਉਂਕਿ ਇੱਥੇ ਤਾਂ ਬਹੁਤੀ ਕੰਪੀਟੀਸ਼ਨ ਵੀ ਹੈ ਨੀਗਾ, ਉੱਥੇ ਤਾਂ ਬਹੁਤ ਜ਼ਿਆਦਾ ਹੋਣਾ, ਹੈਨਾ, ਉੱਥੇ ਤਾਂ ਹੁਣ ਹਾਰਮੋਨੀਅਮ ਵੀ ਲੈ ਲਿਆ ਨਾਲ ਮਲਵਈ ਗਿੱਧੇ ਵਾਲਿਆਂ ਨੇ, ਫਿਰ ਤੁਸੀਂ ਵੀ ਰੱਖਦੇ?
1: ਸਾਡੇ ਨਾਲ ਉਸਤਾਦ ਜੀ ਹੁੰਦੇ ਨੇ, ਅਖਤਰ ਉਸਤਾਦ ਜੀ ਭਦੌੜ ਤੋਂ, ਕੀਬੋਰਡ ਤੇ ਹੁੰਦੇ ਨੇ ਜੀ ਨਾਲ, ਹਾਰਮੋਨੀਅਮ ਤੇ।
0: ਅੱਛਾ।
1: ਹਾਂਜੀ,
0: ਠੀਕ। ਤੇ ਆਹ ਦੇਖੋ, ਔਰ ਕਰਨ ਵਿਰਕ ਜੀ ਤੁਹਾਡਾ ਨੰਬਰ ਮੰਗ ਰਹੇ ਨੇ, ਆਪਾਂ ਨੰਬਰ ਜ਼ਰੂਰ ਤੁਹਾਡਾ ਮੈਨੂੰ ਦੱਸ ਦਿਓ, ਆਪਾਂ ਵਿੱਚ ਮੈਸੇਜ ਕਰ ਦਾਂਗੇ। ਜੇ ਕਿਸੇ ਵੀਰ ਨੇ ਕੋਈ ਪ੍ਰੋਗਰਾਮ, ਕੋਈ ਤੁਸੀਂ ਜਾਗੋ ਦਾ, ਕੋਈ ਵਿਆਹ ਦਾ ਤੁਸੀਂ ਪ੍ਰੋਗਰਾਮ ਕੋਈ ਬੁੱਕ ਕਰਨਾ ਹੋਵੇ ਤਾਂ ਬਾਈਆਂ ਨੂੰ ਜ਼ਰੂਰ ਕਾਲ ਕਰ ਲਿਓ, ਅਤੇ ਇੱਥੇ ਵਿਨੀਪੈਗ ਆਏ ਹੋਏ ਨੇ, ਅਤੇ ਜੇ ਤੁਸੀਂ ਕਿਸੇ ਹੋਰ ਸਿਟੀ ਦੇ ਹੋਰ ਦੇਸ਼ ਦੇ ਵਿੱਚ ਪ੍ਰੋਗਰਾਮ ਬੁੱਕ ਕਰਨਾ ਚਾਹੁੰਦੇ ਹੋ ਤਾਂ ਵੀ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕੇਗੀ, ਤੋ ਤੁਸੀਂ ਮੇਰੇ ਤੋਂ ਵੀ ਨੰਬਰ ਲੈ ਸਕਦੇ ਹੋ ਆਫਟਰ ਪ੍ਰੋਗਰਾਮ, ਅਤੇ ਇਹਨਾਂ ਬਾਈਆਂ ਦਾ ਨੰਬਰ ਆਪਾਂ ਵਿੱਚ ਟਿਕਟੋਕ ਦੇ ਕਮੈਂਟਾਂ ਦੇ ਵਿੱਚ ਅਤੇ ਜਾਂ ਵੈਸੇ ਵੀ ਆਪਾਂ ਬੋਲ ਦੇਵਾਂਗੇ, ਅਤੇ ਵਿਰਸਾ ਸਾਂਭਣ ਵਾਲੀਆਂ ਰੂਹਾਂ ਨੇ ਕਹਿੰਦੇ।
1: ਥੈਂਕ ਯੂ।
0: ਸੋ ਐਡਾ ਵੱਡਾ ਮਾਣ ਤੁਹਾਨੂੰ ਮਿਲਦਾ ਗਾ, ਅਤੇ ਗੈਰੀ ਜੀ ਧੰਨਵਾਦ ਤੁਹਾਡਾ, ਥੈਂਕ ਯੂ ਤੁਹਾਡਾ। ਅੱਜ ਤੁਸੀਂ ਟਿਕਟੋਕ ਲਾਈਵ ਨੂੰ ਪਸੰਦ ਕਰ ਰਹੇ ਹੋ, ਬਹੁਤ ਕਹਿੰਦੇ ਨੰਬਰ 1 ਪ੍ਰੋਗਰਾਮ ਔਰ ਬੈਸਟ ਪ੍ਰੋਗਰਾਮ ਐਵਰ, ਔਰ ਬਹੁਤ ਮਿਹਰਬਾਨੀ, ਅਤੇ ਤੁਸੀਂ ਪਲੀਜ਼ ਲਵ ਯੂ ਵੀਰੋ, ਤੁਹਾਨੂੰ ਮੈਸੇਜ ਆ ਰਹੇ ਨੇ ਜੀ, ਆਲ ਇਜ਼ ਗੁੱਡ ਟੂ ਗੁੱਡ, ਬਹੁਤ ਵਧੀਆ ਜੀ,
2: ਅਤੇ
0: ਔਰ ਇਸ ਤੋਂ ਬਿਨਾਂ ਜਮਾ ਓਕੇ, ਥੈਂਕ ਯੂ ਬਾਈ। ਅਤੇ ਤੁਸੀਂ ਲਾਈਵ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ, ਆਪਾਂ ਬੋਲੀਆਂ ਬਾਈਆਂ ਤੋਂ ਸੁਣਦੇ ਰਹਾਂਗੇ। ਗੋਲਡੀ ਕਲਰਾ ਜੀ ਬਹੁਤ ਮਿਹਰਬਾਨੀ, ਅਤੇ ਨਾਲ ਨਾਲ ਗੱਲਾਂ ਬਾਤਾਂ ਬਾਈਆਂ ਦੇ ਜੀਵਨ ਦੀਆਂ, ਕਿਵੇਂ ਕਿੱਥੇ ਥੋੜ੍ਹਾ ਬਹੁਤ ਹਾਸਾ ਠੇਠਾ ਵੀ ਆਪਣਾ ਨਾਲ ਚੱਲਦਾ ਰਹੇਗਾ। ਸਟੂਡੀਓ ਦੇ ਫੋਨ ਨੰਬਰ 204-780-8182, 204-780-8182 ਦੇ ਉੱਤੇ ਗੱਲਬਾਤ ਹੋ ਸਕਦੀ ਆ। ਅਗਲੀ ਬੋਲੀ ਤਿਆਰ ਆ ਬਾਈ?
1: ਹਾਂਜੀ, ਬੋਲੀ ਤਿਆਰ ਹੈ ਜੀ।
0: ਹਾਂਜੀ,
1: ਅਤੇ ਪਹਿਲਾਂ ਤਾਂ ਥੈਂਕ ਯੂ ਸੋ ਮੱਚ ਵੀਰੇ, ਧੰਨਵਾਦ ਤੁਹਾਡਾ ਬਹੁਤ ਬਹੁਤ, ਇਹਨਾਂ ਨੇ ਤੁਸੀਂ ਆਪਣੇ ਰੇਡੀਓ ਚੈਨਲ ਰਾਹੀਂ
0: ਜੀ, ਤੁਸੀਂ ਇੱਧਰ ਆ ਸਕ੍ਰੀਨ ਤੇ ਕਮੈਂਟ ਦੇਖ ਸਕਦੇ ਹੋ ਸਤਿ।
1: ਓਕੇ ਓਕੇ ਜੀ।
0: ਹਾਂਜੀ, ਜੇ ਕੋਈ ਦੇਖਣਾ ਹੋਇਆ
1: ਸਪੈਸ਼ਲ ਥੈਂਕ ਯੂ ਕਹਿੰਦੇ ਆ ਵੀਰੇ ਤੁਹਾਨੂੰ
0: ਜੀ,
1: ਇਹਦਾਂ ਧੰਨਵਾਦ ਕਰਦੇ ਆ ਧਮਾਲ ਰੇਡੀਓ
0: ਜੀ,
1: ਜਿਨ੍ਹਾਂ ਨੇ ਆਪਾਂ ਨੂੰ ਸੱਦ ਕੇ ਦਰਸ਼ਕਾਂ ਦੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ। ਸੋ ਥੈਂਕ ਯੂ ਸੋ ਮੱਚ
0: ਜੀ। ਸੋ ਬਹੁਤ ਮਿਹਰਬਾਨੀ, ਤੁਸੀਂ ਅੱਜ ਆਏ ਫਰਾਈਡੇ ਦੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਰਹੇ ਹੋ ਤੇ ਹਜੇ ਤੇ ਸਮਾਂ ਬਾਕੀ ਆ, ਆਪਾਂ ਪੂਰਾ ਇੰਜੋਏ ਕਰਨਾ। ਅੱਜ ਇੱਕ ਕਾਲ ਲੈ ਲਗੇ ਜੀ, ਕਾਲਰ ਜੀ ਤੁਸੀਂ ਆਉਂਦੇ ਰਹੋ।
3: ਹੈਲੋ, ਸਤਿ ਸ੍ਰੀ ਅਕਾਲ ਬਾਈ।
0: ਸਤਿ ਸ੍ਰੀ ਅਕਾਲ ਜੀ।
3: ਮੈਂ ਬਾਈ ਤੀਰਥ ਨੂੰ ਸੁਨੇਹਾ ਦਿਓ ਕਿ ਕਰਨਵੀਰ ਕਲੇਰ ਤੂੰਬੇ ਵਾਲੇ ਦਾ ਫੋਨ ਆ।
0: ਕਰਨਵੀਰ
3: ਪਤਾ ਨਹੀਂ ਨਿਕਲ ਗਿਆ।
0: ਕਰਨਵੀਰ ਕਲੇਰ ਤੂੰਬੇ ਵਾਲੇ ਦਾ?
3: ਹਾਂ
1: ਹਾਂਜੀ ਹਾਂਜੀ,
0: ਠੀਕ ਹੈ ਬਾਈ।
3: ਮੈਂ ਸੁਣੀ ਜਾਂਦਾ ਇਹਨੂੰ, ਮੈਂ ਮਿਲੂੰਗਾ। ਮੈਂ ਬਿੰਨੀ ਪੈਗੀ ਰਹਿਣਾ ਬਾਈ, ਵਧੀਆ ਪ੍ਰੋਗਰਾਮ ਇਹਨਾਂ ਦਾ।
0: ਠੀਕ ਹੈ ਬਾਈ, ਠੀਕ।
3: ਹਾਂਜੀ
0: ਠੀਕ ਹੈ, ਥੈਂਕ ਯੂ ਜੀ। ਤੁਸੀਂ ਵੀ ਨਾਲ ਸਾਜ ਵਜਾਏ ਬਾਈਆਂ ਦੇ ਨਾਲ ਐਜ਼ ਏ ਟੀਮ?
3: ਮੈਂ ਨਹੀਂ ਬਾਈ, ਟੀਮ ਤੋਂ ਨਹੀਂ, ਮੈਂ ਉਦਾਂ ਗੁਜ਼ਾਰੇ ਜੋਗਾ ਕਰ ਲੈਣਾ ਕੰਮ ਆਪਦੇ ਜੋਗਾ।
0: ਅੱਛਾ, ਤੂੰਬਾ ਵਜਾ ਲੈਂਦੇ ਤੁਸੀਂ?
3: ਹਾਂਜੀ ਹਾਂਜੀ,
0: ਇਹ ਬਹੁਤ ਪਿਆਰਾ ਸਾਜ ਆ ਤੂੰਬਾ, ਹਨਾ?
3: ਬੜੀ
0: ਮਿਹਰਬਾਨੀ, ਥੈਂਕ ਯੂ ਵੀਰ ਕਾਲ ਕਰਨ ਦੇ ਲਈ, ਧੰਨਵਾਦ ਤੁਹਾਡਾ। ਔਰ ਕਲਾ ਕਿਸੇ ਵੀ ਤਰ੍ਹਾਂ ਦੀ ਹੋਵੇ, ਅਸੀਂ ਉਸਦੀ ਪੂਰੀ ਰਿਸਪੈਕਟ ਕਰਦੇ ਹਾਂ, ਔਰ ਅਸੀਂ ਚਾਹੁੰਦੇ ਹਾਂ ਕਿ ਉਸਨੂੰ ਦਰਸ਼ਕਾਂ ਦੇ ਰੂਬਰੂ ਵੀ ਕੀਤੇ ਜਾਵੇ, ਤੇ ਖਾਸ ਤੌਰ ਦੇ ਉੱਤੇ ਮਿਊਜ਼ਿਕ ਨਾਲ ਸੰਬੰਧਿਤ ਬਾਈ, ਹਨਾ? ਤੇ ਇਹ ਜਿਹੜਾ ਹੁਣ ਜਿਵੇਂ ਤੂੰਬਾ ਹੋ ਗਿਆ ਤੇ ਫਲੂਟ ਹੋ ਗਈ, ਬੰਸਰੀ ਹੋ ਗਈ,
1: ਇਹ
0: ਅਲਗੋਜ਼ ਤਾਂ ਫੇਵਰੇਟ ਆ ਨਾ, ਅਲਗੋਜ਼ ਤਾਂ ਮਤਲਬ ਕੋਈ ਹੋਵੇ ਕੋਈ ਵਿਨੀ ਪੈਗ ਦੇ ਵਿੱਚ ਵਜਾਉਂਦਾ ਤੇ ਮੈਂ ਉਸਨੂੰ ਰਿਕਾਰਡ ਕਰਕੇ ਆਪਣੇ ਰੇਡੀਓ ਧਮਾਲ ਦਾ ਥੀਮ ਉਹਨੂੰ ਬਣਾ ਕੇ, ਜਿਵੇਂ ਹੁਣ ਸਾਡੇ ਥੀਮ ਆ ਨਾ, ਮਤਲਬ ਇੱਕ ਲੂਪ ਚੱਲਦਾ ਗਾ ਤੇ ਅਲਗੋਜ਼ਿਆਂ ਦਾ ਲੂਪ, ਤੇ ਅਸੀਂ ਆਪਾਂ ਸਾਰਿਆਂ ਨੇ ਦੂਰਦਰਸ਼ਨ ਤੇ ਇੱਕ ਪ੍ਰੋਗਰਾਮ
1: ਹੋ ਜਾਏ ਜੀ ਤਾਂ ਹੋਰ ਬੈਸਟ ਹੋਊ
0: ਨਾਲ ਸਰੰਗੀ। ਹਾਂਜੀ, ਤੇ ਆਪਾਂ ਦੂਰਦਰਸ਼ਨ ਦੇ ਉੱਤੇ ਇੱਕ ਪ੍ਰੋਗਰਾਮ ਆਉਂਦਾ, ਉਹਦੇ ਵਿੱਚ ਅਲਗੋਜ਼ੇ ਚੱਲਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਹਨਾ, ਮੇਰੇ ਖੇਤ ਸ਼ਾਇਦ, ਤੇ ਉਹ ਬੜਾ ਨਜ਼ਾਰਾ ਆਉਂਦਾ ਸੀਗਾ ਜੀ। ਕਿਸੇ ਨੂੰ ਆਉਂਦੇ ਹੋਣ ਤਾਂ ਭਾਈ ਬਹੁਤ ਤੁਹਾਡਾ ਧੰਨਵਾਦ ਹੋਵੇਗਾ। ਤੇ ਉਹ ਕਹਿੰਦੇ ਬਾਈ ਮੈਨੂੰ ਵੀ ਬੁੱਕ ਚੂ ਸਿਖਾ ਦਿਓ।
1: ਹਾਂਜੀ ਹਾਂਜੀ ਜ਼ਰੂਰ ਵੀਰੇ।
0: ਤੇ ਇੱਕ ਤਾਰ ਨਾਲ ਹੀ ਕਿੰਨਾ ਇਹਦੇ ਚ ਦੇਖ ਲਓ ਕਲਾਕਾਰੀ ਆ, ਹਨਾ ਜੀ?
1: ਹਾਂਜੀ ਹਾਂਜੀ ਬਿਲਕੁਲ,
0: ਜਿਵੇਂ ਤੂੰਬੀ ਤੇ ਵੀ ਇੱਕ ਤਾਰ ਹੁੰਦੀ ਵੈਸੇ। ਚਲੋ ਜੀ ਅਗਲੀ ਬੋਲੀ,
1: ਆਪਾਂ ਮਾਹੌਲ ਨੂੰ ਥੋੜਾ ਚੇਂਜ ਕਰਦੇ ਆਂ।
0: ਆਪਾਂ ਮਾਹੌਲ ਨੂੰ ਜੀ ਕਰੇ ਵੀ ਮੈਂ ਕੁਰਸੀ ਪਾਸੇ ਕਰਕੇ ਤੇ ਨੱਚਾਂ।
1: ਹਾਂਜੀ ਹਾਂਜੀ, ਗੱਲ ਆਪਾਂ ਕਰਾਰਦੇ ਆਂ ਪੁਰਾਣੇ ਸਮਿਆਂ ਦੀ।
0: ਹਾਂਜੀ,
1: ਪੰਜਾਬ ਦੇ ਜਦੋਂ ਕਹਿੰਦੇ ਮਰਸਡੀ BMW ਵਰਗੀਆਂ, ਹੁਣ ਤਾਂ ਜਾਂਦੀ ਆ ਬਰਾਤ ਨਾ BMW ਮਰਸਡੀ ਤੇ,
0: ਹਾਂਜੀ,
1: ਉਦੋਂ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਸੀਗੀਆਂ, ਉਦੋਂ ਹੁੰਦੀਆਂ ਬੈਲ ਗੱਡੀਆਂ, ਊਠ ਗੱਡੀਆਂ ਦੇ ਸਾਰੇ ਜਾਂਦੀ ਸੀ ਬਰਾਤ।
0: ਹਾਂਜੀ,
1: ਤਾਂ ਫਿਰ ਆਪਾਂ ਉਹ ਬੋਲੀ ਕੀਤੀ ਆ ਜੀ ਇੱਕ ਤਿਆਰ, ਹਨਾ? ਉਹ ਬੀਕਾਨੇਰ ਤੋਂ

0: ਸੋ ਅੱਗੋਂ ਮਠਿਆਰ ਕੀ ਕਹਿੰਦੀ ਹੈ?
1: ਹਾਂਜੀ
0: ਕਹਿੰਦੀ ਇੰਨੀ ਜੋਗਾ ਤਾਂ ਮੈਨੂੰ ਲੱਗਦਾ ਨੀ, ਬਬਲ ਜਾਂਦਾ ਕਿਸੇ ਦਾ ਬੋਤਾ ਮੰਗ ਕੇ ਲੈ ਕੇ ਆਇਆ ਹੋਣਾ ਤੇ ਜਾਂ ਫਿਰ ਚੋਰੀ ਕਰਕੇ ਲੈ ਕੇ ਆਇਆ ਹੋਣਾ।
1: ਅੱਛਾ,
0: ਉਦੋਂ ਆਰ

0: ਵੈਰੀ ਗੁੱਡ, ਵੈਰੀ ਗੁੱਡ, ਬਹੁਤ ਨਜ਼ਾਰਾ,
1: ਵਾਓ,
0: ਐਕਸਲੈਂਟ ਬੋਲੀ, ਗੁੱਡ ਜੋਬ, ਬਹੁਤ ਆਲ ਤੁਹਾਨੂੰ ਦੁਆਵਾਂ ਮਿਲ ਰਹੀਆਂ ਨੇ। ਸੋ ਅੱਜ ਨਾ ਕਮਾਲ ਦਾ ਅੱਜ ਹਿਸਟੋਰੀਕਲੀ ਪ੍ਰੋਗਰਾਮ ਆ, ਅਤੇ ਨਾ ਆਪਾਂ ਸੋਚਿਆ ਸੀ ਕੁਦਰਤੀ ਫਰਾਈਡੇ ਦਾ ਪ੍ਰੋਗਰਾਮ ਔਰ ਗੀਤਾਂ ਸੰਗੀਤਾਂ ਦਾ ਪ੍ਰੋਗਰਾਮ, ਔਰ ਅੱਗੇ ਅਸੀਂ ਇੱਧਰ ਰੌਣਕ ਲਾਉਂਦੇ ਹਾਂ ਗੀਤ ਪਲੇ ਕਰਕੇ ਕੋਈ, ਹੈ ਨਾ, ਨਵੇਂ ਪੁਰਾਣੇ ਚੰਗੇ ਜਿਹੜੇ ਵਧੀਆ ਨੱਚਣ ਟੱਪਣ ਵਾਲੇ ਹੋਣ, ਅਤੇ ਔਰ ਅੱਜ ਤੁਸੀਂ ਕਮਾਲ ਕਰ ਦਿੱਤੀ
1: ਆ, ਸਪੈਸ਼ਲ ਥੈਂਕ ਯੂ ਆਪਾਂ ਕਰਨਾ ਮਾਣਾ ਸਾਜਨ ਵੀਰ ਦਾ, ਹੈ ਨਾ, ਉਹਨਾਂ ਨੇ ਆਪਣੇ ਦੱਸਿਆ ਤੁਹਾਡੇ ਬਾਰੇ
0: ਜੀ,
1: ਵੀ ਇੱਦਾਂ ਕਰਕੇ ਆਪਣੇ ਫਰੈਂਡ ਨੇ, ਹੈ ਨਾ
0: ਜੀ,
1: ਅਤੇ ਫਿਰ ਮੈਂ ਕਿਹਾ ਵੀਰ ਆਪਾਂ ਨਹੀਂ, ਆਪਾਂ ਜ਼ਰੂਰ ਚੱਲਦੇ ਹਾਂ ਸਟੂਡੀਓ, ਹੈ ਨਾ।
0: ਬਿਲਕੁਲ, ਹਰਪ੍ਰੀਤ ਕੌਰ ਜੀ ਕਹਿੰਦੇ ਨਾਈਸ, ਏ ਆਰ ਗਿੱਲ ਜੀ ਐਕਸੀਲੈਂਟ, ਜਗਮੀਤ ਬਰਾੜ ਜੀ ਵੈਰੀ ਗੁੱਡ, ਬਾਈ ਨਜ਼ਾਰਾ ਆ ਗਿਆ ਅੱਜ ਤਾਂ, ਔਰ ਕਮਲ ਗਿੱਲ ਜੀ ਕਹਿੰਦੇ ਵਾਹ, ਮੋਹਨ ਲਾਲ ਜੀ ਕਹਿੰਦੇ ਵਾਹ ਜੀ ਵਾਹ, ਬਹੁਤ ਵਧੀਆ, ਇੰਗਲੈਂਡ ਤੋਂ ਵੀ ਸਾਨੂੰ ਹੁਣ ਸਾਡੇ ਨਾਲ ਸਰੋਤੇ ਜੁੜ ਚੁੱਕੇ ਨੇ, ਸੋ ਤੁਹਾਡਾ ਵੈਲਕਮ ਆਖਦੇ ਹਾਂ। ਇਸੇ ਤਰ੍ਹਾਂ ਬਾਈ ਤੁਸੀਂ ਅਗਲੀ ਕਹਾਣੀ, ਅਗਲੀ ਬੋਲੀ ਜਿਹੜੀ ਹੈਗੀ ਹੈ ਯਾਦ ਕਰਕੇ ਰੱਖਿਓ, ਅਤੇ ਮੈਂ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ ਵੀ ਜੇ ਤੁਸੀਂ ਫਰਨੀਚਰ ਲੈਣਾ ਹੋਵੇ ਵਿਨੀਪੈਗ ਦੇ ਵਿੱਚ ਰਹਿੰਦੇ ਹੋ, ਤਾਂ ਇੱਕ ਵਾਰੀ ਰੋਇਲ ਫਰਨੀਚਰ ਵਾਲਿਆਂ ਕੋਲ ਜ਼ਰੂਰ ਗੇੜਾ ਮਾਰ ਕੇ ਆਇਓ, 7 ਦਿਨ ਹਫ਼ਤੇ ਦੇ ਓਪਨ ਰਹਿਣ ਵਾਲਾ ਇਹ ਸਟੋਰ ਹੈਗਾ ਗਾ, ਔਰ ਇਟਲੀ ਦਾ ਬਣਿਆ ਹੋਇਆ, ਕੈਨੇਡਾ ਦਾ ਬਣਿਆ ਹੋਇਆ ਫਰਨੀਚਰ ਤੁਸੀਂ ਇੱਥੋਂ ਲੈ ਸਕਦੇ ਹੋ। 1610 ਸੇਂਟ ਜੇਮ ਸਟਰੀਟ 'ਤੇ ਜਾਣਾ ਗਾ, ਬਹੁਤ ਵੱਡੀ ਸੇਲ ਵੀ ਇਹਨਾਂ ਕੋਲ ਲੱਗੀ ਹੋਈ ਆ। ਸਪਿੰਦਰ ਬੋਪਰਾ ਜੀ ਦਾ ਨੰਬਰ 204-990-9090-904-990-9090 'ਤੇ ਰਾਜ ਮੁੱਦਰ ਜੀ ਨਾਲ ਸੰਪਰਕ ਕਰ ਲਓ, ਜੇਕਰ ਤੁਸੀਂ ਘਰ ਦੀ ਮੌਰਗੇਜ ਕਰਵਾਉਣੀ ਹੋਵੇ, ਘਰ ਦੀ ਮੌਰਗੇਜ ਦੀ ਰਿਨਿਊਅਲ ਦੀ ਚਿੱਠੀ ਆ ਚੁੱਕੀ ਆ, ਨਵਾਂ ਘਰ ਲੈਣ ਦੀ ਸਕੀਮ ਕਰਦੇ ਹੋ, 2026 'ਚ ਲੈਣਾ ਹੋਵੇ, 27 'ਚ ਲੈਣਾ ਹੋਵੇ, ਇੱਕ ਵਾਰੀ ਪ੍ਰੀ ਅਪਰੂਵਲ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਰਾਜ ਮੁੱਦਰ ਜੀ ਜਿਨ੍ਹਾਂ ਦਾ ਫੋਨ ਨੰਬਰ 204-963-9484 ਆ, 204-963-9484 'ਤੇ ਕਾਲ ਕਰ ਸਕਦੇ ਹੋ, ਅਤੇ ਨਾਲ ਹੀ ਇਹਨਾਂ ਦੀ ਵਾਈਫ ਰੁਪਿੰਦਰ ਮੁੱਦਰ ਜੀ ਨੂੰ ਸੰਪਰਕ ਕਰ ਲਓ, ਜੇ ਤੁਸੀਂ ਘਰ ਚਾਹੁੰਦੇ ਹੋ ਵੀ ਇਹ ਲੱਭ ਕੇ ਦੇ ਦੇਣ, ਅਤੇ ਤੁਹਾਨੂੰ ਘਰ ਵੀ ਲੱਭ ਕੇ ਦੇ ਦੇਣਗੇ ਰੁਪਿੰਦਰ ਮੁੱਦਰ ਜੀ। ਨੰਬਰ 204-298-9484 ਪ੍ਰਵੀਨ ਜੀ, ਅੱਜ ਤਾਂ ਪੂਰਾ ਖੜਕਾ ਦੜਕਾ ਹੋਊ, ਬਿਲਕੁਲ ਜੀ ਬਿਲਕੁਲ, ਪੂਰਾ ਖੜਕਾ ਦੜਕਾ ਹੋਊਗਾ, ਸਾਡੇ ਨਾਲ ਮਲਵਈ ਗਿੱਧੇ ਦੀ ਟੀਮ ਔਰ ਬਰਾੜ ਕੈਲਗਰੀ ਵਾਲੇ ਇੱਥੇ ਪਹੁੰਚੇ ਹੋਏ ਨੇ, ਕਾਲ ਲੈਂਦੇ ਹਾਂ ਜੀ। ਕਾਲਰ ਜੀ ਤੁਸੀਂ ਆਉਂਦੀ ਰਹੋ,
2: ਮਨਦੀਪ ਬਾਈ ਜੀ, ਆਪ ਜੀ ਨੂੰ ਪਿਆਰੇ ਭਰਾਵਾਂ ਨੂੰ, ਗੁਰਮੁਖ
0: ਸਿੰਘ
2: ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਗੁਰਮੁਖ ਚਾਚਾ ਜੀ, ਕੀ ਹਾਲ ਨੇ?
2: ਗੁਰੂ ਮਹਾਰਾਜ ਦੀ ਕਿਰਪਾ, ਚੜ੍ਹਦੀ ਕਲਾ ਜੀ, ਅੱਜ ਤੇ 4 ਚੰਨ ਲੱਗੇ ਪਏ ਰੇਡੀਓ ਸਟੇਸ਼ਨ ਤੇ,
0: ਦੇਖ ਲਓ ਮੌਜਾਂ, ਰੌਣਕ ਵੱਖਰੀ ਰੌਣਕ, ਹਨਾ।
2: ਮੈਂ ਕਿਹਾ ਜੀ ਧੰਨ ਧੰਨ ਹੋਈ ਪਈ ਆ, ਬਸ ਮਨ ਇੰਨਾ ਖੁਸ਼ ਹੈ ਕਿ ਤੁਹਾਨੂੰ ਜੀ ਗੱਲ ਦਾ ਅਸੀਸਾਂ ਬਲੈਸਿੰਗਸ ਦੇਈ ਜਾਈਏ ਮੁੱਕਣੀ ਨਾ।
0: ਹਾਏ ਹਾਏ ਹਾਏ ਹਾਏ ਹਾਏ, ਸੋ ਨਾਈਸ ਆਫ ਯੂ, ਸੋ ਨਾਈਸ ਆਫ ਯੂ ਗੁਰਮੁਖ ਸਿੰਘ ਜੀ, ਬਹੁਤ ਮਿਹਰਬਾਨੀ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਔਰ ਸਭ ਦਾ ਹੀ ਜਿਹੜਾ ਹੈਗਾ ਅੱਜ ਦਾ ਮਨੋਰੰਜਨ ਦਾ ਪ੍ਰੋਗਰਾਮ ਸਾਡਾ ਸਕਸੈਸਫੁਲ ਰਹੇ।
2: ਥੈਂਕ ਯੂ ਵੈਰੀ ਮਚ ਮਨਦੀਪ ਬਾਈ ਜੀ, ਐਂਡ ਪਰ ਤੁਹਾਡਾ ਐਂਡ ਭਰਾਵਾਂ ਦਾ, ਐਂਡ ਹੈਵ ਹੈਪੀ ਫਰਾਈਡੇ, ਹੈਵ ਅ ਗੁੱਡ ਵੀਕਐਂਡ, ਐਂਡ ਗੁਰੂ ਮਹਾਰਾਜ ਦੀ ਕਿਰਪਾ, ਚੜ੍ਹਦੀ ਕਲਾ 'ਚ ਰਹੋ, ਪਰਮਾਤਮਾ ਸਭ ਦਾ ਭਲਾ ਕਰਨ।
0: ਥੈਂਕ ਯੂ ਗੁਰਮੁਖ ਜੀ,
2: ਬਾਏ ਬਾਏ,
0: ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਅਤੇ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਨਾਲ ਸਰੋਤੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ, ਅੱਜ ਦਾ ਪ੍ਰੋਗਰਾਮ ਤੁਸੀਂ ਟਿਊਨ ਇਨ ਕਰਕੇ ਰੱਖਿਓ, ਔਰ ਮੈਂ ਕਹਿੰਦਾ ਵੀ ਕਈਆਂ ਦੇ ਹੁਣ ਰਿਵਾਜ਼ ਹੁੰਦੇ ਆ ਬਾਈ, ਹੈ ਨਾ, ਰਿਵਾਜ਼ ਬਦਲ ਜਾਂਦੇ ਆ, ਤੀਰਥ ਬਬਲ, ਤੁਹਾਡੇ ਆਪਦੇ ਵਿਆਹ ਵੇਲੇ ਸੀਗਾ ਰਿਵਾਜ਼ ਗਿੱਧੇ ਦਾ?
1: ਹਾਂਜੀ
3: ਹਾਂਜੀ ਹਾਂਜੀ ਸੀਗਾ ਜੀ,
0: ਅਤੇ ਫਿਰ ਤੁਸੀਂ ਨਾਲ ਦੋਸਤ ਸੱਦੇ ਸੀਗੇ ਵੀ ਯਾਰ ਮੇਰੇ ਵਿਆਹ 'ਤੇ ਆਓ,
1: ਅੱਜ
0: ਮੈਂ ਹੁਣ, ਚਲੋ ਤੁਹਾਡੇ ਵੇਲੇ ਤਾਂ ਰਿਵਾਜ਼ ਸੀਗਾ, ਹੁਣ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਹੋਏ ਆ ਜਿਨ੍ਹਾਂ ਦੇ ਟਾਈਮ ਦੇ ਉੱਤੇ ਇਹ ਰਿਵਾਜ਼ ਨਹੀਂ ਹੋਣਾ, ਆਪ ਹੀ ਬੰਦੇ ਚਲੋ ਘਰ ਦੇ ਬੋਲੀਆਂ ਤਾਂ ਪਾਉਂਦੇ ਹੀ ਆ,
1: ਹੈ ਨਾ,
0: ਚਲੋ ਲੇਡੀਜ਼ ਪਾਉਂਦੀਆਂ ਨੇ, ਪਰ ਤੁਹਾਡਾ ਐਂ ਜਿਵੇਂ ਸਾਜਾਂ ਦੇ ਨਾਲ ਅਤੇ ਸਪੈਸ਼ਲ ਪ੍ਰੋਫੈਸ਼ਨਲੀ ਜਿਹੜਾ ਤੁਹਾਡਾ, ਹੈ ਨਾ, ਅਤੇ ਉਹ ਫਿਰ ਅੱਜ ਸਾਰਿਆਂ ਨੂੰ ਮੈਂ ਦੱਸ ਦੇਵਾਂ ਵੀ ਜੇ ਹੁਣ ਕਈਆਂ ਨੇ ਤਾਂ ਇੰਡੀਆ ਗਏ ਨਹੀਂ ਜਾਂ ਉਹੋ ਜਿਹੇ ਵਿਆਹਾਂ 'ਤੇ ਜਿੱਥੇ, ਹੈ ਨਾ, ਪ੍ਰੋਗਰਾਮ ਤੁਹਾਡੇ ਬੁੱਕ ਹੋਣ ਜਾਂ ਕਿਨਾਂ ਨਹੀਂ ਦੇਖੇ, ਤਾਂ ਉਹ ਵੀ ਅੱਜ ਦੇਖ ਲਓ, ਲਾਈਵ ਸੁਣ ਸਕਦੇ ਆ,
1: ਬਿਲਕੁਲ ਜੀ ਬਿਲਕੁਲ,
0: ਉਹ ਫੀਲ ਕਰ ਸਕਦੇ ਆ, ਹੈ ਨਾ, ਅਤੇ ਵੀ ਕਿੰਨਾ ਕੁ ਨਜ਼ਾਰਾ ਆਉਂਦਾ ਹੋਊ
1: ਉਹਨਾਂ ਦੇ ਲਈ। ਆਪਾਂ ਐਂਡ ਦੇ ਵਿੱਚ ਥੋੜ੍ਹੀਆਂ ਜਿਹੜੀਆਂ ਲੇਡੀਜ਼ ਦੇ ਲਈ ਟੁੱਟ ਕੇ, ਹੈ ਨਾ, ਪੁਰਾਣੀਆਂ ਬੋਲੀਆਂ, ਉਹ ਆਪਾਂ ਜਿਹੜਾ ਘਰ ਬੈਠ ਕੇ ਵੀ ਉਹ ਇੰਜੋਏ ਕਰ ਸਕਣ, ਹੈ ਨਾ, ਉਹ ਗਾਵਾਂਗੇ ਜੀ।
0: ਬਿਲਕੁਲ ਬਿਲਕੁਲ ਜੀ, ਤਿਆਰੀ ਰੱਖਿਓ, ਬਸ ਆਪਾਂ ਤੁਸੀਂ ਇੱਕ ਵਾਰ ਸਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇਈਏ। ਗੁਰਜੀਤ ਸਿੰਘ ਚੰਨਾ ਜੀ ਸਤਿ ਸ਼੍ਰੀ ਅਕਾਲ, ਔਰ ਪੰਜਾਬੀ ਕਹਿੰਦੇ ਬੁਰਰਾ, ਸੋ ਬਹੁਤ ਮਿਹਰਬਾਨੀ, ਮਤਲਬ ਵੀ ਖੁਸ਼ ਨੇ ਸਾਡੇ ਸਰੋਤੇ ਪ੍ਰੋਗਰਾਮ ਨੂੰ ਸੁਣ ਰਹੇ ਨੇ, ਸੋ ਬਹੁਤ ਮਿਹਰਬਾਨੀ। ਅਤੇ ਇੱਕ ਮੈਂ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ ਵੀ ਸੇਂਟ ਵਟੋਲ ਦੇ ਨੇੜੇ ਜੇ ਤੁਸੀਂ ਕਲੀਨਿਕ ਦੇ ਉੱਤੇ ਜਾਣਾ ਹੋਵੇ, ਕਦੇ ਕੋਈ ਛਿੱਕ ਜ਼ੁਕਾਮ ਬੁਖਾਰ ਹੋ ਜੇ ਤੁਸੀਂ ਕਿਸੇ ਫੈਮਿਲੀ ਡਾਕਟਰ ਦੀ ਭਾਲ ਦੇ ਵਿੱਚੋਂ, ਤਾਂ ਤੁਸੀਂ ਡਾਕਟਰ ਪ੍ਰਵੀਨ ਨੂੰ ਜਾ ਕੇ ਮਿਲੋ, ਮੈਡੋਕੇਅਰ ਮੈਡੀਕਲ ਇੱਕ ਕਲੀਨਿਕ ਆ, ਔਰ ਸੇਂਟ ਵਟੋਲ ਮਾਲ ਦੇ ਬਿਲਕੁਲ ਆਪੋਜ਼ਿਟ ਸਾਈਡ 200 ਮੈਡੋ ਡਰਾਈਵ ਦੇ ਉੱਤੇ ਮੈਡੋਕੇਅਰ ਮੈਡੀਕਲ ਕਲੀਨਿਕ ਦੇ ਉੱਤੇ ਤੁਸੀਂ ਜਾਓ ਤੇ ਇਹਨਾਂ ਦੇ ਸਪੈਸ਼ਲ ਡਾਕਟਰਸ ਨੂੰ ਮਿਲੋ ਤੁਸੀਂ, ਜਿਹੜੇ ਕਿ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਸਕਦੇ ਨੇ, ਹਿੰਦੀ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਸਕਦੇ ਨੇ, ਤੇ ਵਾਕਿਨਸ ਨੂੰ ਵੀ ਵੈਲਕਮ ਆਖਦੇ ਆ। ਔਰ ਵਾਕਿਨ ਤੁਸੀਂ ਜਾ ਸਕਦੇ ਹੋ, ਅਪੁਆਇੰਟਮੈਂਟ ਲੈ ਸਕਦੇ ਹੋ, ਛੋਟੀ ਵੇਟਿੰਗ ਟਾਈਮ ਹੈਗੀ ਆ, ਸੋ ਸ਼ੋਰਟ ਵੇਟਿੰਗ ਟਾਈਮ ਦੇ ਵਿੱਚ ਤੁਹਾਡੀ ਵਾਰੀ ਆ ਜਾਂਦੀ ਆ। ਤੇ ਮੈਡੋਕੇਅਰ ਮੈਡੀਕਲ ਐਂਡ ਵਾਕਿਨ ਕਲੀਨਿਕ 200 ਮੈਡੋ ਡਰਾਈਵ ਦੇ ਉੱਤੇ ਨੇ, ਤੇ ਤੁਸੀਂ ਇਹਨਾਂ ਦੇ ਡਾਕਟਰਸ ਨਾਲ, ਤੇ ਫਾਰਮੈਸੀ ਵੀ ਇਹਨਾਂ ਦੇ ਵਿੱਚ ਹੀ ਹੈਗੀ ਹੈਗੀ, ਸੋ ਤੁਸੀਂ ਦਵਾਈ ਬੂਟੀ ਵੀ ਇੱਥੋਂ ਹੀ ਲੈ ਸਕਦੇ ਹੋ। ਨੰਬਰ 204-410-2255 ਤੇ ਅਪੁਆਇੰਟਮੈਂਟ ਬਣਾ ਸਕਦੇ ਹੋ, 204-410-2255। ਸਿਰਾ ਲਾਤਾ ਪਿੰਡ ਵਾਲੇ ਉਹ ਤੀਰਥ ਬਰਾੜ, ਸੋ ਬਰਾੜ ਕੋਈ 13 ਵਾਲੇ ਤੁਹਾਨੂੰ ਮੈਸੇਜ ਕਰ ਰਹੇ ਨੇ, ਸੋ ਬਹੁਤ ਧੰਨਵਾਦ ਬਾਈ ਜੀ ਸਾਰਿਆਂ ਵੱਲੋਂ। ਤੇ ਜੀ ਅਗਲੀ,
1: ਆਪਣਾ ਇੱਕ ਟੂਰ ਲੱਗਿਆ ਸੀਗਾ ਜੀ, ਸਿੰਗਾਪੁਰ ਗਏ ਸੀਗੇ ਆਪਾਂ, ਹੈ ਨਾ, ਤੇ ਉਸ ਇੰਗਲਿਸ਼ ਬੋਲੀਆਂ ਕੀਤੀਆਂ ਸੀ ਤਿਆਰ, ਆਪਾਂ 2-3 ਉਹ ਜੋ ਸੁਣਾਈਏ ਜੀ ਦਰਸ਼ਕਾਂ ਨੂੰ, ਹੈ ਨਾ।
0: ਅੱਛਾ ਜੀ, ਇੰਗਲਿਸ਼ ਬੋਲੀਆਂ, ਵੈਰੀ ਗੁੱਡ।
1: ਹੋ ਫਾਈਟਰ ਫਾਈਟਰ ਫਾਈਟਰ ਏ ਆਈ ਐਮ

0: ਤਾਂ ਨਵਾਂ ਹੀ ਰੰਗ ਆ ਇੰਗਲਿਸ਼ ਵਾਲਾ। ਸਿੰਗਾਪੁਰ ਕਿਵੇਂ, ਮਤਲਬ ਗੋਰਿਆਂ ਦੇ ਵਿਆਹ ਤੇ ਗਏ ਸੀ ਜਾਂ ਆਪਣੇ ਵਿਆਹ ਸੀ?
1: ਨਹੀਂ ਓਦਾਂ ਫੰਕਸ਼ਨ ਸੀਗਾ ਜੀ ਆਪਣਾ।
0: ਅੱਛਾ ਜੀ,
1: ਆਪਣੀ ਫੈਮਿਲੀ ਸੀਗੀ ਹੈ ਨਾ।
0: ਪਰ ਇੰਗਲਿਸ਼ ਵਾਲਾ ਕਿਵੇਂ ਆਈਡੀਆ ਆਇਆ ਵੀ?
1: ਓਦਾਂ ਹੀ ਬਸ ਉਹ ਕਰ ਲਈਆਂ ਤਿਆਰ ਦੋ ਚਾਰ ਜੀ।
0: ਹਾਂ
1: ਹਾਂ ਹਾਂਜੀ, ਵਧੀਆ ਲੱਗਦਾ ਹੈ ਨਾ। ਜਿਵੇਂ ਹੁਣ ਇੱਥੇ ਮੈਰਿਜ ਹੁੰਦੀ ਹੈ ਜਾਂ ਮੋਸਟਲੀ ਜਾਗੋ ਤੇ ਗੋਰੇ ਗੋਰੀਆਂ ਆਏ ਹੁੰਦੇ ਹੈ ਨਾ,
0: ਹਾਂਜੀ,
1: ਤਾਂ ਫਿਰ ਉਦੋਂ ਜਦੋਂ ਇਹ ਬੋਲੀਆਂ ਪਾਈ ਦੀਆਂ ਤਾਂ ਵਧੀਆ ਬਹੁਤ ਇੰਜੋਏ ਕਰਦੇ ਉਹ ਵੀ, ਨੱਚਦੇ ਨੇ ਪੂਰਾ।
0: ਸਮਝ ਆਉਂਦੀ ਉਹਨਾਂ ਨੂੰ?
1: ਹਾਂਜੀ ਹਾਂਜੀ।
0: ਕੀ ਕਹਿੰਦੇ ਸੀ ਵੀ ਜੇ ਨਾ ਚਿੱਠੀ ਪਾਈ ਤਾਂ ਮੈਂ ਮਰ ਜੂੰਗਾ?
1: ਹਾਂਜੀ ਹਾਂਜੀ
0: ਹਾਂਜੀ
1: ਹਾਂਜੀ ਬਿਲਕੁਲ।
0: ਫਿਰ ਉਹਨੇ ਕੀ ਕਿਹਾ?
1: ਉਹ ਕਹਿੰਦੇ ਹੈਪੀ ਆ ਵੀ ਆਪਾਂ, ਤੁਸੀਂ ਇਹ ਕੰਮ ਨਹੀਂ ਕਰਨਾ, ਨਾਲ ਆ ਤੁਹਾਡੇ।
0: ਠੀਕ ਹੈ ਜੀ। ਸਟੂਡੀਓ ਨੰਬਰ 204-780-8181, 204-780-8181। ਵੈਰੀ ਗੁੱਡ ਸ਼ੋ, ਆਲਵੇਜ਼ ਆਲਵੇਜ਼ ਗੁੱਡ ਸ਼ੋ ਆ। ਥੈਂਕ ਯੂ ਜੀ ਪੈਮੰਟ ਜੀ, ਬਹੁਤ ਧੰਨਵਾਦ, ਨਮਸਕਾਰ, ਗੁੱਡ ਸ਼ੋ। ਅਤੇ ਨਾਲ ਹੀ ਅਗਲੀ ਬੋਲੀ ਤੋਂ ਪਹਿਲਾਂ ਆਪਾਂ ਨਾਲ ਤੁਹਾਨੂੰ ਨਾਲ ਨਾਲ ਕਮਰਸ਼ੀਅਲ ਜ਼ਰੂਰ ਦੱਸਦੇ ਜਾ ਕਿ ਅੱਜ ਸਮਾਂ ਘਟੇਗਾ ਕਿਉਂਕਿ ਸ਼ੋ ਬਿਜ਼ੀ ਰਹੇਗਾ। ਅਤੇ ਢਿੱਲੋਂ ਲਾਈਟਿੰਗ ਆ, ਜਿਹੜੇ ਢਿੱਲੋਂ ਲਾਈਟਿੰਗ ਵਾਲਿਆਂ ਦੇ ਸਟੋਰ 'ਤੇ ਜ਼ਰੂਰ ਗੇੜਾ ਮਾਰਿਆ ਹੋ ਤੁਸੀਂ। ਜੇ ਚਾਹੁੰਦੇ ਹੋ ਵੀ ਇੱਕ ਚੰਗੀ ਘਰ ਦੀ ਲਾਈਟ ਬਾਏ ਕਰਨੀ ਹੋਵੇ, ਗਰੰਟੀ ਵਰੰਟੀ ਵਾਲੀ ਲਾਈਟ ਤੁਸੀਂ ਬਾਏ ਕਰਨੀ ਹੋਵੇ, ਤਾਂ ਤੁਸੀਂ ਢਿੱਲੋਂ ਲਾਈਟਿੰਗ ਵਾਲਿਆਂ ਦੇ ਸਟੋਰ ਦੇ ਉੱਤੇ ਗੇੜਾ ਮਾਰੋ। ਜਿਹੜੀ ਵੀ ਇਹਨਾਂ ਕੋਲ ਲਾਈਟ ਹੁੰਦੀ ਹੈ, ਚੰਗੀ 100% ਲਾਈਟ ਹੁੰਦੀ ਹੈ, ਅਤੇ ਇਹਨਾਂ ਦੇ ਤਜਰਬੇ ਨੇ ਇਹਨਾਂ ਨੂੰ ਬਹੁਤ ਕੁਝ ਸਿਖਾ ਦਿੱਤਾ ਕਿ ਤੁਹਾਡੇ ਘਰ ਦੇ ਵਿੱਚ ਲੰਮਾ ਚੱਲਣ ਵਾਲੀ ਲਾਈਟ ਕਿਹੜੀ ਹੈਗੀ ਆ। ਸੋ ਢਿੱਲੋਂ ਲਾਈਟਿੰਗ, 20 ਸਾਲ ਦਾ ਇਹਨਾਂ ਦਾ ਤਜਰਬਾ ਇਸ ਫੀਲਡ ਦੇ ਵਿੱਚ। ਔਰ ਕੈਲਗਰੀ ਐਡਮਿੰਟਨ ਤੋਂ ਬਾਅਦ ਇਹ ਵਿਨੀਪੈਗ ਦੇ ਵਿੱਚ ਸਟੋਰ ਆਪਣੇ ਓਪਨ ਹੈਗਾ ਗਾ। ਹੋਲਸੇਲ ਰੇਟ ਦੇ ਉੱਤੇ ਤੁਸੀਂ ਆਪਣੇ ਘਰ ਦੀਆਂ ਲਾਈਟਸ ਲੈ ਸਕਦੇ ਹੋ। 955 ਸੇਂਟ ਜੇਮਸ ਸਟਰੀਟ, ਫੋਨ ਨੰਬਰ 204-219-5540, 204-219-5540। ਅਤੇ ਜਿੰਨੇ ਵੀ ਸਾਡੇ ਨਾਲ ਟਿਕਟੋਕ ਦੇ ਉੱਤੇ ਯੂਜ਼ਰ ਨਵੇਂ ਜੁੜਦੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦੇ ਹਾਂ, ਪਲੀਜ਼ ਸਾਡੇ ਅਕਾਊਂਟ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਓ, ਤਾਂ ਕਿ ਹਰ ਰੋਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾ ਕਰੇ ਕਿ ਸਾਡਾ ਪ੍ਰੋਗਰਾਮ ਹੁਣ ਲਾਈਵ ਹੋ ਚੁੱਕਿਆ ਗਾ। ਦੁਪਹਿਰ ਦੇ ਸਮੇਂ ਵਿਨੀਪੈਗ ਟਾਈਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਚੱਲਦਾ ਗਾ। ਸੋ ਪਲੀਜ਼ ਜੇਕਰ ਤੁਸੀਂ ਹਜੇ ਤੱਕ ਫੋਲੋ ਨਹੀਂ ਕੀਤਾ ਤਾਂ ਜ਼ਰੂਰ ਫੋਲੋ ਦਾ ਬਟਨ ਨੱਪ ਦਿਓ, ਅਤੇ ਤਾਂ ਕਿ ਸਾਡਾ ਵੀ ਹੌਸਲਾ ਵਧੇਗਾ ਅਤੇ ਸਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਤੁਹਾਡੇ ਤੱਕ ਜਲਦੀ ਪਹੁੰਚਿਆ ਕਰੇਗੀ। ਜਿਵੇਂ ਕਿ ਗੁਰਸ਼ਮਿੰਦਰ ਸੰਧੂ ਜੀ ਨੇ ਗੱਲ ਸਾਡੀ ਮੰਨੀ ਆ, ਸੋ ਬਹੁਤ ਮਿਹਰਬਾਨੀ ਸਾਨੂੰ ਫੋਲੋ ਕਰਨ ਦੇ ਲਈ। ਗੁਰਜੀਤ ਸਿੰਘ ਜੀ ਜੁਆਇਨ ਕੀਤਾ, ਤੁਸੀਂ ਸਾਨੂੰ ਫੋਲੋ ਜ਼ਰੂਰ ਕਰ ਲਿਓ ਸੋਮਵਾਰ ਤੋਂ ਸ਼ੁੱਕਰਵਾਰ 1 ਵਜੇ ਤੋਂ ਲੈ ਕੇ 3 ਵਜੇ ਤੱਕ, ਅਤੇ ਸ਼ਨੀਵਾਰ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 5 ਵਜੇ ਤੱਕ, ਅਤੇ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਚੱਲਦਾ ਗਾ। ਔਰ 8 ਵਜੇ ਤੋਂ ਲੈ ਕੇ 10 ਵਜੇ ਤੱਕ 92.7 FM ਨੂੰ ਤੁਸੀਂ ਟਿਊਨ ਇਨ ਕਰਕੇ ਵਿਨੀਪੈਗ ਦੇ ਸਰਾਊਂਡਿੰਗਸ ਸੁਣ ਸਕਦੇ ਹੋ, ਜਾਂ ਫਿਰ ਸਾਨੂੰ ਇੰਟਰਨੈਟ ਦੇ ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਆਈ ਹਰਟ ਦੀ ਐਪ ਡਾਊਨਲੋਡ ਕਰਕੇ। ਕੁਲਵੰਤ ਸਰਪੰਚ ਜੀ ਕਹਿੰਦੇ ਸੌਂ ਲੱਗੇ ਜੀ ਨੱਚਣ ਨੂੰ ਜੀ ਕਰਦਾ। ਸਰਪੰਚ ਸਾਹਿਬ ਆ ਜਾਓ, ਇੱਥੇ ਆ ਜਾਓ, ਫਿਰ ਨੱਚ ਲੈਂਦੇ ਹਾਂ, ਹੈ ਨਾ?
1: ਹਾਂਜੀ ਬਿਲਕੁਲ ਜੀ।
0: ਹਾਂ, ਨਾਲੇ ਮੈਂ 2 ਗੇੜੇ ਦੇ ਲੂੰਗਾ। ਅਤੇ ਸ਼ਰਮਾ ਜੀ ਨੇ ਲਾਈਵ ਸਾਡਾ ਫੋਲੋ ਕੀਤਾ, ਬਹੁਤ ਮਿਹਰਬਾਨੀ, ਗੁਰਦੀਪ ਗਿੱਲ ਬਰਨਾਲੇ ਤੋਂ। ਸੋ ਬਰਨਾਲੇ ਵਾਲਿਓ, ਇਹ ਤੁਹਾਡੇ ਏਰੀਏ ਦੇ ਨੇ ਬਾਈ ਸਾਰੇ?
1: ਇਹ ਫਰੈਂਡ ਆ ਜੀ ਆਪਣਾ।
0: ਅੱਛਾ ਅੱਛਾ, ਤੁਸੀਂ ਦੱਸ ਕੇ ਆਏ ਸੀ ਵੀ ਟਿਕਟੋਕ 'ਤੇ ਅੱਜ ਅਸੀਂ ਆਵਾਂਗੇ?
1: ਨਹੀਂ ਨਹੀਂ ਜੀ, ਇਹ ਤਾਂ ਕਿਸੇ ਨਾਲ ਵੀ ਨਹੀਂ ਹੋਈ ਗੱਲ ਜੀ।
0: ਹਾਂਜੀ,
1: ਉਦਾਂ ਐਟ ਏ ਟਾਈਮ ਹੀ ਹੈ ਨਾ, ਬਣ ਗਿਆ ਜੀ ਆਪਣਾ।
0: ਓਕੇ, ਠੀਕ ਹੈ ਜੀ। ਦੀਪ ਬਰਾੜ ਜੀ, ਥੈਂਕ ਯੂ ਫੋਲੋ ਕਰਨ ਦੇ ਲਈ। ਨੇਹਾ ਰਾਜ ਜੀ, ਲਾਈਵ ਨੂੰ ਸ਼ੇਅਰ ਕਰਨ ਦੇ ਲਈ ਬਹੁਤ ਧੰਨਵਾਦ ਤੁਹਾਡਾ। ਅਮਰਜੀਤ ਸਿੰਘ ਜੀ ਸਾਨੂੰ ਫੋਲੋ ਕਰਨ ਦੇ ਲਈ ਧੰਨਵਾਦ। ਜਸ ਸਿੱਧੂ ਜੀ ਫੋਲੋ ਕਰਨ ਲਈ ਧੰਨਵਾਦ। ਨਿਮਾਣਾ ਗਿੱਲ ਜੀ, ਸਤਿ ਸ਼੍ਰੀ ਅਕਾਲ। ਰਵੀ ਚਹਿਲ ਜੀ, ਸਾਨੂੰ ਫੋਲੋ ਕਰਨ ਦੇ ਲਈ ਬਹੁਤ ਬਹੁਤ ਮਿਹਰਬਾਨੀ। ਟਾਇਰ ਮੋਬਾਈਲ ਸਰਵਿਸ, ਕਿਹੜਾ ਪਿੰਡ ਆ ਬਾਈ ਦਾ? ਬਾਈ ਦਾ ਪਿੰਡ
1: ਲੰਗੇਆਣਾ।
0: ਔਰ ਗੁਰਜੀਤ ਸਿੰਘ ਚੰਨਾ ਜੀ, ਬਹੁਤ ਮਿਹਰਬਾਨੀ। ਗੈਰੀ ਸਾਹਿਬ, ਸਾਨੂੰ ਫੋਲੋ ਕਰਨ ਦੇ ਲਈ ਬਹੁਤ ਧੰਨਵਾਦ ਤੁਹਾਡਾ। ਹੋਰ ਵੀ ਇੱਧਰ ਵੀ ਮੈਨੂੰ ਵਟਸਐਪ ਦੇ ਉੱਤੇ ਵੀ ਕੁਝ ਮੈਸੇਜ ਆਏ ਹੋਏ ਸੀਗੇ। ਬਲਤੇਜ ਸਿੱਧੂ ਜੀ ਕਹਿੰਦੇ ਫੁੱਲ ਨਜ਼ਾਰਾ ਆ ਰਿਹਾ ਜੀ, ਅਤੇ ਬੋਲੀਆਂ ਸੁਣਾਓ। ਅਤੇ ਬੋਲੀਆਂ ਬਾਈ ਮੁੱਕਦੀਆਂ ਤਾਂ ਨਹੀਂ ਆਪਣੇ ਕੋਲ?
1: ਨਾ ਨਾ ਜੀ। ਨਾ ਨਾ ਜੀ,
0: ਵਾਧੂ ਪੰਗਾ?
1: ਵਾਧੂ ਜੀ,
0: ਯਾਦ ਰਹਿੰਦੀਆਂ ਸਾਰੀਆਂ ਹੈ ਜੀ।
1: ਹਾਂਜੀ ਹਾਂਜੀ।
0: ਠੀਕ ਹੈ ਜੀ, ਅਤੇ ਆਉਣ ਦਿਓ ਫਿਰ ਅਗਲੀ।
1: ਹਾਂਜੀ ਸਰ ਜੀ, ਰੈਡੀ ਹੋ ਜੀ। ਛੜਿਆਂ ਦੀ ਨੀਹ ਤੂੰ ਬੁਰੀ, ਉਹਦੀ ਧਾਰ ਕੱਢਣ ਪਿੱਛੇ ਲੜ ਪਏ।

0: ਹੋ ਗਮ ਨੇ ਖਾ ਲਈ, ਗਮ ਨੇ ਪੀ ਲਈ, ਗਮ ਹੈ ਬੁਰੀ ਬਿਮਾਰੀ ਬਈ, ਗਮ ਹੱਡਾਂ ਨੂੰ ਇਉਂ ਖਾ ਜਾਂਦਾ।
1: ਉਹ ਸੱਚੀ ਗੱਲ ਹੈ ਬਈ।
0: ਹੋ ਗਮ ਹੱਡਾਂ ਨੂੰ ਇਉਂ ਖਾ ਜਾਂਦਾ, ਜਿਉਂ ਲੱਕੜੀ ਨੂੰ ਯਾਰੀ ਬਈ, ਕੋਠੇ ਚੜ ਕੇ ਦੇਖਣ ਲੱਗੀ।
1: ਓ ਵਾਹ ਜੀ ਵਾਹ।
0: ਹੋ ਕੋਠੇ ਚੜ ਕੇ

0: ਬਹੁਤ ਸੋਹਣਾ, ਬਹੁਤ ਸੋਹਣਾ ਬਾਈ, ਬਹੁਤ ਵਧੀਆ ਗੱਲ ਹੈਗੀ। ਸੋ ਪਹਿਲੇ ਘੰਟੇ ਦੇ ਆਪਣੇ ਕੋਲ 10 ਮਿੰਟ ਹਜੇ ਬਾਕੀ ਨੇ, ਅਤੇ ਉਸ ਤੋਂ ਬਾਅਦ 1 ਘੰਟਾ ਆਪਣੇ ਕੋਲ ਹੋਰ ਹੈਗਾ ਗਾ। ਪਰ ਬਾਈ ਜੇ ਤੁਸੀਂ ਕਾਹਲੀ ਹੋਈ ਤਾਂ ਮੈਨੂੰ ਜ਼ਰੂਰ ਦੱਸ ਦਿਓ। ਤੁਹਾਡੇ ਨਾਲ ਗੱਲ ਹੋਈ ਸੀ ਬਾਈ ਜੀ, ਕਹਿੰਦੇ ਵੀ ਕਿੰਨਾ ਕੁ ਚਿਰ ਆਪਾਂ ਕਰਨਾ, ਮੈਂ ਬਈ ਜਿੰਨਾ ਚਿਰ ਜੀ ਲੱਗਿਆ ਰਿਹਾ, ਅਤੇ ਹੁਣ ਸਾਡਾ ਤਾਂ ਬਾਈ ਜੀ ਲੱਗਿਆ ਪੂਰਾ। ਹਾਂ, ਅਤੇ ਮਰਜ਼ੀ ਤੁਹਾਡੀ ਆ, ਸਾਡੇ ਨਾਲ ਸਾਰੇ ਸਰੋਤੇ ਬੜੇ ਖੁਸ਼ ਨੇ ਅੱਜ, ਔਰ ਇੱਕ ਡਿਫਰੈਂਟ ਚੀਜ਼ ਦੇਖ ਲਓ ਘਰੇ ਬੈਠਿਆਂ ਨੂੰ ਤੁਹਾਨੂੰ ਮਲਵਈ ਗਿੱਧੇ ਦਾ ਜੋ ਫੀਲ ਹੈਗਾ ਉਹ ਮਿਲ ਰਿਹਾ ਹੈਗਾ। ਔਰ ਤੁਸੀਂ ਇਹਨਾਂ ਦੀ ਟੀਮ ਨੂੰ ਸੰਪਰਕ ਕਰ ਸਕਦੇ ਹੋ, ਬਰਾੜ ਕੈਲਗਰੀ ਮਲਵਈ ਗਿੱਧਾ। ਆਪਣਾ ਅਖਤਰ ਸਾਹਿਬ ਮੈਨੂੰ ਨੰਬਰ ਲਿਖ ਕੇ ਦਿਓ ਇੱਥੇ ਪਰਚੀ 'ਤੇ ਤੁਹਾਡਾ, ਸੋ ਜੋ ਵੀ ਤੁਹਾਡਾ ਬੁਕਿੰਗ ਵਾਲਾ ਨੰਬਰ ਹੈਗਾ ਤਾਂ ਕਿ ਸਾਡੇ ਸਰੋਤੇ ਤੁਹਾਨੂੰ ਕਾਲ ਕਰ ਸਕਣ। ਬਲਜਿੰਦਰ ਸੰਧੂ ਜੀ ਬਹੁਤ ਮਿਹਰਬਾਨੀ, ਔਰ ਬੱਲੇ ਬੱਲੇ ਹੋਈ ਪਈ ਆ ਬਿਲਕੁਲ, ਅਤੇ ਸਿਰਾ ਹੋਇਆ ਪਿਆ ਬਿਲਕੁਲ। ਸੋ ਆਈ ਹੋਪ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ, ਅਤੇ ਤੁਹਾਡੀ ਫੀਡਬੈਕ ਸਾਨੂੰ ਬਹੁਤ ਜ਼ਰੂਰੀ ਚਾਹੀਦੀ ਹੈ। ਇੰਨੇ ਨਾਲ ਚਲੋ ਆਪਾਂ ਕੰਟੀਨਿਊ ਕਰਦੇ ਰਹਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਪੈਸ਼ਲ ਮਲਵਈ ਗਿੱਧੇ ਦੀ ਟੀਮ ਜੋ ਕੈਲਗਰੀ ਤੋਂ ਕਿਸੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਆਈ ਹੋਈ ਆ, ਅਤੇ ਵਿੱਚ ਦੀ ਚਲੋ ਸਾਡੇ ਕੋਲ ਪਹੁੰਚੇ ਨੇ, ਅਤੇ ਨਾਲੇ ਆਪਣਾ ਪ੍ਰੋਗਰਾਮ ਵਧੀਆ ਬਣ ਗਿਆ। ਸੁਰਜੀਤ ਸਿੰਘ ਮਠਾੜੂ ਜੀ ਹੈਪੀ ਫਰਾਈਡੇ, ਔਰ ਟਾਇਰ ਮੋਬਾਈਲ ਸਰਵਿਸ ਵਾਲੇ ਕਹਿੰਦੇ ਢੋਲ ਵਾਲਾ ਬਾਈ ਸਾਡੇ ਪਿੰਡ ਦਾ ਭਦੌੜ ਦਾ ਮਿਹਰਬਾਨ ਖਾਨ, ਬਿਲਕੁਲ ਨਾਮ ਆ ਮਿਹਰਬਾਨ ਖਾਨ ਜੀ ਦਾ, ਕਿ ਨਹੀਂ ਖਾਨ ਸਾਹਿਬ? ਹਾਂਜੀ, ਸਾਰੇ ਜਾਣਦੇ ਆ ਤੁਹਾਨੂੰ ਪਿੰਡ ਦੇ ਵਿੱਚ। ਅਤੇ ਬਾਈ ਦੱਸਦੇ ਸੀਗੇ ਆਪਣਾ ਤੀਰਥ ਬਰਾੜੇ, ਤੁਸੀਂ ਦੱਸਦੇ ਸੀ ਹਸਤਿੰਦਰ ਬਾਈ ਤੁਹਾਡਾ ਕਲਾਸਮੇਟ ਸੀ?
1: ਨਹੀਂ, ਉਧਰ ਉਸਤਾਦ ਜੀ ਦੇ।
0: ਅੱਛਾ, ਤੁਸੀਂ ਇਕੱਠੇ ਪੜ੍ਹਦੇ ਸੀ? ਹਾਂਜੀ,
2: ਉਹਦੇ ਵਿੱਚ ਅਸੀਂ ਇਕੱਠਿਆਂ ਨੇ ਕੰਮ ਇਕੱਠੇ ਪੜ੍ਹੇ ਆ, ਮਤਲਬ
0: ਇਕੱਠੇ ਪੜ੍ਹੇ ਹੋ, ਅਤੇ ਉਸ ਤੋਂ ਬਾਅਦ ਇਕੱਠੇ ਕੰਮ ਵੀ ਕੀਤਾ?
2: ਇਕੱਠੇ ਕੰਮ ਕੀਤਾ।
0: ਚਲੋ ਬਹੁਤ ਚੰਗੀ ਗੱਲ ਆ, ਬਾਈ ਦਾ ਵੀ ਸੁਭਾਅ ਬਹੁਤ ਚੰਗਾ ਹੈਗਾ ਜੀ, ਔਰ ਹੁਣ ਕੈਨੇਡਾ ਦਾ ਉਹਨਾਂ ਦਾ ਟੂਰ ਚੱਲ ਰਿਹਾ ਹੈਗਾ, ਅਤੇ ਬਹੁਤ ਕਾਮਯਾਬ ਟੂਰ ਰਿਹਾ ਹੈਗਾ। ਅਤੇ ਰੂਪੀ ਸ਼ਰਮਾ ਜੀ ਤੁਹਾਨੂੰ ਯਾਦ ਕਰਦੇ ਨੇ ਬਾਈ, ਤੁਹਾਡੇ ਪੇਂਡੂ ਨੇ, ਅਤੇ ਬਹੁਤ ਮਿਹਰਬਾਨੀ ਦੋਸਤੋ, ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ ਆ। ਇੱਕ ਵਾਰੀ ਬੇਨਤੀ ਆ, ਪਲੀਜ਼ ਤੁਸੀਂ ਸਾਡੇ ਲਾਈਵ ਨੂੰ ਫੋਲੋ ਅਕਾਊਂਟ ਨੂੰ ਜ਼ਰੂਰ ਫੋਲੋ ਕਰ ਲਿਓ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਣੇ ਹਾਂ, ਆਟੋ ਵਰਕਸ ਵਾਲਿਆਂ ਦਾ ਸੁਨੇਹਾ ਦਿੰਦੇ ਹਾਂ, ਅਤੇ ਫਿਰ ਤੁਸੀਂ ਜੁੜੇ ਰਹਿਣਾ 92.7 FM ਦੇ ਨਾਲ।
3: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ, ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ। ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ। ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ, ਆਇਲ ਚੇਂਜ, ਵੀਲ ਅਲਾਈਨਮੈਂਟ, ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ। ਇਹ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਐਂਡ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ, ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ, ਉਹ ਵੀ ਚੱਕ ਦੇਣਗੇ। ਹਾਂ, ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ। ਬਈ ਜਾਣਾ ਕਿੱਥੇ? ਆਪਣੇ 306 ਸਟੈਨਲੈਸ ਸਟਰੀਟ ਵਿਨੀ ਪੈਗ। ਯਾਦ ਰੱਖਿਓ, ਸਿਕੰਦਰ ਨੂੰ ਫੋਨ ਕਰ ਲਿਓ, ਆਟੋ ਵਰਕਸ ਵਾਲੇ 204-942-4690। ਬਈ 204-942-4690।
4: ਕੀ ਤੁਹਾਡਾ ਵੀ ਸੁਪਨਾ ਹੈ ਕਿ ਆਪਣਾ ਘਰ ਹੋਵੇ? ਤਾਂ ਇੱਕੋ ਇੱਕ ਨਾਮ ਯਾਦ ਰੱਖਿਓ, ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੋਬੀ ਸਿੰਘ ਜੀ ਦਾ। ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ। ਵੈਸਟ ਸੇਂਟ ਪੌਲ, ਹਾਈਲੈਂਡ ਪੁਆਇੰਟ, ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ। ਬੋਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ। ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਕਾਲ ਬੋਬੀ ਸਿੰਘ 204-510-9485, 204-510-9485।
5: ਟ੍ਰੈਵਲ ਦਾ ਪਲਾਨ ਹੈ, ਵੀਜ਼ਾ ਦੀ ਟੈਨਸ਼ਨ ਹੈ ਜਾਂ ਇੰਸ਼ੋਰੈਂਸ ਦੀ ਲੋੜ ਹੈ? ਤਾਂ ਫਿਰ ਯਾਦ ਰੱਖੋ, ਮਾਨ ਇੰਟਰਨੈਸ਼ਨਲ ਟ੍ਰੈਵਲ, ਵੀਜ਼ਾ ਅਸਿਸਟੈਂਸ, ਅਮੇਜ਼ਿੰਗ ਵੈਕੇਸ਼ਨ ਪੈਕੇਜਸ, ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਟਿਕਟਸ, ਉਹ ਵੀ ਗ੍ਰੇਟ ਡੀਲਸ ਨਾਲ, ਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਕੰਪੀਟੀਟਿਵ ਰੇਟਸ ਨਾਲ, 7 ਕਨਵੀਨੀਅੰਟ ਆਫਿਸਿਸ ਲੋਕੇਸ਼ਨਸ ਤੇ, 24/7 ਸਰਵਿਸ, ਹਜ਼ਾਰਾਂ ਲੋਕਾਂ ਦਾ ਭਰੋਸਾ, ਫਾਸਟ, ਰਿਲਾਇਬਲ ਤੇ ਫਰੈਂਡਲੀ ਸਰਵਿਸ। ਅੱਜ ਹੀ ਕਾਲ ਕਰੋ 204-202-0104। ਯਾਦ ਰੱਖੋ, ਮਾਨ ਇੰਟਰਨੈਸ਼ਨਲ ਟ੍ਰੈਵਲ, ਯੂਅਰ ਟ੍ਰਸਟਿਡ ਟ੍ਰੈਵਲ ਪਾਰਟਨਰ। We are open 24/7 to serve you.
6: ਤੁਸੀਂ ਸੁਣਨੇ ਹੋ ਵਿਨੀ ਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ, ਰੇਡੀਓ ਧਮਾਲ, ਰੇਡੀਓ ਧਮਾਲ।
7: ਸਰਦਾਰ ਜੀ, ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
8: ਕੀ ਗੱਲ ਹੋ ਗਈ?
7: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਨੇ ਹੋ, ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ 'ਚ ਜਾਂ ਨਹੀਂ?
8: ਓ ਸਰਦਾਰਨੀਏ, ਓਏ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ 'ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
7: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ, ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731, ਜਾਂ ਤਰਨਮਾਨ ਨੂੰ ਕਾਲ ਕਰੋ 204-339-7011।

0: ਪ੍ਰੋਗਰਾਮ ਰੇਡੀਓ ਤਮਾਲ 92.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਦੋਸਤੋ। ਸਟੂਡੀਓ ਦੇ ਫੋਨ ਨੰਬਰ ਨੇ 204-780-8081 ਤੇ ਸਪਰਿੰਗ ਮੈਡੋ ਕਲੀਨਿਕ ਐਂਡ ਫਾਰਮੈਸੀ। ਜੇ ਈਸਟ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ 1783 ਪਲੈਸੀ ਰੋਡ ਦੇ ਉੱਤੇ ਜਾ ਸਕਦੇ ਹੋ। ਵੈਸੇ ਆਪਣੇ ਕੋਲ ਤੁਹਾਨੂੰ ਸਾਊਥ ਦੇ ਵਿੱਚ ਵੀ ਆਪਸ਼ਨ ਦੇਤੀ ਹੈ ਕਲੀਨਿਕ ਦੀ, ਔਰ ਤੁਹਾਡੇ ਕੋਲ ਈਸਟ ਦੇ ਵਿੱਚ ਵੀ ਆਪਸ਼ਨ ਹੈਗੀ ਆ ਸਪਰਿੰਗ ਮੈਡੋ ਕਲੀਨਿਕ ਐਂਡ ਫਾਰਮੈਸੀ, ਅਤੇ ਨੌਰਥ ਵਿੱਚ ਵੀ ਤੁਹਾਨੂੰ ਰੇਡੀਓ ਧਮਾਲ ਦੇ ਉੱਤੇ ਅਸੀਂ ਦੱਸਦੇ ਰਹਿੰਦੇ ਹਾਂ ਵੀ ਡਾਕਟਰ ਸੰਦੀਪ ਥਿੰਦ ਜੀ ਕੋਲ ਤੁਸੀਂ ਜਾ ਸਕਦੇ ਹੋ। ਅਤੇ ਜੇ ਈਸਟ ਦੇ ਵਿੱਚ ਰਹਿੰਦੇ ਹੋ ਅਤੇ ਫੈਮਿਲੀ ਡਾਕਟਰ ਦੀ ਭਾਲ ਦੇ ਵਿੱਚ ਹੋ ਤਾਂ ਇੱਕ ਵਾਰੀ ਤੁਸੀਂ ਸਪਰਿੰਗ ਮੈਡੋ ਕਲੀਨਿਕ ਐਂਡ ਫਾਰਮੈਸੀ ਦੇ ਉੱਤੇ ਗੇੜਾ ਮਾਰੋ। 1783 ਪਲੈਸੀ ਰੋਡ, ਯੂਨਿਟ ਨੰਬਰ 19, ਪੰਜਾਬੀ ਸਪੀਕਿੰਗ ਡਾਕਟਰ, ਮੇਲ ਡਾਕਟਰਸ, ਫੀਮੇਲ ਡਾਕਟਰਸ, ਕੁੱਲ 4 ਡਾਕਟਰਸ ਨੇ ਇਹਨਾਂ ਕੋਲ, ਉਹ ਵੀ ਤਜਰਬੇਕਾਰ। ਅਤੇ ਤੁਸੀਂ ਇਹਨਾਂ ਦੇ ਕੋਲ ਆਪਣੀ ਫਾਈਲ ਓਪਨ ਕਰਵਾ ਸਕਦੇ ਹੋ। ਕਲੀਨਿਕ ਦਾ ਨੰਬਰ ਨੋਟ ਕਰ ਲਓ, 204-417-0028 ਦੇ ਉੱਤੇ ਤੁਹਾਡਾ ਸੰਪਰਕ ਇਹਨਾਂ ਦੇ ਨਾਲ ਹੋ ਸਕਦਾ ਗਾ। ਅਤੇ ਜੇ ਤੁਸੀਂ ਕਾਰਪੈਟ ਫਲੋਰ ਖਰੀਦਣਾ ਚਾਹੁੰਦੇ ਹੋ, ਹਾਰਡਵੁੱਡ ਫਲੋਰ ਖਰੀਦਣਾ ਚਾਹੁੰਦੇ ਹੋ, ਲੈਮੀਨੇਟ ਫਲੋਰ ਖਰੀਦਣਾ ਚਾਹੁੰਦੇ ਹੋ, ਕਿਸੇ ਵਜ੍ਹਾ ਦੇ ਕਾਰਨ ਤੁਹਾਡੀ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਅਤੇ ਤੁਹਾਨੂੰ ਹੁਣ ਇੱਕੋ ਦਮ ਖਰਚਾ ਖੜਾ ਹੋ ਗਿਆ, ਅਤੇ ਤੁਸੀਂ ਫਿਕਰ ਨਹੀਂ ਕਰਨਾ, ਮੈਨੂਫੈਕਚਰਰ ਕਾਰਪਟ ਐਂਡ ਫਲੋਰਿੰਗ ਵਾਲਿਆਂ ਕੋਲ ਜਾਓ। ਬਹੁਤ ਸਾਰੀਆਂ ਫਲੋਰਸ ਨੇ ਜਿਹੜੀਆਂ ਉਹ 50% ਔਫ ਦੇ ਉੱਤੇ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਮੈਨੂਫੈਕਚਰਰ ਕਾਰਪਟ ਐਂਡ ਫਲੋਰਿੰਗ ਵਾਲੇ 1069 ਨੋਟਰੀ ਡੈਮ ਐਵਨਿਊ ਦੇ ਉੱਤੇ ਨੇ, ਸੋ ਹਰ ਤਰੀਕੇ ਦੀ ਫਲੋਰ ਸਟਾਕ ਦੇ ਵਿੱਚ ਰੱਖਦੇ ਨੇ। ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ, ਦਰਸ਼ਨ ਆਟੋ, ਜੇਕਰ ਤੁਸੀਂ ਆਪਣੀ ਗੱਡੀ ਦੀ ਕੋਈ ਮੇਜਰ ਮਾਈਨਰ ਰਿਪੇਅਰ ਕਰਵਾਉਣੀ ਹੋਵੇ ਤਾਂ ਆਪਣੀ ਗੱਡੀ ਦੇ ਦਰਸ਼ਨ ਆਟੋ ਦੇ ਦਰਸ਼ਨ ਗਿੱਲ ਜੀ ਨੂੰ ਕਰਵਾਓ। 352 ਪਾਪੂਲਰ ਐਵਨਿਊ ਦੇ ਉੱਤੇ ਨੇ। ਫੋਨ ਨੰਬਰ 204-416-0030, 204-416-0030 ਦੇ ਉੱਤੇ ਤੁਹਾਡਾ ਸੰਪਰਕ ਇਹਨਾਂ ਦੇ ਨਾਲ ਹੋ ਸਕਦਾ ਹੈ। ਬਹੁਤ ਮਿਹਰਬਾਨੀ ਸਾਡੇ ਅਕਾਊਂਟ ਨੂੰ ਫੋਲੋ ਕਰਨ ਦੇ ਲਈ। ਬੈਡ ਵੈਂਪ ਜੀ, ਕੁਲਵੰਤ ਸਰਪੰਚ ਜੀ, ਲਾਈਵ ਸ਼ੇਅਰ ਕਰਨ ਦੇ ਲਈ ਧੰਨਵਾਦ। ਡਾਕਟਰ ਜੱਟ ਜੇਮਸ ਬੌਂਡ ਕਹਿੰਦੇ ਐਡਮਿੰਟਨ 'ਚ ਗੁਰਦੁਆਰੇ 'ਤੇ ਹਮਲਾ ਹੋਇਆ ਗਾ, ਸੋ ਬਹੁਤ ਮੰਦਭਾਗੀ ਖਬਰ ਆ ਜੀ। ਐਡਮਿੰਟਨ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਉੱਤੇ ਇੱਕ ਵਿਅਕਤੀ ਵੱਲੋਂ ਸਟੈਬ ਕੀਤਾ ਗਿਆ, ਔਰ ਦੋ ਉਸਦੇ ਵਿੱਚ ਪਰਸਨ ਨੇ ਜਿਹੜੇ ਉਹ ਇੰਜਰਡ ਹੋਏ ਨੇ, ਪਰ ਔਰ ਪੁਲਿਸ ਨੇ ਵੈਸੇ ਉਸ ਵਿਅਕਤੀ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਾ। ਸੋ ਐਡਮਿੰਟਨ ਦੇ ਵਿੱਚ ਇੱਕ ਗੁਰਦੁਆਰਾ ਨਾਨਕਸਰ ਗੁਰਦੁਆਰਾ ਟੈਂਪਲ ਜਿਹੜਾ ਕਿ ਨੌਰਥ ਈਸਟ ਦੇ ਵਿੱਚ ਹੈਗਾ, ਉੱਥੇ ਇਹ ਹੈਪਨ ਹੋਇਆ ਗਾ। ਸੋ ਬਹੁਤ ਮੰਦਭਾਗੀ ਖਬਰ ਹੈ ਕਿ ਇਸ ਦੇ ਵਿੱਚ ਓਬਵੀਅਸਲੀ ਇਹ ਹੇਟ ਵੀ ਹੋ ਸਕਦੀ ਆ, ਔਰ ਕੋਈ ਹੋਰ ਵੀ ਕਾਰਨ ਹੋ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਖਬਰ ਅਪਡੇਟ ਹੋਊਗੀ, ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸਟੂਡੀਓ ਨੰਬਰ 204-780-8081-8081 ਸਿੱਧਕ ਜੀ, ਅਕਾਊਂਟ ਨੂੰ ਫੋਲੋ ਕਰਨ ਦੇ ਲਈ ਧੰਨਵਾਦ। ਔਰ ਇੱਕ ਬੋਲੀ ਹੋ ਜੇ, ਔਰ ਸੁਪਰ ਹੌਕ ਕੰਸਟਰਕਸ਼ਨ ਵਾਲੇ ਤੁਹਾਡੇ ਮਿੱਤਰ ਕਹਿ ਰਹੇ ਨੇ ਜੀ, ਔਰ ਸੱਤੇਵੀਰ ਹਰੇ ਕਹਿੰਦੇ ਵੀ ਇੱਕ ਬੋਲੀ ਪਾਓ। ਇੱਕ ਬੋਲੀ ਨਾ ਕਿੱਥੇ ਸਰ, ਨਾ ਅੱਜ ਫਰਾਈਡੇ ਦਾ ਦਿਨ ਹੈਗਾ, ਆਪਾਂ ਬੋਲੀਆਂ ਸੁਣਨੀਆਂ ਬਾਈ ਜੀ ਹਰਾਂ ਤੋਂ, ਔਰ ਹੈਪੀ ਫਰਾਈਡੇ ਜੱਟੋ ਸਿਰਾ, ਫੁੱਲ ਇੰਜੋਏ। ਥੈਂਕ ਯੂ। ਚੰਗੇ ਚੰਗੇ ਤੁਹਾਡੇ ਕਮੈਂਟ ਆ ਰਹੇ ਨੇ, ਸੋ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਹੱਲਾਸ਼ੇਰੀ ਦੇਣ ਦੇ ਲਈ। ਔਰ ਇਹਨਾਂ ਵੀਰਾਂ ਦਾ ਮੈਂ ਤੁਹਾਨੂੰ ਨੰਬਰ ਜ਼ਰੂਰ ਦੱਸ ਦਿੰਦਾ ਗਾ, ਨੰਬਰ ਆ ਜੀ 403-459-0268, 403-459-0268 ਦੇ ਉੱਤੇ ਤੁਸੀਂ ਕੰਟੈਕਟ ਵੀਰਾਂ ਨੂੰ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਨੰਬਰ ਤੁਸੀਂ ਮੇਰੇ ਤੋਂ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਮੇਰਾ ਨੰਬਰ ਹੋਵੇਗਾ, ਜਾਂ ਤੁਸੀਂ ਰੇਡੀਓ ਧਮਾਲ ਦਾ ਨੰਬਰ, ਚਲੋ ਔਨਲਾਈਨ ਵੀ ਕੱਢ ਹੀ ਸਕਦੇ ਹੋ। 403-459-0268 ਦੇ ਉੱਤੇ ਤੁਸੀਂ ਵੀਰਾਂ ਨੂੰ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਤੁਸੀਂ ਬੁੱਕ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮਲਵਈ ਗਿੱਧੇ ਦੀ ਪੂਰੀ ਟੀਮ, ਕੀ ਸਰਵਿਸਿਜ਼ ਨੇ ਬਾਈ ਤੁਹਾਡੇ?
1: ਆਪਣੀਆਂ ਜੀ ਜਿੱਦਾਂ ਬਰਾਤ 'ਤੇ,
0: ਹਾਂਜੀ
1: ਵਿਆਹ ਉੱਪਰ ਬਰਾਤ ਹੋ ਗਈ, ਜਾਗੋ, ਨਾਨਕਾ ਮੇਲ ਐਂਟਰੀ, ਰਿਸੈਪਸ਼ਨ ਪਾਰਟੀ, ਬਰਥਡੇ ਪਾਰਟੀ।
0: ਹੌਲੀ ਹੌਲੀ, ਨਾਨਕਾ ਮੇਲ ਐਂਟਰੀ,
1: ਹਾਂਜੀ
0: ਠੀਕ,
1: ਰਿਸੈਪਸ਼ਨ ਪਾਰਟੀ,
0: ਰਿਸੈਪਸ਼ਨ ਪਾਰਟੀ,
1: ਬਰਾਤ ਵਾਲੇ ਦਿਨ
0: ਜਦੋਂ ਰਿਸੈਪਸ਼ਨ ਵਾਲੇ ਦਿਨ, ਕਦੋਂ ਮਤਲਬ?
1: ਜੋੜੀ ਦੀ ਐਂਟਰੀ ਹੁੰਦੀ ਜਦੋਂ ਜੀ,
0: ਜਦੋਂ ਜੋੜੀ ਦੀ ਐਂਟਰੀ,
1: ਹਾਂਜੀ
0: ਠੀਕ ਹੈ ਜੀ।
1: ਤੇ ਨਾਨਕਾ ਦਾਦਕਾ ਮੇਲ, ਨਾਨਕਾ ਮੇਲ ਦੀ ਐਂਟਰੀ ਹੋ ਗਈ,
0: ਨਾਨਕਾ ਮੇਲ ਦੀ ਐਂਟਰੀ ਹੋ ਗਈ,
1: ਹਾਂਜੀ
0: ਅੱਛਾ ਜੀ।
1: ਤੇ ਬਰਥਡੇ ਪਾਰਟੀ ਤੇ ਵੀ,
0: ਬਰਥਡੇ ਪਾਰਟੀ ਤੇ ਕਦੋਂ ਕਿਵੇਂ ਮਤਲਬ? ਵੈਸੇ ਹੀ ਮਤਲਬ
1: ਨੱਚ, ਵੈਸੇ ਹੀ ਰੌਣਕ ਲੱਗ ਜਾਂਦੀ ਆ ਜੀ, ਤੇ ਬੇਬੀ ਦੀ ਐਂਟਰੀ ਹੋ ਜਾਂਦੀ ਆ ਜੀ।
0: ਅੱਛਾ,
1: ਹਾਂਜੀ
0: ਵੈਰੀ ਗੁੱਡ,
1: ਉਹਨਾਂ ਦੀ ਐਂਟਰੀ ਕਰਾ ਦਿੰਨੇ ਆ ਬੇਬੀ ਦੀ, ਤੇ ਉੱਥੇ ਸਟੇਜ ਤੇ ਫਿਰ ਥੋੜਾ ਵਧੀਆ ਲੱਗਦਾ ਜੀ, ਫਨ ਹੋ ਜਾਂਦਾ ਰਲ ਮਿਲ ਕੇ ਨਾ,
0: ਹਾਂਜੀ। ਤੇ ਬਰਾਤ ਤੇ ਤਾਂ ਹੈਗਾ ਹੀ ਆ,
1: ਹਾਂਜੀ,
0: ਤੇ ਡੋਲੀ ਉਤਰਨ ਵੇਲੇ,
1: ਹਾਂਜੀ ਉਹ ਬਰਾਤ ਵਾਲੇ ਦਿਨ ਤਾਂ ਸਾਰੇ ਜਿਵੇਂ ਸੁਬਾ ਸੇਰਾਬੰਦੀ ਹੁੰਦੀ ਆ ਜੀ,
0: ਹਾਂਜੀ
1: ਉਦੋਂ ਲਾਉਂਦੇ ਆ,
0: ਹਾਂਜੀ,
1: ਤੇ ਜੋ ਬਰਾਤ ਤੁਰਦੀ ਆ ਉਦੋਂ,
0: ਹਾਂਜੀ।
1: ਉਸ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਕੁੜੀ ਵਾਲਿਆਂ ਦੇ ਘਰ ਐਂਟਰੀ ਕਰਦੇ ਆ
0: ਜਾਂ ਪੈਲਸ 'ਚ,
1: ਪੈਲਸ 'ਚ ਹਾਂ ਮੁੰਡੇ ਦੇ ਨਾਲ, ਉਹਨਾਂ ਦੀ ਐਂਟਰੀ ਹੋ ਗਈ, ਫਿਰ ਸ਼ਾਮ ਨੂੰ ਡੋਲੀ ਤੋਰਦੇ ਆ ਜੀ,
0: ਹਾਂਜੀ
1: ਕੁੜੀ ਵਾਲਿਆਂ ਦੇ ਘਰ ਤੋਂ ਜਿੱਥੋਂ ਵੀ ਤੁਰਦੀ ਹੈ,
0: ਹਾਂਜੀ,
1: ਫਿਰ ਸ਼ਾਮ ਨੂੰ ਡੋਲੀ ਉਤਾਰਦੇ ਆ ਜੀ ਘਰ ਜਾ ਕੇ।
0: ਵੈਰੀ ਗੁੱਡ,
1: ਸਾਰਾ ਦਿਨ ਹੀ ਹੁੰਦਾ ਜੀ,
0: ਸਾਰਾ ਦਿਨ,
1: ਹਾਂਜੀ।
0: ਠੀਕ ਹੈ ਜੀ। ਸੋ ਵੈਸੇ ਇੱਕ ਗੱਲ,
1: ਹਾਂਜੀ ਹਾਂਜੀ,
0: ਨਹੀਂ ਤੁਸੀਂ ਦੱਸੋ,
1: ਜਿਵੇਂ ਆਪਾਂ ਕਿਸੇ ਨੇ ਵੀਡੀਓ ਹੈ ਨਾ ਦੇਖਣੀ ਆ ਆਪਣੇ ਟਿਕਟੋਕ ਪੇਜ 'ਤੇ, ਉਹ ਪਾਈਆਂ ਹੋਈਆਂ ਹਨ ਸਾਰੀਆਂ ਉਹ ਦੇਖ ਸਕਦੇ ਨੇ ਜੀ
0: ਕੀ ਟਿਕਟੋਕ ਦਾ
1: ਟਿਕਟੋਕ ਬਰਾੜ ਕੈਲਗਰੀ ਮਲਵਈ ਗਿੱਧਾ ਟਿਕਟੋਕ ਤੇ ਇੰਸਟਾਗ੍ਰਾਮ ਤੇ ਵੀ ਬਰਾੜ ਕੈਲਗਰੀ ਮਲਵਈ ਗਿੱਧੇ ਦੇ ਨਾਮ ਤੋਂ ਜੀ
0: ਓਕੇ ਬਰਾੜ ਕੈਲਗਰੀ ਮਲਵਈ ਗਿੱਧਾ
1: ਹਾਂਜੀ
0: ਠੀਕ ਹੈ ਜੀ ਤੇ ਪ੍ਰੋਗਰਾਮ ਤੁਸੀਂ ਸਿਰਫ ਇੱਥੇ ਹੀ ਕਰੋਗੇ ਜਾਂ ਇੰਡੀਆ ਵੀ ਹੁਣ
1: ਨਹੀਂ ਇੰਡੀਆ ਵੀ ਹੈਗੀਆਂ ਜੀ ਆਪਣੀਆਂ ਦੋ ਟੀਮਾਂ ਇੰਡੀਆ ਹੈਗੀਆਂ ਜੀ
0: ਓਕੇ
1: ਹਾਂਜੀ
0: ਤੇ ਸੰਪਰਕ ਉਹਦੇ ਲਈ ਵੀ ਤੁਹਾਡੇ ਨਾਲ ਹੀ ਕਰਨਾ
1: ਹਾਂਜੀ
0: ਵਧੀਆ ਪੈਸੇ ਮਿਲ ਜਾਂਦੇ ਬਾਈ
1: ਹਾਂਜੀ ਹਾਂਜੀ ਵਧੀਆ ਜੀ ਵਧੀਆ ਚੱਲਦਾ ਜੀ ਕਿੰਨੇ ਸਾਲਾਂ ਤੋਂ ਹੁਣ 10-12-13 ਸਾਲ ਹੋ ਗਏ ਆ ਜੀ
0: ਹਾਂਜੀ
1: ਤੇ ਕਦੇ ਘਰੋਂ ਨਹੀਂ ਹਨਾ ਕੋਈ ਪੈਸਾ ਨਹੀਂ ਲਿਆ ਹੈਗਾ
0: ਤੇ ਹੋਰ ਕੰਮ ਕਰਨ ਦੀ ਵੀ ਲੋੜ
1: ਨਾ ਨਾ ਜੀ ਵਧੀਆ ਚੱਲੀ ਜਾਂਦਾ
0: ਅੱਛਾ ਐਂ ਤਾਂ ਨਹੀਂ ਪਾਰਟ ਟਾਈਮ ਟਰੱਕ ਚਲਾਉਣਾ ਪੈਂਦਾ
1: ਨਹੀਂ ਚਲਾਇਆ ਜੀ ਟਰੱਕ ਪਹਿਲਾਂ
0: ਹਾਂਜੀ
1: ਤੇ ਪ੍ਰੋਫੈਸ਼ਨਲੀ ਟਰੱਕ ਚਲਾਇਆ ਹਨਾ 1.5 ਸਾਲ ਤੇ ਫਿਰ ਹੁਣ ਇਹ ਪਾਰਟ ਟਾਈਮ ਕਰਦੇ ਹੁਣ ਇਹ ਫੁੱਲ ਟਾਈਮ ਕਰ ਲਿਆ ਜੀ
0: ਅੱਛਾ ਤੇ ਪਾਰਟ
1: ਟਾਈਮ ਨਾ ਹੁਣ ਚਲਾਇਆ ਹੀ ਨਹੀਂ ਹੈਗਾ ਜੀ ਇੰਡੀਆ ਤੋਂ ਆ ਕੇ 5-4 ਮਹੀਨੇ ਹੋ ਗਏ ਆ ਜੀ
0: ਵਧੀਆ ਬਿਜ਼ੀ
1: ਹਾਂਜੀ ਵਧੀਆ ਬਿਜ਼ੀ ਵਧੀਆ ਫੰਕਸ਼ਨ ਆ ਵਧੀਆ ਬੁਕਿੰਗ ਹੈਗੀ ਹੈ ਜੀ
0: ਓਕੇ
1: ਐਡਮਿੰਟਨ ਵਧੀਆ ਪ੍ਰੋਗਰਾਮ ਹੁੰਦੇ ਨੇ ਜੀ ਆਪਣੇ ਹਫ਼ਤੇ 3 ਦਿਨ ਤਾਂ ਅਸੀਂ ਉੱਥੇ ਹੁੰਦੇ ਹਾਂ ਐਡਮਿੰਟਨ ਹੀ
0: ਅੱਛਾ ਜੀ
1: ਹਾਂਜੀ
0: ਬਹੁਤ ਚੰਗੀ ਗੱਲ ਹੈ ਵੀਰੇ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਬਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੋ ਬਹੁਤ ਮਿਹਰਬਾਨੀ ਔਰ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਬਾਈਆਂ ਤੋਂ ਆਪਾਂ ਸੁਣਦੇ ਜਾਵਾਂਗੇ ਗੱਲਾਂ ਬਾਤਾਂ ਔਰ ਦੱਸਤਾ ਤੁਹਾਨੂੰ ਕੀ ਕੀ ਸਰਵਿਸਿਜ਼ ਨੇ ਅਤੇ ਸਰਵਿਸਿਜ਼ ਦੇ ਹਿਸਾਬ ਨਾਲ ਬਾਈਆਂ ਦੇ ਨਾਲ ਤੁਸੀਂ ਪ੍ਰਾਈਸ ਵਗੈਰਾ ਵੀ ਤੈਅ ਕਰ ਸਕਦੇ ਹੋ ਅਤੇ ਦੇਖੋ ਜਿਨ੍ਹਾਂ ਨੇ ਅੱਜ ਵੀ ਤੁਹਾਨੂੰ ਬੁਲਾਇਆ ਗਾ ਉਹਨਾਂ ਨੂੰ ਕਿੰਨਾ ਹੋਊਗਾ ਕਿ ਸਾਡੇ ਵਿਆਹ ਦੇ ਉੱਤੇ ਮਲਵਈ ਗਿੱਧਾ ਹੋਵੇ ਬੋਲੀਆਂ ਪੈਣ ਢੋਲ ਵੱਜੇ ਹਨਾ ਅਤੇ ਤੁਹਾਨੂੰ ਫਿਰ ਸਪੈਸ਼ਲ ਉੱਥੋਂ ਟਿਕਟਾਂ ਦੇ ਕੇ ਮੰਗਾਇਆ ਹਨਾ
1: ਹਾਂਜੀ ਹਾਂਜੀ ਬਿਲਕੁਲ ਜੀ ਰਾਤ ਹੀ ਅਸੀਂ ਉੱਧਰੋਂ ਪਹਿਲਾਂ ਵਿਹਲੇ ਹੋ ਗਏ ਸੀਗੇ ਕੁੜੀ ਵਾਲਿਆਂ ਦੇ ਘਰ ਤੋਂ ਜਾਗੋ ਤੋਂ
0: ਹਾਂਜੀ
1: ਤੇ ਫਿਰ ਅਸੀਂ ਮੁੰਡੇ ਵਾਲਿਆਂ ਦੇ ਘਰ ਗਏ ਹਨਾ ਉੱਧਰ ਉੱਧਰੋਂ ਅਸੀਂ 9-9:30 ਫ੍ਰੀ ਹੋ ਗਏ ਤੇ ਫਿਰ ਉੱਧਰ ਗੱਲ ਹੋਈ ਸਾਡੀ ਕੁੜੀ ਵਾਲਿਆਂ ਦੇ ਘਰ ਫਿਰ ਉਹ ਕਹਿੰਦੇ ਜੇ ਤੁਸੀਂ ਇੱਧਰੋਂ ਟਾਈਮ ਨਾਲ ਫ੍ਰੀ ਹੋਗੇ ਤੇ ਇੱਧਰ ਆਓ ਫਿਰ ਆਪਾਂ ਵੀ ਦੁਬਾਰਾ ਰੌਣਕ ਲਾਉਣੀ ਆ
0: ਅੱਛਾ
1: ਫਿਰ ਅਸੀਂ ਦੁਬਾਰਾ ਫਿਰ ਚਲੇ ਗਏ ਜੀ ਉੱਧਰ
0: ਹਾਂਜੀ
1: ਉੱਥੇ ਜਾ ਕੇ 1.5-1.5 ਫਿਰ ਦੁਬਾਰਾ ਅਸੀਂ ਲਾਇਆ ਜੀ ਟਾਈਮ
0: ਹਾਂ
1: ਤੇ ਅਸੀਂ 12:30 ਉੱਥੋਂ ਹਟੇ ਹਾਂ ਜੀ
0: ਹਾਂ
1: ਬਹੁਤ ਇੰਜੋਏ ਕੀਤਾ ਉਹਨਾਂ ਨੇ
0: ਅੱਛਾ ਜੀ
1: ਵਧੀਆ ਫੈਮਿਲੀ
0: ਕਦੇ ਐ ਹੋਇਆ ਬਾਈ ਕੋਈ ਇਹੋ ਜੀ ਗੱਲ ਜਿਵੇਂ ਹਰੇਕ ਦੇ ਕੈਰੀਅਰ ਦੇ ਵਿੱਚ ਕੋਈ ਨਾ ਕੋਈ ਇਹੋ ਜੀ ਗੱਲ ਹੋ ਜਾਂਦੀ ਹੈ ਜਿਹੜੀ ਆਪਾਂ ਨੂੰ ਹਮੇਸ਼ਾ ਯਾਦ ਰਹਿੰਦੀ ਆ ਤੇ ਕੋਈ ਉਹੋ ਜੀ ਕੋਈ ਹੈਪਨਿੰਗ ਜਾਂ ਤੁਸੀਂ ਜਾ ਰਹੇ ਸੀ ਇੱਕ ਮੋਸਟਲੀ ਨਾ ਸੌਰੀ ਤੁਸੀਂ ਲੇਟ ਹੀ ਆਉਣੇ ਹੁੰਦੇ ਹੋ
1: ਬਹੁਤ ਜ਼ਿਆਦਾ ਜੀ
0: ਕਦ ਲੇਟ ਕਿਉਂ ਆਉਣੇ ਨੇ
1: ਲੇਟ ਇਦਾਂ ਨਾ
0: ਮੇਰੀ ਡਿਊਟੀ ਲੱਗ ਗਈ ਐਕਤੀ ਕਹਿੰਦੇ ਵੀ ਮੰਦੀ ਵੀ ਮਲਵਈ ਕਿੱਦਾਂ ਦੀ ਟੀਮ ਬਈ ਤੂੰ ਬੁੱਕ ਕਰਾ ਦਾ ਜਿੱਥੋਂ ਕਰਾਉਣੀ ਆ ਤੇ ਮੇਰੇ ਬ੍ਰਦਰ ਇਨ ਲਾ ਦਾ ਵਿਆਹ ਸੀਗਾ ਤੇ ਮੈਂ ਕਿਹਾ ਠੀਕ ਆ ਜੀ ਤੇ ਕਰਾ ਦਿੰਦੇ ਆ ਬੁੱਕ ਅਸੀਂ ਬਾਈ ਬੁੱਕ ਕਰ ਲਈ ਤੇ ਉਹ ਹੁਣ ਜਿਹਨੇ ਬੁੱਕ ਕਰਾਈ ਹੁੰਦੀ ਉਹਦੇ ਤੇ ਵੀ ਸੂਈ ਆ ਜਾਂਦੀ ਆ ਵੀ ਲੇਟ ਆ ਉਹ ਲੇਟ ਤੁੰਦ
1: ਉਹਨਾਂ ਨੂੰ ਜ਼ਿਆਦਾ ਫਿਕਰ ਹੁੰਦੀ ਆ ਪਹੁੰਚੋ ਪਹੁੰਚੋ
0: ਤੇ ਬੜਾ ਫਸਿਆ ਮੈਂ ਮੋਸਟਲੀ ਦੇਖਿਆ ਤੁਸੀਂ ਲੇਟ ਹੀ ਆਉਣੇ ਹੁੰਦੇ ਹੋ
1: ਨਹੀਂ ਅਸੀਂ ਮੋਸਟਲੀ ਜ਼ਿਆਦਾ ਨਹੀਂ ਲੇਟ ਹੋਏ 1-2 ਵਾਰੀ ਲੇਟ ਹੋਏ ਆ ਜੀ ਇੱਕ ਗੱਲ ਹੋਰ ਵੀ ਆ ਸਾਨੂੰ ਬਰਾਤ ਮੰਨ ਕੇ ਚਲੋ ਤੁਰਨੀ ਆ 9 ਵਜੇ ਜੀ ਹਨਾ ਸਾਨੂੰ ਟਾਈਮ ਦੇਣਾ ਜੀ 7 ਵਜੇ ਦਾ ਤੁਸੀਂ 7 ਵਜੇ ਪਹੁੰਚੋ ਹਾਂ ਅਸੀਂ 10 ਫੰਕਸ਼ਨਾਂ 7 ਵਜੇ ਪਹੁੰਚ ਜਾਣਾ ਜੀ
0: ਹਾਂਜੀ
1: ਕੁਦਰਤੀ ਗੱਲ ਆ ਉਸਤਾਦ ਜੀ ਆਪਾਂ ਕੱਲ ਹੀ ਗੱਲ ਕਰਦੇ ਸੀ ਨਾ ਕੱਲ ਹੀ ਸਾਡੇ ਨਾਲ 6 ਵਜੇ ਦਾ ਟਾਈਮ ਸੀ ਸਾਡਾ ਜਾਗੋ ਤੇ ਉਹ ਕਹਿੰਦੇ ਮੈਂ ਉਸਤਾਦ ਨੂੰ ਕਿਹਾ ਮੈਂ ਕਿਹਾ ਸਰ ਜੀ ਆਪਾਂ ਡੇਲੀ ਟਾਈਮ ਨਾਲ ਜਾਂਦੇ ਹਾਂ ਜਿੱਦਾਂ ਆਪਾਂ 10 ਮਿੰਟ ਵੀ ਲੇਟ ਹੋਏ ਨਾ ਉਦੋਂ ਉਹ ਤਿਆਰ ਖੜੇ ਹੋਣਗੇ
0: ਉਦੋਂ ਸੱਚੀ ਤੁਰਨੀ ਹੋਣੀ ਹੈ
1: ਉਹੀ ਗੱਲ ਹੋਈ ਕੱਲ ਹਨਾ ਉਹ ਜਾਗੋ ਤੇ ਅਸੀਂ 6:10 ਦਸ ਮਿੰਟ ਤੇ ਪਹੁੰਚੇ ਉਹ ਵੇਟ ਕਰੀ ਜਾਣ ਜਾਗੋ ਲਈ
0: ਹਾਂਜੀ
1: ਇੰਡੀਆ ਵੀ 7 ਵਜੇ ਦਾ ਸਾਨੂੰ ਟਾਈਮ ਦੇ ਕੇ ਬਰਾਤ ਤੁਰਨੀ ਆ 9 ਤੋਂ ਪਹਿਲਾਂ ਨਹੀਂ ਤੁਰਦੀ ਹਨਾ ਸਰਦੀ ਚ
0: ਅਸੀਂ
1: 7 ਵਜੇ ਹੁਣ 2 ਘੰਟੇ ਵੇਟ ਵੀ ਕਰਨੀ ਹਨਾ ਔਖਾ ਲੱਗਦਾ ਕਿਉਂਕਿ ਦੂਰ ਫੰਕਸ਼ਨ ਹੁੰਦੇ ਆ ਰਾਤ ਨੂੰ 12-1 ਵਜੇ ਘਰੇ ਪਹੁੰਚਣਾ ਜੀ 3 ਘੰਟੇ ਦਾ ਸਫ਼ਰ ਤੈਅ ਕਰਕੇ ਫਿਰ ਅਸੀਂ ਪਹੁੰਚਣਾ 5-4 ਵਜੇ ਘਰੋਂ ਤੁਰਨਾ ਪੈਂਦਾ ਜੀ 4-3 ਘੰਟੇ ਸੋਈ ਦਾ ਮਸਾਂ ਹੀ ਹਨਾ
0: ਠੀਕ ਹੈ
1: ਤੇ ਉਹ ਬਸ ਇੱਦਾਂ ਹੁੰਦਾ ਕਦੇ ਕਦੇ ਵੀ ਯਾਰ ਕੋਈ ਨਾ 7 ਵਜੇ ਦਾ ਟਾਈਮ ਆ 9 ਤਾਂ ਵੱਜ ਹੀ ਜਾਣੇ ਆ ਵੀ ਕਦੇ ਭਾਵੇਂ ਲੇਟ ਹੋ ਜਾਈਏ ਹਨਾ ਇਹ ਗੱਲ ਕਰਕੇ ਪਰ ਗੱਲ ਇਹ ਆ ਵੀ ਟਾਈਮ ਸਹੀ ਦਿੱਤਾ ਹੋਵੇ ਤਾਂ ਫਿਰ ਬੰਦਾ ਰਾਈਟ ਟਾਈਮ ਪਹੁੰਚ ਜਾਂਦਾ
0: ਹਾਂ ਮਤਲਬ ਤੁਸੀਂ ਅੰਦਾਜ਼ਾ ਇਹ ਲਾ ਲੈਂਦੇ ਹੋ ਵੀ ਅਗਲੇ ਨੇ 7 ਕਿਹਾ ਵੈਸੇ ਵੀ ਨਾ 7 ਵਜੇ ਕਿੱਥੇ ਤੁਰਿਆ ਜਾਂਦਾ
1: ਹਾਂਜੀ ਨਹੀਂ
0: ਇਹ ਗੱਲਾਂ ਹੀ ਹੁੰਦੀਆਂ
1: ਗੱਲਾਂ ਹੀ ਹੁੰਦੀਆਂ
0: ਇੰਨੀ ਤਿਆਰੀ ਇੰਨੇ ਜਣੇ ਨੇ ਤਿਆਰ ਹੋਣਾ ਹੁੰਦਾ
1: ਬਿਲਕੁਲ
0: ਤੇ ਪਰ ਉਹੀ ਤੁਹਾਡੇ ਵਾਲੀ ਗੱਲ ਤੇ ਜਿੱਥੇ ਮੈਂ ਸੀ ਉਹ ਬਈ ਤਿਆਰ ਹੋ ਗਏ 7 ਵਜੇ ਤੈਨੂੰ ਹਾਂਜੀ
1: ਜਿੱਦਾਂ ਲੇਟ ਹੋ ਜੀ ਉਦੋਂ 1-2 ਦਿਨ ਉਦੋਂ ਉਹ ਰੈਡੀ ਹੋਣਗੇ ਜੀ
0: ਹਾਂਜੀ
1: ਇੱਦਾਂ ਹੀ ਹੁੰਦੀ ਹੈ ਖੇਰ ਅਸੀਂ ਫੰਕਸ਼ਨ ਲਾਇਆ ਸੀ
0: ਅੱਛਾ
1: ਸਰਸੇ
0: ਹਾਂਜੀ
1: ਉੱਥੋਂ ਉਹਨਾਂ ਦੀ ਬਰਾਤ ਸਰਸੇ ਤੋਂ ਆਈ ਇੱਧਰ ਨਕੋਦਰ ਜੀ
0: ਹਾਂਜੀ
1: ਰਾਤ ਨੂੰ ਅਸੀਂ ਜਾਗੋ ਲਾਈ ਹਨਾ ਜਾਗੋ ਵੀ ਬੜੀ ਘਰਾਂ 'ਚ ਗਈ 25-30 ਘਰਾਂ ਦੇ ਵਿੱਚ ਜਾਗੋ ਗਈ
0: ਅੱਛਾ
1: ਠੀਕ ਹੈ ਸਾਨੂੰ 2 ਵੱਜ ਗਏ ਜੀ
0: ਹਾਂਜੀ
1: ਪੈਂਦਿਆਂ ਨੂੰ
0: ਹਾਂਜੀ
1: ਪੈ ਗਏ ਅਸੀਂ 2 ਵਜੇ ਹਨਾ ਉਹ ਫਰੈਂਡ ਹੀ ਆ ਜੀ ਆਪਣੇ ਅੰਕਲ ਜਸਪਾਲ ਅੰਕਲ ਆ ਅਤੇ ਕਹਿੰਦੇ ਵੀ ਤੀਰਥ ਸੁਬਾਹ ਤੁਸੀਂ 4 ਵਜੇ ਨੂੰ ਰੈਡੀ ਹੋ ਜਾਓ
0: ਹਾਂਜੀ
1: ਹੁਣ 2 ਵਜੇ ਪਏ 4 ਵਜੇ ਨੂੰ ਰੈਡੀ ਹੋ ਜਾਓ ਜੀ
0: ਹਾਂਜੀ
1: ਹਨਾ 2 ਘੰਟੇ ਉਹੀ ਥੱਕੇ ਹੋਏ ਸੀਗੇ ਪਹਿਲਾਂ ਕਾਫੀ ਦਿਨ ਤੋਂ ਲਗਾਤਾਰ ਹੀ ਸੀਗੇ ਪ੍ਰੋਗਰਾਮ
0: ਹਾਂਜੀ
1: ਤੇ ਜਦੋਂ ਅੰਕਲ ਜੀ ਨੇ ਦਰਵਾਜ਼ਾ ਖੜਕਾਇਆ ਸਾਰੇ ਅਸੀਂ ਸੁੱਤੇ ਹੋਏ ਹਾਂਜੀ ਹਨਾ ਉਹ ਪੁੱਤ ਤੀਰਥ ਤੁਸੀਂ ਸੁੱਤੇ ਪਏ ਉੱਠੋ ਉੱਠੋ ਬਰਾਤ ਦਾ ਤਿਆਰ ਆ ਫਿਰ ਅਸੀਂ ਫਟਾਫਟ ਹਨਾ ਇੱਕ ਜਣਾ ਫਟਾਫਟ ਨਹਾ ਕੇ ਆਵੇ ਦੋ ਦੋ ਜਲਦੀ ਜਲਦੀ ਤੇ ਬਾਹਰ ਆਇਆ ਕਰੇ ਫਟਾਫਟ ਇੱਕ ਜਣਾ ਪੱਗ ਬੰਨ ਕੇ 3-4 ਜਣਿਆਂ ਨੇ ਸੁਬਾਹ ਹੀ 5:30 ਵਜੇ ਨੂੰ ਅਸੀਂ ਬਰਾਤ ਤੋਰੀ ਜੀ
0: ਹਾਂਜੀ
1: ਜਿਹੜਾ ਐਟ ਏ ਟਾਈਮ ਸਾਨੂੰ ਬੜੀ ਛੇਤੀ ਤਿਆਰ ਹੋਣਾ ਪਿਆ, ਉਹ ਵੀ ਯਾਦ ਹੀ ਆ ਉਦੋਂ ਦਾ।
0: ਤਕੜੇ ਉਹ ਸੀ ਜਿਹੜਾ, ਉਹ ਵੀ ਤਾਂ ਤੁਹਾਡੇ ਨਾਲ ਹੀ ਸੁੱਤੇ ਸੀ।
1: ਹਾਂ ਉਹ ਵੀ ਨਾਲ ਹੀ, ਉਹ ਫਿਰ ਵੀ ਉਹ ਮਤਲਬ ਸੁੱਤੇ ਨੀ ਅੰਕਲ ਜੀ ਉਹ।
0: ਅੱਛਾ
1: ਹਾਂਜੀ, ਉਦਾਂ ਹੀ ਸੀਗੇ ਕਿਉਂਕਿ ਸਾਰਿਆਂ ਨੂੰ ਸੰਭਾਲਣ ਚ ਰਹੇ ਪਹਿਲਾਂ ਹਨਾ, ਵੀ ਇੱਧਰ ਇੱਧਰ ਤੇ ਬਾਅਦ ਚ ਸਾਨੂੰ ਲੈ ਗਏ ਨਾਲ ਚਿੱਠੋ, ਕਹਿੰਦੇ ਤੁਸੀਂ ਲੇਟ ਹੋ ਗਏ ਬਹੁਤ।
0: ਦੂਰ ਜਾਣੀ ਸੀ ਬਰਾਤ?
1: ਨਕੋਦਰ ਆਈ ਸਰਸੇ ਤੋਂ ਜੀ।
0: ਅੱਛਾ
1: ਹਾਂਜੀ, ਉਧਰੋਂ ਸਾਈਡ ਉਧਰੋਂ ਚਾਰ ਘੰਟੇ ਪੰਜ।
0: ਕਦੇ ਐਂ ਹੋਇਆ ਵੀ ਤੁਸੀਂ ਉਦਾਂ ਜਿਵੇਂ ਕਿਤੇ ਕਈ ਵਾਰੀ ਹੁੰਦਾ ਨਾ ਵੀ ਚਲਾਨ ਹੋ ਗਿਆ ਰਾਹ ਦੇ ਵਿੱਚ, ਉਹਨਾਂ ਨੇ ਟਾਈਮ ਲਵਾ ਤਾ, ਟਾਇਰ ਪੈਂਚਰ ਹੋ ਗਿਆ, ਆਹ ਹੋ ਗਿਆ, ਵਾਹ ਹੈ ਗਿਆ ਇਹੋ ਜੀ?
1: ਹਾਂਜੀ, ਇੱਕ ਵਾਰੀ ਆਹ ਲੋਕਡਾਊਨ 'ਚ ਹੋਇਆ ਸੀਗਾ ਜੀ।
0: ਹਾਂਜੀ,
1: ਅਤੇ ਅਸੀਂ ਮਾਲਪੁਰ ਸੀਗਾ ਜੀ ਫੰਕਸ਼ਨ ਆਪਣਾ।
0: ਅੱਛਾ ਜੀ,
1: ਅਤੇ ਉਦੋਂ ਕਾਫੀ ਸੀ ਨਾ, ਜਾਣ ਨਹੀਂ ਦਿੰਦੇ ਸੀਗੇ ਜ਼ਿਆਦਾ ਹੈ ਨਾ। ਅਤੇ ਅਸੀਂ ਚਲੇ ਗਏ ਫੰਕਸ਼ਨ 'ਤੇ, ਚੱਲ ਦੋਵਾਂ ਤਿੰਨਾਂ ਨਾਕਿਆਂ 'ਤੇ ਰੋਕਿਆ ਵੀ ਸਾਨੂੰ, ਅਤੇ ਅਸੀਂ ਕਿਹਾ ਵੀ ਅਸੀਂ ਪ੍ਰੋਗਰਾਮ 'ਤੇ ਚੱਲੇ ਹਾਂ ਜੀ, ਇੱਦਾਂ ਹੈ ਨਾ, ਘਰ ਵਾਲਿਆਂ ਨਾਲ ਗੱਲ ਕਰਾਤੀ ਅਤੇ ਅਸੀਂ ਪਹੁੰਚ ਗਏ।
0: ਹਾਂਜੀ,
1: ਉਧਰੋਂ ਨਾਕਾ ਬਹੁਤ ਵੱਡਾ ਲੱਗਿਆ ਹੋਇਆ।
0: ਅੱਛਾ,
1: ਉਹਨਾਂ ਨੇ ਸਾਨੂੰ ਰੋਕ ਲਿਆ ਨਾ, ਲੰਮਾ ਕਾਫੀ ਸੀਗਾ, ਪਿੱਛੇ ਰੋਕ ਲਿਆ, ਯਾਨੀ ਕਿ ਕਿੱਲਾ ਲੰਮਾ ਸੀਗਾ। ਮੈਂ ਉਹਨਾਂ ਨਾਲ ਰੋਕ ਕੇ ਗੱਲ ਕਰ ਲਈ ਨਾ ਵੀ ਅਸੀਂ ਇੱਦਾਂ ਉੱਥੋਂ ਆਏ ਹਾਂ, ਬਰਾਤ 'ਤੇ ਚੱਲੇ ਹਾਂ।
0: ਹਾਂਜੀ,
1: ਉੱਥੋਂ ਤੋਰੀ ਗੱਡੀ ਅੱਗੇ ਸਾਨੂੰ ਫਿਰ ਰੋਕ ਲਿਆ ਜੀ ਐਂਡ 'ਤੇ।
0: ਅੱਛਾ,
1: ਹੁਣ ਮੈਨੂੰ ਐਂ ਸੀ ਜਾ ਕੇ ਬਰਾਤ ਵੀ ਲਾਉਣੀ ਆ ਹੈ ਨਾ, ਲੇਟ ਨਾ ਹੋ ਜਾਈਏ, ਪਹਿਲਾਂ ਹੀ ਪਿੱਛੇ 10-15 ਮਿੰਟ ਲੱਗ ਗਏ, ਮੈਂ ਰੋਕੀ ਨਹੀਂ ਗੱਡੀ।
0: ਬਰਾਤ ਲਾਉਣੀ ਸੀ ਮਤਲਬ?
1: ਹਾਂਜੀ,
0: ਠੀਕ ਹੈ।
1: ਉੱਥੋਂ ਮੈਂ ਤੋਰਦੀ ਗੱਡੀ ਅਤੇ ਰੋਕੀ ਨਹੀਂ ਹੈਗੀ।
0: ਅੱਛਾ,
1: ਉਹਨਾਂ ਨੇ ਨਿਗਾਹ ਰੱਖੀ ਜੀ ਵੀ ਡਰੈਸ ਪਾਈ ਸੀ ਭੰਗੜੇ ਵਾਲੇ ਇੱਧਰ ਨੂੰ ਗਏ ਹੈ ਨਾ। ਜਦੋਂ ਅਸੀਂ ਸ਼ਾਮ ਨੂੰ ਆਏ ਅਤੇ ਮੈਂ ਬੈਠਾ ਹੈ ਨਾ, ਮੈਂ ਹੀ ਚਲਾਈ ਜਾਂਦਾ ਸੀਗਾ, ਅਤੇ ਉਹਨਾਂ ਨੇ ਫਿਰ ਹੱਥ ਦਿੱਤਾ। ਮੈਨੂੰ ਐਂ ਸੀਗਾ ਜੀ ਵੀ ਹੁਣ ਲਾਉਣੀ ਵੀ ਆ ਡੋਲੀ ਹੈ ਨਾ, ਲੇਟ ਹੋ ਜਾਵਾਂਗੇ।
0: ਹਾਂਜੀ,
1: ਅਤੇ ਮੈਂ ਫਿਰ ਨਹੀਂ ਰੋਕੀ ਜੀ ਗੱਡੀ
0: ਉਦੋਂ
1: ਆਉਂਦੇ, ਕਿਉਂਕਿ ਮੈਨੂੰ ਐਂ ਸੀ ਮੈਂ ਪਹਿਲਾਂ ਰੁਕ ਕੇ ਹੀ ਗਏ ਹਾਂ ਜਾਂਦੇ ਹੋਏ।
0: ਹਾਂਜੀ,
1: ਅਤੇ ਉਹਨਾਂ ਨੇ ਬਾਈ ਪਿੱਛੇ ਲਾ ਲਈ ਜੀ ਹੈ ਨਾ ਗੱਡੀ।
0: ਹਾਂਜੀ,
1: ਪੁਲਿਸ ਵਾਲਿਆਂ ਨੇ ਸਾਨੂੰ ਰੋਕ ਲਿਆ, ਮੈਂ ਸ਼ੀਸ਼ੇ ਵੱਜ ਦੀ ਵੇਖ, ਪਹਿਲਾਂ ਤਾਂ ਮੈਂ ਭਜਾ ਤੀ 100-120 'ਤੇ ਜਾਵੇ ਹੈ ਨਾ।
0: ਹਾਂਜੀ,
1: ਵੀ ਮੈਂ ਵੇਖਿਆ ਸ਼ੀਸ਼ੇ ਥਾਣੀ, ਮੈਂ ਗੱਡੀ ਆ ਗਈ ਪਿੱਛੇ, ਹੁਣ ਤਾਂ ਰੋਕਣੀ ਪੈਣੀ। ਪਹਿਲਾਂ ਮੈਂ ਭਜਾਈ ਜੋ, ਮੈਂ ਗਾਂਹ ਟਰੈਫਿਕ ਵੇਖ ਲਿਆ, ਮੈਂ ਕਿਹਾ ਟਰੈਫਿਕ ਆ ਹੈ ਨਾ।
0: ਹਾਂਜੀ,
1: ਅਤੇ ਮੈਂ ਸਾਈਡ 'ਤੇ ਲਾ ਲਈ, ਉਹ ਆਏ ਅੰਕਲ।
0: ਹਾਂਜੀ,
1: ਤੈਨੂੰ ਬਾਹਲੀ ਛੇਤੀ ਲੱਗਦੀ ਆ ਪੰਜਾਬ ਪੁਲਿਸ ਹੈ ਨਾ, ਤੁਹਾਨੂੰ ਬੜੀ ਛੇਤੀ ਲੱਗਦੀ ਆ, ਤੂੰ ਰੁਕਿਆ ਨਹੀਂ ਨਾ ਨਾਕੇ 'ਤੇ ਆ ਜਾ, ਦੱਸਦਾ ਤੈਨੂੰ ਮੈਂ ਪਤਾ ਕਿਵੇਂ ਰੋਕੀ ਦਾ ਹੁੰਦਾ।
0: ਅੱਛਾ,
1: ਮੈਂ ਕਿਹਾ ਚਲੋ ਜੀ ਹੈ ਨਾ, ਸਾਡੀ ਗੱਡੀ ਮੋੜਦੀ ਆ ਜੀ, ਪਿੱਛੇ ਆ ਗਏ ਉਹਨਾਂ ਕੋਲ ਹੈ ਨਾ।
0: ਹਾਂਜੀ,
1: ਅਤੇ ਫਿਰ ਉਹਨਾਂ ਨੂੰ ਦੱਸ ਕਿਹਾ ਤੂੰ ਰੁਕਿਆ ਕਿਉਂ ਨਹੀਂ।
0: ਹਾਂਜੀ,
1: ਮੈਂ ਕਿਹਾ ਜੀ ਡੋਲੀ ਲਾਉਣੀ ਸੀਗੀ, ਅਸੀਂ ਲੇਟ ਹੁੰਦੇ ਸੀਗੇ ਤਾਂ ਕਰਕੇ ਨਾ, ਸਾਨੂੰ ਐਂ ਵੀ ਮੁੜ ਕਹਿੰਦੇ ਨੇ ਕਹਿਣਾ ਪੇਮੈਂਟ ਨਹੀਂ ਦੇਣੀ ਜਾਂ ਤੁਹਾਨੂੰ ਹੈ ਨਾ, ਕਾਫੀ ਸਾਲ ਹੋ ਗਏ।
0: ਹਾਂਜੀ,
1: ਅਤੇ ਕਹਿੰਦੇ ਨਹੀਂ।
0: ਹਾਂਜੀ,
1: ਪਰ ਉਹਨਾਂ ਨੇ ਉੱਥੋਂ ਮੈਨੂੰ ਸਿੱਖਿਆ ਮਿਲੀ, ਉਹਨਾਂ ਨੇ ਬੜੇ ਪਿਆਰ ਨਾਲ ਹੈ ਨਾ ਸਮਝਾਈ ਇਹ ਚੀਜ਼, ਕਹਿੰਦੇ ਪੁੱਤ ਤੂੰ ਕਿਸੇ ਵੀ ਕੰਮ ਚੱਲਿਆ, ਕਿਸੇ ਵੀ ਚੱਲਿਆ ਵਧੀਆ, ਕਹਿੰਦਾ ਤੁਸੀਂ ਛੋਟੇ ਵਾਲੇ ਵਧੀਆ ਵੀ ਹੈ ਨਾ ਮਿਹਨਤ ਕਰਦੇ ਹੋ, ਬਹੁਤ ਗੁੱਡ ਆ।
0: ਹਾਂਜੀ,
1: ਤੇ ਪਰ ਕਹਿੰਦੇ ਤੂੰ ਇਹ ਗੱਲ ਸਿੱਖ ਇੱਕ ਵੀ ਨਾਕੇ ਤੇ ਕਦੇ ਤੂੰ ਭਜਾ ਕੇ ਨਹੀਂ ਗੱਡੀ ਲੰਘਣੀ, ਕਦੇ ਵੀ ਨਹੀਂ ਭਜਾ ਕੇ ਲੰਘਣੀ, ਤੇ ਉਦੋਂ ਬਾਅਦ ਨਹੀਂ ਕਦੇ ਇਦਾਂ ਹੋਇਆ ਜੀ ਹੈ ਨਾ, ਫਿਰ ਰੁਕ ਜਾਈਦਾ।
0: ਨਾਕੇ ਤੇ ਫਿਰ ਕਿੱਦਾਂ ਪਵਾਇਆ?
1: ਬੋਲੀਆਂ ਵੀ ਪਾਉਣੀਆਂ ਪੈ ਜਾਂਦੀਆਂ।
0: ਮੈਨੂੰ ਮੈਸੇਜ ਕੀਤਾ ਕਹਿੰਦੇ ਨਾਕੇ ਤੇ ਕਿੱਦਾਂ ਪਵਾਇਆ?
1: ਹਾਂਜੀ ਹਾਂਜੀ ਪਵਾਇਆ, ਉਹ ਕਹਿੰਦੇ ਚਾਰ ਪਹਿਲਾਂ ਬੋਲੀਆਂ ਸੁਣਾ ਕੇ ਜਾਓ।
0: ਅੱਛਾ,
1: ਫਿਰ ਅਸੀਂ ਬੋਲੀਆਂ ਸੁਣਾਈਆਂ ਉਹਨਾਂ ਨੂੰ ਜੀ, ਬੋਲੀਆਂ ਸੁਣਾ ਕੇ ਤੁਰੇ ਫਿਰ ਉੱਥੋਂ।
0: ਵੈਰੀ ਗੁੱਡ, ਤੇ ਤੁਹਾਡਾ ਬੋਲੀਆਂ ਸੁਣਾ ਕੇ ਸਰ ਗਿਆ ਦੇਖ ਲਓ।
1: ਹਾਂਜੀ ਹਾਂਜੀ
0: ਹਾਂਜੀ, ਤੇ ਨਹੀਂ ਤੇ ਅਫਸਰ ਹੀ ਚੰਗਾ ਸੀ, ਕੋਈ ਹੁਸ਼ਿਆਰਪੁਰ ਏਰੀਆ ਸੀ ਨਾ,
1: ਪੜ੍ਹਿਆ ਲਿਖਿਆ ਏਰੀਆ ਨਾ, ਸਭ ਤੋਂ ਪੜ੍ਹਿਆ ਲਿਖਿਆ ਹੁਸ਼ਿਆਰਪੁਰ ਆ ਜਿਹੜਾ ਜੀ।
0: ਹਾਂ, ਤੇ ਤਾਂ ਹੀ ਬਚਾਅ ਹੋ ਗਿਆ ਤੁਹਾਡਾ। ਤੇ ਬਾਈ ਅਗਲੀ ਬੋਲੀ ਤਿਆਰ ਕਰੋ, ਤੇ ਆਪਾਂ ਗਏ ਤੇ ਆਏ, ਤੇ ਨਾਲ ਦੋਸਤੋ ਪ੍ਰੋਗਰਾਮ ਤੇ ਤੁਸੀਂ ਜੁੜੇ ਰਹਿਣਾ 92.7 FM ਨੂੰ ਇਸੇ ਤਰ੍ਹਾਂ ਟਿਊਨ ਇਨ ਕਰਕੇ ਰੱਖੋ, ਤੇ ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਣੇ।
2: Listen to 92.7 FM CKJS on the iHeartRadio app. Get the app for free in your app store now. Search iHeartRadio. CKJS 92.7 FM and HD1 Winnipeg. An Evanoff Communication Station.
3: ਇੱਕ ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ। ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ, ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ। ਯਾਦ ਰੱਖੋ ਡੁੱਬਣਾ ਤੇਜ਼ ਤੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ, ਪਰ ਇਹ ਤੋਂ ਬਚਿਆ ਜਾ ਸਕਦਾ ਹੈ।
4: Overgrown trees near power lines can be dangerous, causing fires and outages. Manitoba Hydro is now doing more vegetation management to keep you safe and keep your lights on. If you see crews working on trees near power lines in your neighborhood or along highways, please keep a safe distance. Learn more at hydro.mb.ca/vegetation. Manitoba Hydro, energy for life.
5: Don't miss the Mondetta brand's clearance sale. Get great deals on Mondetta, MPG, and Modern Ambition clothing. Prices starting as low as $3. Mondetta's brand's clearance sale. Monday to Friday from 9 a.m. until 3 p.m. at 1111 Winnipeg Avenue.
2: 92.7 FM CKJS. We are the station that speaks your language.
0: ਜੁੜੇ ਹੋਏ ਹੋ ਪ੍ਰੋਗਰਾਮ ਰੇਡੀਓ ਧਮਾਲ ਦੇ ਨਾਲ 92.7 FM ਦੇ ਉੱਤੇ। ਇੱਕ ਕਾਲ ਲੈਂਦੇ ਹਾਂ ਜੀ। ਕਾਲਰ ਜੀ, ਤੁਸੀਂ ਆਉਂਦੀ ਰਹੋ।
6: ਹਾਂਜੀ ਵਿਰਾਟ ਸਾਹਿਬ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਹਰਦੇਵ ਭਾਜੀ, ਕੀ ਹਾਲ ਨੇ?
6: ਬਸ ਠੀਕ ਠਾਕ ਆ। ਇੱਥੇ ਆਪਣੇ ਵੀ ਬੋਲੀਆਂ ਪਵਾ ਲਓ ਫਿਰ ਹੁਣ।

0: ਬਈ ਇੱਕ ਤਾਂ ਪ੍ਰੋਗਰਾਮ ਸਿਰਾਵਾ ਮੁੰਡੇ ਦੀਆਂ ਗੱਲਾਂ ਬਾਤਾਂ ਵਧੀਆ, ਇੱਕ ਬਾਈ ਨੇ ਜਿਹੜੀ ਗੱਲ ਸੁਣਾਈ ਨਾ, ਕਹਿੰਦਾ ਅੰਕਲ ਨੇ ਠਾਇਆ ਹਰੇਕ ਵਿਆਹ ਚ ਇੱਕ ਲੰਬੜਦਾਰ ਹੁੰਦਾ ਵੀਰੇ,
1: ਜਿਹੜੇ ਜਿਹਦੇ ਰਿਸਪੋਨਸੀਬਲ ਬੰਦਾ ਹੁੰਦਾ ਉਹ,
0: ਹਾਂ ਜਿਹੜੇ ਛੱਜ ਬੰਨ ਦਿੰਦੇ ਆ,
1: ਹਾਂ
0: ਤੂੰ ਹੀ ਆ ਬਸ, ਤਾਂ ਹੀ ਭਰਾ ਛੇਤੀ ਲੈ ਕੇ ਜਾਣੀ ਆ, ਤਾਂ ਹੀ ਲੈ ਕੇ ਆਉਣੀ ਆ, ਵਿਆਹ ਜ਼ਿਆਦਾ ਕਰ ਫੁੱਫੜਾਂ ਨੂੰ ਕਹਿ ਦਿੰਦੇ ਵੀ ਤਾਂ ਹੀ ਤੂੰ ਹੀ ਆ ਮੋਰਲਾ ਮੋਢੀ, ਬਾਕੀ ਤਾਂ ਸਾਰਿਆਂ ਨੇ ਲੇਟ ਕਰਾ ਦੇਣਾ, ਤੂੰ ਹੀ ਟਾਈਮ ਸਿਰ ਆਉਣਾ,
1: ਬਸ ਬਸ ਬਸ ਸਹੀ ਗੱਲ ਹੈ,
0: ਉਹ ਅੰਕਲ ਜੀ ਦੀ ਫਿਰ ਉਹ ਭੂਮਿਕਾ ਸੀਗੀ, ਬਹੁਤ ਜ਼ਿੰਮੇਵਾਰੀ ਨਾਲ ਵੈਸੇ ਬਾਜੇ ਬੁਜੇ ਆ ਕਹਿ ਦਿੰਦੇ ਆ, ਉਹ ਸਾਰੀ ਜ਼ਿੰਮੇਵਾਰੀ ਅੰਕਲ ਹੁਣ ਉਹਦੀ ਹੋਣੀ ਆ, ਅੰਕਲ ਜੀ ਤੇ ਵੀ ਸਾਰਾ ਕੁਛ ਕਰਕੇ ਤੇ ਵੀ ਬਰਾਤ ਹੋਣੀ ਆਪਾਂ,
1: ਸਹੀ ਗੱਲ ਹੈ ਜੀ,
0: ਹਾਂਜੀ ਹਾਂਜੀ ਹੁੰਦਾ ਜੀ, ਇਹ ਜ਼ਰੂਰੀ ਥੋੜੀ ਜੀ,
1: ਬਿਲਕੁਲ
0: ਇੱਕ ਬੰਦਾ ਤਾਂ ਹੁੰਦਾ ਹੀ ਆ,
1: ਥੈਂਕ ਯੂ,
0: ਵਧੀਆ ਪ੍ਰੋਗਰਾਮ ਬਾਈ, ਬਹੁਤ ਸੋਹਣਾ ਪ੍ਰੋਗਰਾਮ ਆ ਤੁਹਾਡਾ,
1: ਥੈਂਕ ਯੂ ਬਾਈ, ਥੈਂਕ ਯੂ, ਬਹੁਤ ਮਿਹਰਬਾਨੀ, ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਧੰਨਵਾਦ ਤੁਹਾਡਾ, ਔਰ 92.7 FM ਨੂੰ ਤੁਸੀਂ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਹਰ ਰੋਜ਼ ਟਿਊਨ ਇਨ ਕਰ ਲਿਆ ਕਰੋ 1 ਵਜੇ ਤੋਂ ਲੈ ਕੇ 3 ਵਜੇ ਤੱਕ, ਸੋ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ, ਔਰ ਹਰਮਿੰਦਰ ਪਾਲ ਸਿੰਘ ਜੀ ਬਰੈਵੋ ਤੋਂ, ਬਰੈਵੋ ਦੇਸ਼ ਹੈ ਕੋਈ ਹਾਂ ਸਰ, ਹੈ ਹੋਣਾ ਕੋਈ ਹਨਾ ਬਰੈਵੋ ਸ਼ਾਇਦ, ਬਾਈ ਹਰਮਿੰਦਰ ਬਾਈ ਸਾਨੂੰ ਸ਼ਾਇਦ ਇਹੀ ਲੱਗਿਆ ਗਾ ਵੀ ਤੁਸੀਂ ਬਰੈਵੋ ਕੋਈ ਦੇਸ਼ ਹੈਗਾ ਕਿ, ਸੁਣਿਆ ਨੀ ਗਾ ਕਿ ਕੁਛ ਹੋਰ ਕਹਿੰਦੇ ਹੋ ਵੀਰੇ, ਜਾਂ ਭਰਾਵੋ ਕਿਹਾ, ਅੱਛਾ ਭਰਾਵੋ ਕਿਹਾ, ਠੀਕ ਹੈ, ਥੈਂਕ ਯੂ, ਤੇ ਬਾਈ ਸਿਰਾ ਲਾਇਆ ਪਿਆ ਫਰੋਮ ਯੂਵੀ ਜੀ, ਧੰਨਵਾਦ, ਵਿਸ਼ਾਲ ਸ਼ਰਮਾ ਜੀ ਦੀ ਆਈ ਡੀ ਤੋਂ ਮੈਸੇਜ ਕਰ ਰਹੇ ਹੋ, ਬਾਈ ਜੀ ਤੀਰਥ ਨੂੰ ਕਹੋ ਕਿ ਆਪਣੇ ਪਿੰਡਾਂ ਵੱਲ ਦੀ ਇੱਕ ਬੋਲੀ ਉਹ ਵੀ ਜ਼ਰੂਰ ਸੁਣਾ ਦਿਓ, ਉਹ ਵੀ ਸੁਣਾ ਦੇਣਗੇ ਬਾਈ,
2: ਜ਼ਰੂਰ ਜੀ,
1: ਤੇ ਇੱਕ ਬੋਲੀ ਤੇ ਫਿਰ ਕੁਝ ਗੱਲਾਂ, ਠੀਕ ਆ,
2: ਹਾਂਜੀ
1: ਚਲੋ ਜੀ,
3: ਹੋ ਮੇਰਾ

0: ਐਂਡ ਤੇ ਆਪਾਂ ਕਹਿਣਾ ਰੇਡੀਓ ਧਮਾਲ,
1: ਰੇਡੀਓ ਧਮਾਲ,
0: ਵੈਰੀ ਗੁੱਡ। ਬ੍ਰੈਵੋ ਕਹਿੰਦੇ, ਬ੍ਰੈਵੋ ਦਾ ਮਤਲਬ ਆ ਹਿੰਮਤ ਬਣਾਈ ਰੱਖੋ, ਚੜ੍ਹਦੀ ਕਲਾ ਵਿੱਚ ਰਹੋ, ਠੀਕ ਹੈ ਨਾ ਜੀ। ਹੁਣ ਗੱਲ ਆਈ ਹੈ ਬ੍ਰੈਵੋ ਇਟਾਲੀਅਨ ਵਿੱਚ ਬੋਲਿਆ ਹੋਇਆ। ਅੱਛਾ ਕੌਰ ਸੰਧੂ ਜੀ, ਥੈਂਕ ਯੂ ਤੁਹਾਡਾ, ਤੇ ਅਸੀਂ ਤੇ ਆਹ ਤਾਂ ਨੌਲੇਜ ਦੇ ਵਿੱਚ ਵਾਧਾ ਹੋ ਗਿਆ ਨਾਲ ਨਾਲ, ਤੇ ਬਾਈ ਕਮਾਲ ਦੀ ਗੱਲ ਆ। ਤੇ ਔਰ ਮਿਸ ਈਵੀ ਕੌਰ ਵੀ ਕਹਿ ਰਹੇ ਨੇ ਬ੍ਰੈਵੋ ਮਤਲਬ ਵੰਡਰਫੁਲ ਜਾਂ ਵਾਓ ਵਾਓ। ਓਕੇ ਗਾਣੂ ਬਾਈ, ਮੈਂ ਤੁਹਾਨੂੰ ਇੱਕ ਗੱਲ ਦੱਸਾਂ,
2: ਹਾਂਜੀ,
0: ਬ੍ਰੈਵੋ ਠੀਕ ਹੈ ਨਾ।

0: ਬਈ ਵਾਹ, ਥੈਂਕ ਯੂ ਥੈਂਕ ਯੂ ਥੈਂਕ ਯੂ। ਆਪਣੀ ਵੀ ਆਈਡੀ ਮੈਂਸ਼ਨ ਕਰਿਓ ਦੁਬਾਰਾ ਫਿਰ ਬਾਈ, ਤੁਹਾਨੂੰ ਅਸੀਂ ਟੈਗ ਕਰਾਂਗੇ ਸਾਰੀਆਂ ਵੀਡੀਓਜ਼ ਦੇ ਵਿੱਚ। ਸੰਪਰਕ ਕਰ ਸਕਦੇ ਹੋ ਤੁਹਾਡੇ ਵੱਲੋਂ ਦਿਲਾਂ ਦੀ ਬਾਰਿਸ਼, ਔਰ ਹੁਣ ਤੱਕ 7,741 ਤੁਹਾਡੇ ਵੱਲੋਂ ਭੇਜੇ ਗਏ ਦਿਲ, ਔਰ ਤਕਰੀਬਨ 3,000 ਦੇ ਕਰੀਬ ਸਾਡੇ ਵਿਊ, ਔਰ ਤੁਹਾਡੇ ਵੱਲੋਂ ਹੁਣ ਤੱਕ ਔਰ 44 ਮਿੰਟ ਦਾ ਸਮਾਂ ਆਪਣੇ ਕੋਲ ਹੋਰ ਹੈਗਾ ਗਾ। ਸੋ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਨਾਲ ਜੁੜ ਕੇ ਰਹਿਣਾ, ਅਤੇ ਗੱਲਬਾਤ ਅਤੇ ਗਾਣੇ ਅਤੇ ਬੋਲੀਆਂ ਅਤੇ ਸਾਰਾ ਪੂਰਾ ਤੁਸੀਂ ਇੰਜੋਏ ਕਰਨਾ ਗਾ। ਅਤੇ ਐਵੇਂ ਹੁੰਦਾ ਬਾਈ, ਅੱਜ ਕੱਲ੍ਹ ਤਾਂ ਜਿਵੇਂ ਵਿਆਹ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਚਾਹੇ ਆਪਾਂ ਜ਼ੋਰ ਲਾਉਂਦੇ ਹਾਂ ਵੀ ਜਲਦੀ ਤੁਰੇ ਬਰਾਤ, ਜਲਦੀ ਤੁਰੇ ਬਰਾਤ, ਜ਼ਿਆਦਾਤਰ ਤਾਂ ਲੇਟ ਬਰਾਤ ਹੋਣ ਦਾ ਕਾਰਨ ਲੇਡੀਜ਼ ਹੁੰਦੇ ਆ ਕਿ ਬੰਦੇ ਹੁੰਦੇ? ਮੈਂ ਤੁਹਾਡੇ ਤੋਂ ਖਵਾਉਣਾ ਚਾਹੁੰਦਾ।
1: ਜ਼ਿਆਦਾਤਰ ਲੇਡੀਜ਼ ਹੁੰਦੇ ਆ ਜੀ।
0: ਅੱਛਾ ਜੀ।
1: ਵਿਆਹ ਵਾਲੇ ਮੁੰਡੇ ਦੀਆਂ ਭੈਣਾਂ।
0: ਭੈਣਾਂ?
1: ਹਾਂ,
0: ਉਹ ਤੜਕੇ ਤੜਕੇ
1: ਪਾਰਲਰ ਚਲੇ ਜਾਂਦੇ ਨੇ, ਤੇ ਫਿਰ ਉਧਰੋਂ ਵਾਪਸੀ ਦਾ ਤੁਹਾਨੂੰ ਪਤਾ ਟਾਈਮ ਲੱਗ ਹੀ ਜਾਂਦਾ ਵੀਰੇ, ਹਨਾ?
0: ਹਾਂਜੀ।
1: ਤੇ ਉਹ 3-4 ਘੰਟੇ ਮੋਸਟਲੀ, 5 ਵੀ ਲੱਗ ਜਾਂਦੇ ਨੇ ਉਧਰੋਂ।
0: ਹਾਂ ਹਾਂ,
1: ਉਹ ਹੀ ਲੇਟ ਆਉਂਦੇ ਨੇ ਜ਼ਿਆਦਾ, ਇਹ ਕਾਰਨ ਹੈ।
0: ਤੁਸੀਂ ਤਾਂ ਬਹੁਤ ਵਿਆਹ

0: ਦੇਖੇ ਹੋਣੇ ਆ ਬਾਈ, ਕੋਈ ਗਿਣਤੀ ਗੁਣਤੀ ਕੀਤੀ ਆ?
1: ਨਾ ਵੀਰੇ ਨਹੀਂ ਕੀਤੀ, 2011 ਤੋਂ ਲੈ ਕੇ ਦੇਖ ਲਓ ਵੀ ਸੀਜ਼ਨ ਦੇ ਵਿੱਚ ਅਸੀਂ ਇੱਕ ਟੀਮ ਤਿੰਨਾਂ ਟੀਮਾਂ ਦੇ ਨਾਲ 300 ਫੰਕਸ਼ਨ ਪਲੱਸ ਲਾ ਦਿੰਦੇ ਸੀ, ਇੱਕ ਟੀਮ ਨਾਲ 100 ਪਲੱਸ ਫੰਕਸ਼ਨ ਲਾ ਦਿੰਦੇ ਸੀ, ਅਤੇ 11 ਸਾਲਾਂ ਦੇ ਵਿੱਚ 12 'ਚ ਕਿੰਨੇ ਬਣ ਗਏ ਨੇ ਜੀ?
0: ਅੱਛਾ ਜੀ, ਉਹਨਾਂ ਕੀ ਆਉਂਦਾ ਮੈਨੂੰ ਵੀ ਮੈਥ, ਪਰ ਊਂ ਗੱਲ ਬਰੈਵੋ ਆ।
1: ਹਾਂਜੀ ਹਾਂਜੀ,
0: ਗੱਲ ਬਰੈਵੋ ਆ, ਗੱਲ ਮਤਲਬ ਵਾਓ ਆ, ਠੀਕ ਹੈ ਜੀ, ਹੈਂ
1: ਬਰੈਵੋ,
2: ਨਵਾਂ ਵਰਲਡ ਮਿਲਿਆ ਹੈ
0: ਬ੍ਰੈਵੋ। ਹਾਂ, ਸ਼ਬਦ ਸਿੱਖਦੇ ਰਹਿਣੇ ਚਾਹੀਦੇ, ਦੇਖ ਲਓ ਹਨਾ, ਤੇ ਅੱਜ ਆਪਾਂ ਨਵਾਂ ਸਿੱਖਿਆ ਹੈਗਾ, ਬੈਸਟ ਰੇਡੀਓ ਸਟੇਸ਼ਨ, ਕੀਪ ਇਟ ਅਪ ਬ੍ਰੋ, ਥੈਂਕ ਯੂ ਬ੍ਰੈਵੋ, ਸੋ ਬਹੁਤ ਮਿਹਰਬਾਨੀ। ਤੇ ਸਟੂਡੀਓ ਨੰਬਰ 204-780-8881, ਕਦੇ ਐਂ ਹੋਇਆ ਵੀ ਉੱਧਰੋਂ ਤਾਂ ਬਰਾਤ ਚੜ੍ਹਨੀ ਸੀ, ਉੱਧਰੋਂ ਲੜਾਈ ਹੋ, ਵਿਆਹਾਂ 'ਚ ਤਾਂ ਲੜਾਈ ਹੁੰਦੀ ਆ, ਪਰ ਜਿਵੇਂ ਸੁਬਹਾ ਸੁਬਹਾ ਲੇਟ ਪਿੱਛੇ ਵੀ?
1: ਇੰਡੀਆ ਤਾਂ ਬਹੁਤ ਸੀਗਾ ਜੀ, ਅਤੇ ਇੱਥੇ ਵੀ ਹੋਇਆ ਜੀ, ਅਸੀਂ ਉਸਤਾਦ ਜੀ ਪਿਛਲੇ ਵੀਕ ਆਪਾਂ ਗਏ ਸੀ ਨਾ ਐਡਮਿੰਟਨ, ਅਤੇ ਉੱਥੇ ਵੈਸੇ ਹੁੰਦੀ ਰਹਿੰਦੀ ਆ ਜੀ ਲੜਾਈ ਤਾਂ,
0: ਦੱਸੇ ਦੱਸੇ
1: ਤੇ ਉਹ ਸੁਰਮਾ ਪਾਉਣ ਪਿੱਛੇ ਉਹ US ਤੋਂ ਆਈ ਸੀ ਫੈਮਿਲੀ ਜੀ, ਉਹਨਾਂ ਨੇ ਉੱਥੇ ਫਾਰਮ ਹਾਊਸ ਲਿਆ ਸੀ ਨਾ, ਅਤੇ ਉੱਥੇ ਕੀਤੀ ਸੀ ਉਹਨਾਂ ਨੇ ਮੈਰਿਜ, ਉਹ ਸੁਬਹਾ ਸੁਬਹਾ ਕਿਤੇ ਉਹਨਾਂ ਨੇ ਟਾਈਮ ਦੇ ਤਾ ਵੀ ਆਪਾਂ 8:30 ਸੁਰਮਾ ਜਾਂ 7:15 ਪਾਉਣਾ ਜੀ ਹਨਾ, ਤੇ ਉਹ ਜਿਹੜੇ ਭਾਬੀ ਸੀਗੇ ਮੁੰਡੇ ਦੇ ਬੜੀ ਘੈਂਟ ਉਹ ਲੈ ਕੇ ਆਏ ਹਨਾ ਸਜਾ ਕੇ ਸੁਰਮਾ ਪਾਉਣ ਵਾਸਤੇ, ਹਾਂ ਬਹੁਤ ਸੋਹਣੀ ਥਾਲੀ ਹਨਾ, ਬੜੀ ਰੀਝਾਂ ਨਾਲ ਲਿਆਂਦੀ, ਤੇ ਉਧਰੋਂ ਉਹਨਾਂ ਨੂੰ ਪਤਾ ਨੀ ਜਲਦੀ ਸੀ ਪਤਾ ਨੀ ਕਿੱਦਾਂ, ਤੇ ਉਹਨਾਂ ਨੇ ਵੇਟ ਨੀ ਕੀਤੀ ਹਨਾ, ਉਹਨਾਂ ਨੇ ਹੋਰ ਭਾਬੀ ਤੋਂ ਸੁਰਮਾ ਪਵਾਤਾ।
0: ਅੱਛਾ,
1: ਤੇ ਉੱਥੇ ਫਿਰ ਕਾਫੀ ਹੋਇਆ ਜੀ ਉਹਨਾਂ ਨਾਲ, ਗੁੱਸੇ ਹੋ ਗਏ ਸੀਗੇ ਵੀ ਨਹੀਂ ਤੁਸੀਂ ਮੇਰੀ ਵੇਟ ਨਹੀਂ ਕੀਤੀ, ਤੇ ਉਦਾਂ ਹੀ ਕਿ ਇੰਡੀਆ ਤਾਂ ਸਹੀ ਆ ਜੀ, ਇੱਥੇ ਵੀ ਚੱਲਦਾ,
0: ਹਾਂਜੀ
1: ਇੱਥੇ ਵੀ ਲੜਾਈ ਹੋ ਜਾਂਦੀ ਆ,
0: ਉਧਰੋਂ ਨਾ ਰੋ ਸਕਦਾ ਕੋਈ, ਨਾ ਭਾਬੀ ਰੋ ਸਕਦੀ ਸੀ, ਉਹ ਮੇਕਅਪ ਲੈਂਦਾ ਹੋਣਾ,
1: ਹਾਂਜੀ ਹਾਂਜੀ ਹਾਂਜੀ ਬਿਲਕੁਲ, ਨਹੀਂ ਥੋੜਾ ਥੋੜਾ ਰੋ ਰਹੇ ਸੀ, ਉਹਨਾਂ ਦੇ ਹਸਬੰਡ ਬੋਲਦੇ ਆ ਬਾਈ ਹਨਾ, ਨਾ ਨਾ ਚਲੋ ਕੋਈ ਗੱਲ ਨਹੀਂ, ਰੋਣਾ ਤੁਸੀਂ ਮੇਕਅਪ ਖਰਾਬ ਹੋ ਜਾਊਗਾ,
0: ਚਲੋ ਹੁਣ ਪਾਲੋ, ਠੀਕ ਹੈ ਚਲੋ, ਉਹਨਾਂ ਦਾ ਵੀ ਚਾਅ ਹੋਣਾ ਵੀ ਮੈਂ ਵਿਆਹ ਤੇ ਸੁਰਮਾ ਪਾਉਣਾ,
1: ਬਿਲਕੁਲ
0: ਹਨਾ, ਤੇ ਇੱਕ ਚਲੋ ਇਹੀ ਆ ਫਿਰ ਸ਼ਗਨਾਂ ਦੇ ਵਿੱਚ ਥੋੜਾ ਬਹੁਤ, ਫਿਰ ਇਹ ਗੱਲਾਂ ਨਾ ਹੋਣ ਤਾਂ ਵਿਆਹ ਕਾਮਯਾਬ ਨਹੀਂ ਹੁੰਦਾ ਹਨਾ,
1: ਸਿਰੇ ਨਹੀਂ ਚੜਦਾ,
0: ਸਿਰੇ ਨਹੀਂ ਚੜਦਾ ਹੈਗਾ, ਬਿਲਕੁਲ ਸਹੀ ਗੱਲ ਆ। ਸੋ ਥੈਂਕ ਯੂ ਹਰਮਿੰਦਰਪਾਲ ਜੀ, ਕਹਿੰਦੇ ਮੈਂ ਵੀ ਕੈਲਗਰੀ ਹਾਂ ਔਰ ਸਿੰਗਰ ਹਾਂ, ਤੇ ਆਪਣੀ ਈਮੇਲ ਆਈ ਡੀ ਵੀ ਭੇਜ ਰਹੇ ਨੇ, ਤੇ ਸ਼ਾਇਦ ਤੁਹਾਡੇ ਨਾਲ ਇਹਨਾਂ ਨੇ ਵੀ ਟੀਮ ਵਰਕ ਕਰਨਾ ਹੋਵੇ ਜੀ, ਤੁਸੀਂ ਇਹਨਾਂ ਨੂੰ ਸੰਪਰਕ ਕਰ ਲਿਓ ਜੀ, ਜੇਕਰ ਤੁਸੀਂ ਗੱਲਬਾਤ ਕਰ ਸਕਦੇ ਹੋ। ਥੈਂਕਸ ਦਾ ਮਤਲਬ ਆ ਗ੍ਰੇਜ਼ੀ, ਕੌਰ ਸੰਧੂ ਜੀ ਕਹਿੰਦੇ ਆ, ਇਹ ਅੱਜ ਸਾਡੇ ਤੋਂ ਇੱਕ ਹੀ ਸਿੱਖਿਆ ਜਾਣਾ, ਇਹਨਾਂ ਨਹੀਂ ਸਿੱਖਿਆ ਜਾਣਾ, ਥੈਂਕਸ ਦਾ ਮਤਲਬ ਹੁੰਦਾ ਗ੍ਰੇਜ਼ੀ, ਕਾਹਦੇ ਵਿੱਚ ਸੀ ਉਹ ਸ਼ਬਦ ਪਹਿਲਾਂ ਆਪਾਂ ਜਿਹੜਾ ਬੋਲਿਆ ਸੀ?
1: ਇਟਾਲੀਅਨ ਦੇ ਵਿੱਚ,
0: ਇਟਾਲੀਅਨ, ਤੇ ਇਹ ਗ੍ਰੇਜ਼ੀ ਵੀ ਇਟਾਲੀਅਨ ਆ ਹਨਾ, ਤੇ ਓਕੇ ਜੀ, ਸੋ ਤੁਹਾਡਾ ਸਾਰਿਆਂ ਦਾ ਅਸੀਂ ਗ੍ਰੇਜ਼ੀ ਆਖਦੇ ਹਾਂ, ਤੇ ਧੰਨਵਾਦ ਆਖਦੇ ਹਾਂ ਤੁਹਾਨੂੰ ਸਾਰਿਆਂ ਨੂੰ, ਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤੇ ਨਾਲ ਪਾਰਟੀਸਪੇਟ ਕਰ ਰਹੇ ਹੋ, ਸੋ ਸਾਨੂੰ ਹੋਰ ਵੀ ਚੰਗਾ ਲੱਗਦਾ ਜਦ ਤੁਸੀਂ ਪਾਰਟੀਸਪੇਟ ਕਰਦੇ ਹੋ। ਤੁਸੀਂ ਬਾਈ ਜੀ ਅਗਲੀ ਬੋਲੀ ਤਿਆਰ ਰੱਖਿਓ, ਤੇ ਐਂਡ ਦੇ ਆਪਾਂ ਕਹਿਣਾ ਰੇਡੀਓ ਧਮਾਲ, ਠੀਕ ਹੋ? ਤੇ ਉਸ ਤੋਂ ਪਹਿਲਾਂ ਮੈਂ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ ਵੀ ਰੀਮੈਕਸ ਪਰਫਾਰਮੈਂਸ ਰਿਐਲਿਟੀ ਇੱਕ ਨੰਬਰ 1 ਬ੍ਰੋਕਰੇਜ ਆ ਮੈਨੀਟੋਬਾ ਦੇ ਵਿੱਚ, ਔਰ ਮਗਲੇ 8 ਸਾਲਾਂ ਤੋਂ ਜਿਹੜੇ ਕਿ ਨੰਬਰ 1 ਪ੍ਰੋਡਿਊਸਿੰਗ ਬ੍ਰੋਕਰੇਜ। ਤੁਸੀਂ ਵੀ ਜੇਕਰ ਰੀਅਲ ਸਟੇਟ ਏਜੰਟ ਤੋਂ ਲਾਇਸੈਂਸ ਲੈ ਲਿਆ, ਲੈਣ ਦੀ ਸਕੀਮ ਕਰ ਰਹੇ ਹੋ, ਤਾਂ ਰੀਮੈਕਸ ਪਰਫਾਰਮੈਂਸ ਰਿਐਲਿਟੀ ਨੂੰ ਜ਼ਰੂਰ ਜਾ ਕੇ ਮਿਲੋ, ਇਹਨਾਂ ਦੇ ਪੈਕੇਜ ਚੈੱਕ ਕਰੋ, ਫਲੈਕਸੀਬਲ ਫੀਸ ਦੀ ਆਪਸ਼ਨ ਚੈੱਕ ਕਰੋ, ਆਫਿਸ ਦੇ ਵਿੱਚ ਤੁਹਾਨੂੰ ਵਰਕ ਸਪੇਸ ਮਿਲੇਗੀ, ਆਫਿਸ ਮਿਲੇਗਾ, ਔਰ ਤੁਸੀਂ ਕਲਾਇੰਟਸ ਨਾਲ ਮੀਟਿੰਗ ਕਰਨੀ ਹੋਵੇ ਤਾਂ ਵਧੀਆ ਮਾਹੌਲ ਵਾਲਾ ਔਰ ਸਾਫ਼ ਸੁਥਰਾ ਆਫਿਸ ਵੀ ਤੁਸੀਂ ਵਰਤ ਸਕਦੇ ਹੋ। ਹੋਰ ਬਹੁਤ ਸਾਰੇ ਜਿਹੜੇ ਬੈਨੀਫਿਟ ਤੁਹਾਨੂੰ ਹੋ ਸਕਦੇ ਨੇ, 942 ਸੇਂਟ ਮੈਰੀ ਰੋਡ 'ਤੇ ਜਾ ਕੇ ਰਜਨ ਖਿੰਦਾ ਜੀ ਨਾਲ ਗੱਲਬਾਤ ਕਰ ਸਕਦੇ ਹੋ, ਨੰਬਰ 204-891-0233 0233 'ਤੇ ਗੱਲਬਾਤ ਹੋਵੇਗੀ, ਅਤੇ ਡਾਕਟਰ ਸੰਦੀਪ ਸਿੰਧ ਜੀ ਕੋਲ ਜਾਓ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਤੁਸੀਂ ਬਿਮਾਰੀ ਦਾ ਇਲਾਜ ਚਾਹੁੰਦੇ ਹੋ, ਪੁਰਾਣੀ ਤੋਂ ਪੁਰਾਣੀ ਹੋਵੇ ਚਾਹੇ ਨਵੀਂ ਹੋਵੇ, ਡਾਕਟਰ ਸੰਦੀਪ ਸਿੰਧ ਜੀ ਦੀ ਸਲਾਹ ਅਤੇ ਗੱਲਬਾਤ ਕਰਨ ਦਾ ਤਰੀਕਾ ਤੁਹਾਨੂੰ, ਪਹਿਲਾਂ ਤਾਂ ਬੰਦਾ ਅੱਧਾ ਠੀਕ ਹੋ ਜਾਂਦਾ ਜਦੋਂ ਡਾਕਟਰ ਸਾਹਿਬ ਚੱਜ ਨਾਲ ਗੱਲ ਸੁਣ ਲੈਣ, ਅਤੇ ਡਾਕਟਰ ਸੰਦੀਪ ਸਿੰਧ ਜੀ ਤੁਹਾਡੀ ਗੱਲਬਾਤ ਬੜੀ ਨਿਮਰਤਾ ਦੇ ਨਾਲ ਸੁਣਦੇ ਨੇ। ਸੋ ਨੰਬਰ 204-414-1139 204-414-1139 1287 ਜੈਫਰਸਨ ਐਵਨਿਊ 'ਤੇ ਜਾ ਕੇ ਤੁਸੀਂ ਇਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਸਿੱਧੂ ਸਾਹਿਬ ਬਹੁਤ ਮਿਹਰਬਾਨੀ, ਔਰ ਪ੍ਰੋਗਰਾਮ ਨੂੰ ਤੁਸੀਂ ਸਾਂਝਾ ਕਰਨ ਦੇ ਲਈ ਔਰ ਸ਼ੇਅਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗਾ, ਅਤੇ ਕੈਲੀਫੋਰਨੀਆ ਵੀ ਜਾਣਗੇ ਤੀਰਥ ਬਰਾੜ, ਮਾਸਕ ਮਾਨ ਜੀ ਕਹਿ ਰਹੇ ਨੇ, ਔਰ ਕੈਲੀਫੋਰਨੀਆ ਅਗਲੇ ਸਾਲ ਕਿ ਆਹ ਸਾਲ ਬਾਈ USA ਵੀ ਹੁਣ ਤੁਸੀਂ ਜਾਣ ਲੱਗ ਜਾਓਗੇ?
1: ਹਾਂਜੀ ਹਾਂਜੀ,
0: ਕਦੋਂ?
1: ਨੈਕਸਟ ਈਅਰ ਦੀ ਹੋਈ ਆ ਜੀ ਬੁਕਿੰਗ ਇੱਕ।
0: ਅੱਛਾ ਜੀ,
1: ਸ਼ਿਆਟਲ ਤੋਂ ਆ ਜੀ।
0: ਓਕੇ, ਲਾ ਰੇਡੀਓ ਆ ਜੀ, ਰੇਡੀਓ ਇਟਾਲੀਅਨ 'ਚ ਗੂਗਲ 'ਤੇ ਕੀਤਾ ਜੀ, ਲਾ ਰੇਡੀਓ ਆ ਜੀ, ਅਤੇ ਦੀਪ ਜੀ ਬਹੁਤ ਮਿਹਰਬਾਨੀ, ਅੱਜ ਅਸੀਂ ਇਟਾਲੀਅਨ 2 ਸ਼ਬਦ ਹੀ ਸਿੱਖਣੇ ਆ, ਇੱਕ ਤਾਂ ਸੀਗਾ ਬ੍ਰੈਵੋ ਅਤੇ ਦੂਜਾ ਸੀਗਾ
2: ਅੰਗਰੇਜ਼ੀ।
0: ਹੈਂ?
2: ਅੰਗਰੇਜ਼ੀ,
0: ਅੰਗਰੇਜ਼ੀ ਆਹ ਸੌਖਾ ਕਰਤਾ ਮੈਨੂੰ ਵੀ, ਅੰਗਰੇਜ਼ੀ ਨੂੰ ਅੰਗਰੇਜ਼ੀ ਕਹਿਣਾ, ਵੈਰੀ ਗੁੱਡ, ਹੁਣ ਨਹੀਂ ਭੁੱਲਦੇ। ਸੋ ਅੰਗਰੇਜ਼ੀ, ਅੰਗਰੇਜ਼ੀ ਦਾ ਮਤਲਬ ਆ ਵੀ ਤੁਹਾਡਾ ਧੰਨਵਾਦ, ਅਤੇ ਬਹੁਤ ਮਿਹਰਬਾਨੀ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ, ਅਤੇ ਅਗਲੀ ਬੋਲੀ ਆਪਣੇ ਕੋਲ 38 ਮਿੰਟ ਹੀ ਰਹਿ ਗਏ, ਟਾਈਮ ਵਾਲਾ ਭੱਜਿਆ ਨਾ।
1: ਹਾਂਜੀ
0: ਹਾਂਜੀ,
1: ਇਕੱਠੇ ਹੋ ਕੇ ਮੁੰਡੇ ਮੈਨੂੰ ਕਹਿੰਦੇ ਘਰੋਂ ਬੁਲਾ ਕੇ।

0: ਆਹ ਪ੍ਰੋਗਰਾਮ ਮੈਂ ਸਾਡੇ ਐਡੀਟਰ ਸਾਹਿਬ ਨੂੰ ਕਹੂੰਗਾ ਵੀ ਸਾਰਾ ਨਾ ਸਾਂਭ ਕੇ ਰੱਖ ਲੈਣ, ਤੇ ਪ੍ਰੋਗਰਾਮ ਅਸੀਂ ਅੱਜ ਯੂਟਿਊਬ ਤੇ ਪਾ ਦਾਂਗੇ ਸਾਰਾ ਪ੍ਰੋਗਰਾਮ, ਦੇਖੀ ਜਾਊਗੀ ਕਿਉਂਕਿ ਇਹ ਚ ਕਿਹੜਾ ਆਪਾਂ ਗਾਣੇ ਲਾਏ ਹਨਾ,
1: ਬਿਲਕੁਲ
0: ਆਪਦੀ ਚਲਾਇਆ ਕੰਮ,
1: ਹਾਂਜੀ
0: ਤੇ ਗਾਣੇ ਕੱਟ ਦਾਂਗੇ ਚਲੋ ਬਾਹਲੀ ਗੱਲ ਹੋਈ ਤਾਂ। ਤੇ 204-780-8181 ਸਟੂਡੀਓ ਦੇ ਫੋਨ ਨੰਬਰ ਨੇ ਦੋਸਤੋ, ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਲੱਗ ਰਿਹਾ, ਨਾਲ ਨਾਲ ਤੁਹਾਡੇ ਵੱਲੋਂ ਫੀਡਬੈਕ ਬੜੀ ਜ਼ਰੂਰੀ ਆ, ਤੇ ਵੀਰਾਂ ਦਾ ਨੰਬਰ ਤੁਸੀਂ ਮੇਰੇ ਤੋਂ ਲੈ ਸਕਦੇ ਹੋ, ਕਿਸੇ ਨੇ ਵੀ ਕੈਨੇਡਾ ਦੇ ਵਿੱਚ ਚਾਹੇ ਇੰਡੀਆ ਦੇ ਵਿੱਚ ਤੁਸੀਂ ਕੋਈ ਵਿਆਹ ਦਾ ਕੋਈ ਫੰਕਸ਼ਨ ਕਰਨਾ ਹੋਵੇ। ਕੱਲ੍ਹ ਮੈਨੂੰ ਇੱਕ ਵੀਰ ਮਿਲੇ, ਉਹ ਕਹਿੰਦੇ ਬਾਈ ਮੈਂ 10 ਸਾਲਾਂ ਬਾਅਦ ਚੱਲਿਆ ਇੰਡੀਆ ਆਪਦੀ ਸਿਸਟਰ ਦਾ ਵਿਆਹ ਕਰਨ, 10 ਸਾਲਾਂ ਬਾਅਦ। ਤੇ ਤੁਸੀਂ ਕੋਈ ਚਾਵਾਂ ਨਾਲ ਵਿਆਹ ਕਰਨਾ ਚਾਹੁੰਦੇ ਹੋ ਤੇ ਇੱਕ ਮਲਵਈ ਗਿੱਧੇ ਦਾ ਰੰਗ ਜ਼ਰੂਰ ਉਸ ਵਿਆਹ ਦੇ ਵਿੱਚ ਭਰ ਲਿਓ। ਤੇ ਮਲਵਈ ਗਿੱਧੇ ਦੀ ਟੀਮ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ ਪਹੁੰਚੀ ਹੋਈ ਆ, ਬਲਕਿ ਸਾਡੇ ਸਟੂਡੀਓ ਪਹੁੰਚੀ ਹੋਈ ਆ ਤੇ ਤੁਹਾਡੇ ਤੱਕ ਪਹੁੰਚੀ ਹੋਈ ਆ। ਸੋ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਿਓ। ਜੀ ਕਾਲਰ ਜੀ, ਤੁਸੀਂ ਆਉਂਦੀ ਰਹੋ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੀਰਥ ਦਾ ਬ੍ਰਦਰ ਬੋਲਦਾ ਜੀ, ਬੈਂਟ ਐਬਸਫੋਰਡ ਤੋਂ ਜੀ।
0: ਐਬਸਫੋਰਡ ਤੋਂ?
2: ਹਾਂਜੀ।
0: ਵਾਹ ਬਈ ਵਾਹ, ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਅੱਜ ਪ੍ਰੋਗਰਾਮ ਤੇ ਆ ਬਾਈ ਤੀਰਥ?
2: ਬਸ ਆਈ ਬਾਈ ਲਾਈਵ ਵੇਖਦੇ ਸੀ, ਉਦਾਂ ਹੀ ਟਿਕਟੋਕ ਵੇਖਦੇ, ਮੂਰੇ ਸ਼ੋਅ ਹੋ ਗਿਆ ਜੀ।
0: ਅੱਛਾ, ਵੈਰੀ ਗੁੱਡ। ਹਾਂਜੀ
1: ਬਾਈ,
2: ਇਹ ਤਾਂ ਪੜਾਈ ਸਾਰੀ ਦਿਹਾੜੀ।
0: ਓਕੇ ਬਾਈ ਯਾਰ,
2: ਚਲੋ ਜੀ, ਇਹ ਨਹੀਂ ਮੁੱਕਣੀਆਂ ਇਹਦੀਆਂ।
0: ਹਾਂਜੀ ਹਾਂਜੀ
2: ਬਾਈ ਜੀ, ਬਹੁਤ ਵਧੀਆ ਟੈਲੈਂਟ ਆ
0: ਤੁਹਾਡੇ। ਕੀ ਨਾਮ ਆ ਤੁਹਾਡਾ ਬਾਈ ਜੀ? ਉਹਨਾਂ ਨੂੰ ਸੁਣ
2: ਬਿਆੰਤ ਬਰਾੜ ਜੀ।
0: ਹਾਂਜੀ,
2: ਬਿਆੰਤ ਬਰਾੜ।
0: ਬਿਆੰਤ ਬਰਾੜ ਜੀ ਐਬਸਫੋਰਡ ਤੋਂ ਤੁਹਾਨੂੰ ਸੁਣ ਰਹੇ ਨੇ ਜੀ, ਤੇ ਕਹਿੰਦੇ ਵੀ ਇਹਨਾਂ ਤੋਂ ਭਾਵੇਂ ਸਾਰੀ ਦਿਹਾੜੀ ਬੋਲੀਆਂ ਪਵਾਈ ਜਾਂ ਮੁੱਕਦੀਆਂ ਨਹੀਂ।
1: ਥੈਂਕ ਯੂ ਵੀਰੇ, ਥੈਂਕ ਯੂ।
2: ਓਕੇ ਜੀ, ਥੈਂਕ ਯੂ, ਬਹੁਤ ਵਧੀਆ ਜੀ।
0: ਥੈਂਕ ਯੂ ਬਾਈ, ਸ਼ੁਕਰੀਆ, ਤੁਸੀਂ ਐਪ ਸਪੋਰਟ ਤੋਂ ਸੁਣ ਰਹੇ ਹੋ, ਇਹ ਆਪਦੇ ਭਰਾ ਕਰਕੇ ਨਾ ਸੁਣਿਓ, ਸਾਨੂੰ ਵੀ ਸੁਣ ਲਿਆ ਕਰਿਓ ਗਾਣੇ।
2: ਨਹੀਂ ਨਹੀਂ, ਜ਼ਰੂਰੀ ਜੀ, ਜ਼ਰੂਰ ਜੀ, ਬਹੁਤ ਵਧੀਆ ਹੁੰਦਾ ਤੁਹਾਡਾ ਪ੍ਰੋਗਰਾਮ।
0: ਥੈਂਕ ਯੂ ਬਾਈ, ਥੈਂਕ ਯੂ।
2: ਓਕੇ ਜੀ,
0: ਬਹੁਤ ਮਿਹਰਬਾਨੀ। ਤੇ ਐਡੀਟਰ ਸਾਹਿਬ ਕਹਿੰਦੇ ਪੱਕਾ ਪਾ ਦਿੰਨੇ ਆ ਜੀ, ਆਪਣਾ ਆਪਣਾ ਬਾਈ ਹੋਣਾ ਨੂੰ ਫਰੇਮ 'ਚ ਰੱਖੋ ਪਲੀਜ਼, ਫਰੇਮ 'ਚ ਰਹੋ ਜੀ ਤੁਸੀਂ।
1: ਓਕੇ ਜੀ,
0: ਇੰਨਾ ਸਾਡਾ ਟੈਕਨੀਕਲ ਟੀਮ ਥੋੜ੍ਹੀ ਜਿਹੀ ਆਪਦੇ ਹਿਸਾਬ ਨਾਲ ਕਰਦੀ ਕੰਮ, ਹੈ ਨਾ, ਫਰੇਮ 'ਚ ਹੀ ਨੇ ਬਾਈ, ਤੁਸੀਂ ਬਸ ਪਾ ਦਿਓ ਗਰਾ। ਢੋਲੀ ਸਾਹਿਬ ਜ਼ਰੂਰ ਸਾਨੂੰ ਵਿੱਚ ਦੀ ਇਕੱਲਾ ਕੰਨ ਜਿਹਾ ਹੀ ਦਿਖਦਾ ਗਾ, ਅਤੇ ਉਵੇਂ ਢੋਲੀ ਸਾਹਿਬ ਦੇ ਤੁਸੀਂ ਇਕੱਲੇ ਢੋਲ ਸੁਣਨੇ ਨੇ, ਅਤੇ ਕੈਲੀਫੋਰਨੀਆ ਤੋਂ ਸੁਣ ਰਹੇ ਨੇ ਰਵਿੰਦਰ ਲੰਗਿਆਣਾ, ਤੁਹਾਡਾ ਪਿੰਡ ਵੀ ਲੰਗਿਆਣਾ ਸੀ?
1: ਹਾਂਜੀ ਹਾਂਜੀ, ਫਰੈਂਡ ਆ ਜੀ ਆਪਣੇ ਮਿੱਤਰ ਆ ਬਾਈ ਹੋਣੀ ਵਧੀਆ।
0: ਅੱਛਾ, ਤੁਸੀਂ ਕਹਿੰਦੇ ਹੋ ਕਿਸੇ ਨੂੰ ਦੱਸਿਆ ਨਹੀਂ, ਮੈਨੂੰ ਲੱਗਦਾ ਤੁਸੀਂ ਦੱਸ ਹੀ ਸਾਰਿਆਂ ਨੂੰ ਬੈਠੇ।
1: ਨਹੀਂ,
0: ਸਾਨੂੰ ਉਹੀ ਸੁਣਦੇ ਸਾਰੇ,
1: ਉਦਾਂ ਹੀ ਹੋ ਗਿਆ ਤੁਹਾਡੀ, ਉਦਾਂ ਹੀ ਸੁਣਦੇ ਨੇ ਜੀ ਤੁਹਾਨੂੰ, ਸਾਰੇ ਪਿਆਰ ਕਰਦੇ ਨੇ।
0: ਕਮਾਲ ਹੋ ਗਈ, ਸਾਡੀ ਚੜ੍ਹਾਈ ਆ ਪੂਰੀ, ਬੱਲੇ ਬੱਲੇ ਹੋਈ ਪਈ ਆ। ਔਰ ਜਸ ਫਤਿਹਗੜ੍ਹ ਸਾਹਿਬ ਕੈਲੀਫੋਰਨੀਆ ਤੋਂ ਸੁਣ ਰਹੇ ਨੇ, ਸੋ ਬਹੁਤ ਮਿਹਰਬਾਨੀ, ਥੈਂਕ ਯੂ ਤੁਹਾਡਾ ਕੈਲੀਫੋਰਨੀਆ ਵਾਲਿਓ, ਬਹੁਤ ਸ਼ੁਕਰੀਆ ਤੁਹਾਡੇ ਵੀ। ਸਭ ਤੋਂ ਵਧੀਆ ਵੱਡੇ ਵਿਆਹ ਜਿਹੜੇ ਹੁੰਦੇ ਆ ਬਾਈ, ਕਿੱਥੇ ਹੁੰਦੇ ਆ? ਵੈਨਕੂਵਰ ਹੁੰਦੇ ਆ ਜਾਂ ਸਾਰੇ ਕਿਤੇ ਹੁੰਦੇ ਆ, ਜਾਂ ਤੁਸੀਂ ਕੋਈ ਰਿਜ਼ਲਟ ਕੱਢਿਆ
1: ਇੰਡੀਆ ਜਾਂ
0: ਇੱਥੇ?
1: ਇੱਥੇ ਇੱਥੇ ਵੈਨਕੂਵਰ ਨਹੀਂ ਗਏ ਹੈਗੇ ਜੀ ਆਪਾਂ ਸ਼ੋਅ ਕਰਨ।
0: ਅੱਛਾ,
1: ਤੇ ਇੱਥੇ ਐਡਮਿੰਟਨ ਮੈਨੂੰ ਲੱਗਿਆ, ਐਡਮਿੰਟਨ ਵਧੀਆ ਵਧੀਆ ਫੰਕਸ਼ਨ ਸੀਗੇ।
0: ਅੱਛਾ,
1: ਇਸ ਵਾਰ ਵਧੀਆ ਹਨਾ, ਅੱਜ ਵਾਲਾ ਫੰਕਸ਼ਨ ਜਿਵੇਂ ਇੱਥੇ ਆ ਮਿਨੀਪੈਗ, ਪੂਰਾ ਵਧੀਆ ਫੰਕਸ਼ਨ ਹੈ ਵੀ।
0: ਓਕੇ,
1: ਹਾਂਜੀ,
0: ਉਹਨਾਂ ਨੂੰ ਵਧਾਈਆਂ ਦੇ ਦੇ, ਕਿਹੜੇ ਕਿਹੜੇ ਪਰਿਵਾਰ ਦੇ? ਅਸੀਂ ਵਧਾਈਆਂ ਦੇ ਦਈਏ ਜੀ,
1: ਧਾਲੀਵਾਲ ਆਏ ਬਈ ਹੁਣੀ ਬੱਧਣੀ ਤੋਂ ਨੇ ਜੀ,
0: ਧਾਲੀਵਾਲ ਪਰਿਵਾਰ ਨੂੰ ਭਾਈ ਅਸੀਂ ਮੁਬਾਰਕਬਾਦ ਆਖਦੇ ਹਾਂ, ਤੁਸੀਂ ਆਪਣੇ ਬੱਚਿਆਂ ਦਾ ਵਿਆਹ ਕਰ ਰਹੇ ਹੋ ਔਰ ਜਿਸ ਦੇ ਕਾਰਨ ਸਾਡੇ ਕੋਲੇ ਤੁਹਾਡੀ ਟੀਮ ਪਹੁੰਚੀ ਆ।
1: ਸਾਨੂੰ ਮੌਕਾ ਕਿੱਦਾਂ ਮਿਲਿਆ ਵੀਰੇ ਇੱਥੇ ਆਉਣ ਦਾ ਹਨਾ, ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ।
0: ਹਾਂਜੀ,
1: 2016 ਦੇ ਵਿੱਚ ਅਸੀਂ ਫੰਕਸ਼ਨ ਲਾਇਆ ਸੀਗਾ, ਉਹ ਦੀਦੀ ਮੁੱਲਾਪੁਰ ਤੋਂ ਨੇ, ਇੱਥੋਂ ਗਏ ਸੀਗੇ ਹਨਾ ਕੈਨੇਡਾ ਤੋਂ, ਤੇ ਮਿਨੀਪੈਗ ਹੀ ਰਹਿੰਦੇ ਨੇ ਉਹ, ਉੱਥੇ ਚਲੇ, ਉਹਨਾਂ ਨੇ ਆਪਣੀ ਟੀਮ ਦੇਖੀ, ਉਹਨਾਂ ਨੂੰ ਵਧੀਆ ਲੱਗਿਆ ਫੰਕਸ਼ਨ।
0: ਹਾਂਜੀ,
1: ਉਹਨਾਂ ਨੇ 2017 ਦੇ ਵਿੱਚ ਉਹਨਾਂ ਦੀ ਮੈਰਿਜ ਸੀ ਤੇ ਉਹਨਾਂ ਨੇ ਬੁਕਿੰਗ ਕੀਤੀ ਸੀ ਆਪਦੇ ਵਿਆਹ ਲਈ।
0: ਹਾਂਜੀ,
1: ਉਹਨਾਂ ਦਾ ਹੀ ਵਿਆਹ ਲਾਇਆ ਸੀ, ਤੇ ਜਦੋਂ ਇੱਥੇ ਆ ਕੇ ਹੁਣ ਆਪਾਂ ਟੀਮ ਹਨਾ ਬਣਾਈ ਹੈ, ਟਿਕਟੋਕ 'ਤੇ ਵੀਡੀਓ ਪਾਈਆਂ,
0: ਹਾਂਜੀ,
1: ਉਹਨਾਂ ਨੇ ਵੀਡੀਓ ਦੇਖ ਕੇ ਮੈਨੂੰ ਪਛਾਣ ਕੇ ਕਾਲ ਕੀਤੀ ਵੀ ਫਿਰ ਤੁਸੀਂ ਇੱਥੇ ਵਿਨੀਪੈਗ ਜ਼ਰੂਰ ਆਉਣਾ ਵਾ।
0: ਹਾਂਜੀ,
1: ਉਹ ਵੈਡਿੰਗ ਪਲੈਨਰ ਨੇ ਇੱਥੇ।
0: ਓਕੇ,
1: ਹਾਂਜੀ, ਤੇ ਉਹਨਾਂ ਨੇ ਬੁਲਾਇਆ ਜੀ ਆਪਾਂ ਨੂੰ।
0: ਅੱਛਾ,
1: ਉਹਨਾਂ ਦੇ ਕਾਰਨ ਆਪਾਂ ਹਨਾ ਇੱਥੇ ਆਏ ਹਾਂ ਜੀ।
0: ਵੈਰੀ ਗੁੱਡ ਜੀ, ਥੈਂਕ ਯੂ ਸਾਡੇ ਵੱਲੋਂ ਵੀ ਉਹਨਾਂ ਨੂੰ ਕੀ ਸੀ, ਅੰਗਰੇਜ਼ੀ, ਸਾਡੇ ਵੱਲੋਂ ਵੀ ਅੰਗਰੇਜ਼ੀ, ਹਾਂਜੀ ਅੰਗਰੇਜ਼ੀ ਆ, ਤੇ ਕਿਉਂਕਿ ਤੁਹਾਡੇ ਜੇ ਤੁਸੀਂ ਬੁਲਾਇਆ ਤੇ ਸਾਡੇ ਕੋਲ ਆਏ, ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾਲ ਸਮਾਏ ਹਨਾ, ਤੇ ਲੱਗ ਜੂਗਾ ਮੈਂ ਵੀ ਨਾਲ ਜੇ ਦੋ ਜਣੇ ਪ੍ਰੋਗਰਾਮ ਕਰ ਸਾਡੇ
1: ਸਾਰਿਆਂ ਵੱਲੋਂ ਜੀ ਆਇਆਂ ਨੂੰ।
0: ਹਾਂ, ਚਿੱਟੇ ਦੰਦ ਗੁਲਾਬੀ ਬੁੱਲ, ਉਹ ਵੀ ਆਉਂਦੀ ਆ ਮੈਨੂੰ ਇੱਕ,
1: ਸੁਣਾਓ ਜੀ ਫਿਰ ਇੱਕ।
0: ਐ ਨਹੀਂ ਆਉਂਦੀ, ਐ ਨਹੀਂ ਆਉਂਦੀ, ਉਹ ਵਿੱਚ ਉਦੋਂ ਆਉਂਦੀ ਆ, ਸ਼ਾਮ ਨੂੰ ਆਉਂਦੀ
1: ਮੈਨੂੰ,
0: ਮੈਨੂੰ ਸਾਰੀਆਂ ਬੋਲੀਆਂ 7 ਵਜੇ ਤੋਂ ਬਾਅਦ ਆਉਂਦੀਆਂ।
1: ਸਹੀ ਹੈ ਜੀ,
0: ਠੀਕ ਹੈ ਨਾ ਜੀ, ਪਹਿਲਾਂ ਨਹੀਂ ਆਉਂਦੀਆਂ। ਤੇ ਖੈਰ ਆਪਣੇ ਕੋਲੇ ਸਮਾਂ 33 ਮਿੰਟ ਦਾ ਰਹਿ ਗਿਆ ਦੋਸਤੋ, ਜੇ ਤੁਰੇ ਫਿਰਦੇ ਹੋ ਤੇ ਇੱਕ ਵਾਰੀ ਚਾਹ ਦਾ ਕੱਪ ਫੜੋ ਮਨੋਹਰ ਸਵੀਟਸ ਵਾਲਿਆਂ ਤੋਂ। ਮਨੋਹਰ ਸਵੀਟਸ ਐਂਡ ਰੈਸਟੋਰੈਂਟ ਵਾਲੇ ਸਪੈਸ਼ਲ ਚਾਹ ਦਾ ਕੱਪ ਤੁਹਾਨੂੰ ਦੇ ਸਕਦੇ ਨੇ ਸਿਰਫ 399 ਦੇ ਵਿੱਚ, ਨਾਲ ਇੱਕ ਵੱਡਾ 3 ਚੁੰਡਾਂ ਵਾਲਾ ਸਮੋਸਾ ਵੀ ਦੇਣਗੇ, 2985 ਪੈਂਬਿਨਾ ਹਾਈਵੇ ਦੇ ਉੱਤੇ, ਤੇ ਪਿਓਰ ਵੈਜੀਟੇਰੀਅਨ ਇਹ ਰੈਸਟੋਰੈਂਟ ਹੈਗਾ ਗਾ। ਤੁਸੀਂ ਇਹਨਾਂ ਦੇ ਕੋਲੇ ਫੂਡ ਟਰਾਈ ਕਰੋ, ਆਪਣੀ ਫੈਮਿਲੀ ਨੂੰ ਲੈ ਕੇ ਜਾਓ, ਔਰ ਆਂਡਾ ਮੀਟ ਤੇ ਇਹ ਨੇੜੇ ਨਹੀਂ ਆਉਣ ਦਿੰਦੇ, ਤੇ ਪੂਰਾ ਸਾਫ਼ ਸਫਾਈ ਦਾ ਧਿਆਨ ਰੱਖਦੇ ਆ ਤੇ ਨਵੀਂ ਕਟਲਰੀ ਦੇ ਵਿੱਚ ਤੁਹਾਨੂੰ ਖਾਣਾ ਪਰੋਸ ਕੇ ਦਿੰਦੇ ਆ। 2985 ਪਹਿਮਬੀਨਾ ਹਾਈਵੇ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਮਨੋਹਰ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਕੋਲ ਤੁਸੀਂ ਜਾ ਸਕਦੇ ਹੋ। ਤੇ ਇਸ ਤੋਂ ਬਿਨਾਂ ਗਲੈਕਸੀ ਇੰਸ਼ੋਰੈਂਸ ਵਾਲਿਆਂ ਨੂੰ ਸੰਪਰਕ ਕਰ ਲਓ। ਬਹੁਤ ਸਾਰੇ ਵੀਰ ਮੇਰੇ ਤੋਂ ਨੰਬਰ ਵੀ ਮੰਗਦੇ ਹੁੰਦੇ ਆ ਵੀ ਹੋਮ ਇੰਸ਼ੋਰੈਂਸ ਵਾਲਿਆਂ ਦਾ ਨੰਬਰ ਦਿਓ ਤੇ ਮੈਂ ਤੁਹਾਨੂੰ ਦੱਸ ਦੇਵਾਂ ਵੀ ਗਲੈਕਸੀ ਇੰਸ਼ੋਰੈਂਸ ਦੇ ਤੁਸੀਂ ਐਡਰੈਸ ਤੇ ਜਾਓ, ਸ਼ਾਮ ਦੇ 5 ਵਜੇ ਤੱਕ ਓਪਨ ਆ। ਜੇ ਤੁਸੀਂ ਹੋਮ ਇੰਸ਼ੋਰੈਂਸ ਦੇ ਬਾਰੇ ਪਤਾ ਕਰਨਾ ਹੋਵੇ ਵੀ ਤੁਹਾਡੇ ਘਰ ਦੀ ਹੋਮ ਇੰਸ਼ੋਰੈਂਸ ਕਿੰਨੀ ਘੱਟ ਸਕਦੀ ਆ, ਕਿੰਨੀਆਂ ਕੰਪਨੀਜ਼ ਤੋਂ ਇਹ ਕੋਟੇਸ਼ਨ ਲੈ ਸਕਦੇ ਨੇ, ਸੋ ਤੁਸੀਂ 11 ਵਿਰਵੇਨ ਡਰਾਈਵ ਦੇ ਉੱਤੇ ਜਾਓ, 2188 ਮੈਕਫਿਲਪ ਸਟਰੀਟ ਦੇ ਉੱਤੇ ਪਲਵਿੰਦਰ ਧਾਲੀਵਾਲ ਜੀ ਨੂੰ ਮਿਲੋ ਤੇ ਆਪਣੇ ਘਰ ਦੀ ਜਿਹੜੀ ਇੰਸ਼ੋਰੈਂਸ ਆ ਉਹ ਤੁਸੀਂ ਇਹਨਾਂ ਦੇ ਨਾਲ ਡਿਸਕਸ ਕਰੋ ਤੇ ਤੁਹਾਨੂੰ ਬਹੁਤ ਵਧੀਆ ਰੇਟ ਦੇ ਉੱਤੇ ਤੁਹਾਡੀ ਸੇਵਿੰਗ ਕਰਕੇ ਦੇਣਗੇ। 11 ਵਿਰਵੇਨ ਡਰਾਈਵ ਦੇ ਉੱਤੇ ਗਲੈਕਸੀ ਇੰਸ਼ੋਰੈਂਸ 2777 ਮੈਕਫਿਲਪ ਸਟਰੀਟ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਅਕਾਊਂਟਿੰਗ ਦੇ ਖੇਤਰ ਦੇ ਵਿੱਚ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਉਹਦੀ ਵੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ। ਪਹਿਲਾਂ ਇੱਕ ਬਾਈਆਂ ਤੋਂ ਬੋਲੀ ਸੁਣਦੇ ਆਓ ਬਾਈ ਜੀ।
1: ਹਾਂਜੀ ਹੋ ਰੜਕੇ ਰੜਕੇ

0: ਰੇਡੀਓ ਧਮਾਲ,
1: ਰੇਡੀਓ ਧਮਾਲ।
2: ਸੋ ਸਾਡੀ ਕੰਟਰੀ ਪੁੱਛ ਰਹੀ ਕਟਰੀਨਾ ਜੀ, ਅਸੀਂ ਕੈਨੇਡਾ ਤੋਂ ਪ੍ਰੋਗਰਾਮ ਕਰ ਰਹੇ ਹਾਂ ਰੇਡੀਓ ਧਮਾਲ, ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਜ਼ਰੂਰ ਅਕਾਊਂਟ ਫੋਲੋ ਕਰਿਓ। ਸ਼ਿਕਾਰੀ ਜੀ ਕਹਿੰਦੇ ਸਾਊਥ ਅਫਰੀਕਾ, ਸਾਊਥ ਅਫਰੀਕਾ ਨਹੀਂ ਹੈਗੇ ਜੀ, ਸੋ ਕੈਨੇਡਾ ਦੇ ਵਿੱਚ ਹਾਂ। ਸੋ ਸਾਡੇ ਅਕਾਊਂਟ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਸਮਾਂ ਆਪਣੇ ਕੋਲ 29 ਮਿੰਟ ਦਾ ਹੈਗਾ ਗਾ। ਸੋ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ ਨੰਬਰ 204-780-8087-8081 ਦੇ ਉੱਤੇ ਕਰ ਸਕਦੇ ਹੋ। ਸਭ ਤੋਂ ਵਧੀਆ ਗੱਲ, ਅੱਜ ਸਾਡੇ ਸ਼ਹਿਰ ਦੇ ਵਿੱਚ,
1: ਹਾਂਜੀ
2: ਠੀਕ, ਪੰਜਾਬੀ ਵਿਰਸਾ ਦੀ ਟੀਮ ਪਹੁੰਚ ਰਹੀ ਆ, ਅਤੇ ਪੰਜਾਬੀ ਵਿਰਸਾ ਸੰਗਤਾਰ ਭਾਅ ਜੀ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ ਪਹੁੰਚ ਰਹੇ ਨੇ, ਕਮਲ ਹੀਰ ਭਾਅ ਜੀ ਅੱਜ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ ਪਹੁੰਚ ਰਹੇ ਨੇ, ਇਹਨਾਂ ਦੀ ਸਾਰੀ ਟੀਮ ਨੂੰ ਮੈਂ ਮੁਬਾਰਕਬਾਦ ਆਖਦਾਗਾ। ਔਰ ਸਾਰੀਆਂ ਟਿਕਟਾਂ ਬਾਈ ਇਹਦੀਆਂ ਸੋਲਡ ਆਊਟ ਹੋ ਚੱਲੀਆਂ ਨੇ, ਤਕਰੀਬਨ 5-10% ਟਿਕਟਸ ਰਹਿੰਦੀਆਂ ਨੇ। ਤੁਸੀਂ ਕੱਲ੍ਹ ਨੂੰ ਇੱਥੇ ਹੋ, ਤੁਹਾਨੂੰ ਸ਼ੋਅ ਦਿਖਾਗੇ?
1: ਨਹੀਂ, ਅਸੀਂ ਸਾਡਾ ਸ਼ੋਅ ਹੈ ਜੀ ਕੈਲਗਰੀ ਕੱਲ੍ਹ। ਉੱਧਰ ਕੈਲਗਰੀ ਵੀ ਹੋਲਡ ਆਊਟ ਹੀ ਸੀ ਉਸਤਾਦ ਜੀ ਇਹਨਾਂ ਦਾ, ਹੈ ਨਾ ਬਾਈ ਹੁਣਾਂ ਦਾ 15 ਨੂੰ ਉੱਥੇ ਸੀਗਾ ਨਾ,
2: ਹਾਂਜੀ
1: ਉਹ ਵੀ ਫੁੱਲ ਸੀਗਾ ਜੀ।
2: ਬਿਲਕੁਲ,
1: ਅਸੀਂ ਗਏ ਸੀ ਦੇਖਣ,
2: ਗਏ ਸੀ,
1: ਹਾਂਜੀ।
2: ਚਲੋ ਬਹੁਤ ਚੰਗੀ ਗੱਲ ਆ, ਅਤੇ ਅੱਜ ਮੈਂ ਤੁਹਾਨੂੰ ਦੱਸ ਦੇਵਾਂ, ਬਾਈ ਮਨਦੀਪ ਬਾਈ ਹਰਾਂ ਨੇ ਸਪੈਸ਼ਲ ਕਿਹਾ ਗਾ ਵੀ ਟਿਕਟਸ ਜੇ ਸ਼ਾਮ ਤੱਕ ਜਿਹੜੀਆਂ ਨੇ ਬਚ ਗਈਆਂ ਤਾਂ ਠੀਕ ਆ, ਪਰ ਇਹਨਾਂ ਨੇ ਸੋਚਿਆ ਵੀ ਚਲੋ ਕੱਲ੍ਹ ਤੱਕ ਟਿਕਟਸ ਹੋਰ ਵੀ ਡਿਮਾਂਡ ਵੱਧ ਜਾਂਦੀ ਜਦੋਂ ਸ਼ੋਅ ਨੇੜੇ ਹੋਵੇ, ਅਤੇ ਕੱਲ੍ਹ ਨੂੰ ਨਾ ਜਿਹੜੇ ਪਹਿਲੀ ਬਾਲਕੋਨੀ ਅਤੇ ਉਹ ਸਾਈਡ ਦੇ ਉੱਤੇ ਜਿਹਨੂੰ ਲੌਂਜਸ ਜਿਹੀਆਂ ਬੋਲਦੇ ਨੇ, ਸਾਡੇ ਇੱਥੇ ਹਾਲ ਆ ਬਾਈ ਸੈਂਟੈਨੀਅਲ ਕੌਂਸਰਟ ਹਾਲ, ਅਤੇ ਉਹਦੀਆਂ ਜਿਹੜੀਆਂ ਆਰਮਸ ਨੇ ਜਿਹੜੀਆਂ ਸਾਈਡ ਦੇ ਉੱਤੇ ਲੌਂਜਸ ਜਿਹਨਾਂ ਨੂੰ ਕਹਿੰਦੇ ਆ, ਉਹ ਉਸ ਦੇ ਵਿੱਚ ਤਕਰੀਬਨ 52-52 ਇੱਕ ਪਾਸੇ 52 ਸੀਟਾਂ ਅਤੇ ਦੂਜੇ ਪਾਸੇ 52 ਗੀਆਂ, ਅਤੇ ਉਹ ਵੀ ਸੀਟਾਂ ਓਪਨ ਹੋ ਜਾਣਗੀਆਂ, ਅਤੇ ਅੱਧੀ ਬਾਲਕੋਨੀ ਓਪਨ ਹੋ ਜੂਗੀ ਜੇਕਰ ਤੁਸੀਂ ਟਿਕਟਸ ਅਜੇ ਨਹੀਂ ਲੰਘਾਂ। ਅਤੇ ਤੁਸੀਂ, ਮੈਂ ਤੁਹਾਨੂੰ ਦੱਸ ਦੇਵਾਂ ਵੀ ਪੰਜਾਬੀ ਵਿਰਸਾ ਨਹੀਂ ਆ ਜਾ ਭਾਬੀ ਝੂਟ ਲੈ ਵੀ ਇਹ ਆਉਂਦੀ ਆ ਬੋਲੀ, ਆਉਂਦੀ ਆ ਜਾਓ ਫਿਰ ਬੋਲੀ, ਪਹਿਲਾਂ ਬੋਲੀ ਪਾਓ ਜਾਂ ਤੇਰਾ ਕੋਕਾ ਕਰਕੇ ਧੋਖਾ
3: ਕਿਸੇ ਨੂੰ ਨੱਕ ਦਾ ਲੌਂਗ ਮਾਰ ਗਿਆ।
2: ਹਾਂ ਚਲੋ
1: ਓਕੇ,
2: ਉਹ ਆਉਂਦਾ
4: ਉਹ ਕਿਸੇ ਨੂੰ ਨੱਕ ਦਾ

0: ਇੱਕ ਇੱਕ ਓਕਾ ਸਰਦੂਲ ਸਿਕੰਦਰ ਭਾਜੀ ਦਾ ਸੀਗਾ,
1: ਚਲੋ ਜਿਵੇਂ ਮਰਜ਼ੀ ਲਾ ਲਓ, ਗਾ ਗਿਆ ਕੋਕਾ ਚੇਤੇ ਆ ਗਈ,
0: ਕੋਕੇ ਤੋਂ ਆ ਗਿਆ,
2: ਹਾਂਜੀ
0: ਕੋਕੇ ਤੋਂ ਆ ਗਿਆ, ਤੇ ਕੋਈ ਗੱਲ ਨੀ, ਤੇ ਇੱਧਰ ਕੋਕਾ ਕਰਕੇ ਧੋਖਾ ਵੀ ਆਪਾਂ ਸੁਣਾਂਗੇ ਗਾਣਾ, ਤੇ ਪੰਜਾਬੀ ਵਿਰਸਾ ਮਨਮੋਹਨ ਭਾਜੀ ਵੀ ਕੱਲ ਨੂੰ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ ਪਹੁੰਚ ਜਾਣਗੇ, ਸੋ ਤੁਸੀਂ ਪਲੀਜ਼ ਜੇਕਰ ਟਿਕਟਸ ਨਹੀਂ ਲਈਆਂ ਤਾਂ 22 ਅਗਸਤ ਯਾਨੀ ਕਿ ਸ਼ਨੀਵਾਰ ਦਾ ਦਿਨ ਕੱਲ ਨੂੰ, ਤੇ ਤੁਸੀਂ ਇਸ ਸ਼ੋਅ ਨੂੰ ਦੇਖਣ ਆਉਣਾ ਗਾ ਸੈਂਟੈਨੀਅਲ ਕੌਂਸਰਟ ਹਾਲ, ਟਿਕਟਸ ਬਹੁਤ ਲਿਮਿਟਡ ਨੇ ਔਰ ਬੜੀਆਂ ਹੀ ਸਸਤੀਆਂ ਟਿਕਟਸ ਨੇ, ਸੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਸੀਂ ਟਿਕਟਸ ਬਾਏ ਕਰ ਸਕਦੇ ਹੋ ਪੰਜਾਬੀ ਵਿਰਸਾ 2026 ਦਾ, ਕੱਲ ਨੂੰ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ 555 ਮੇਨ ਸਟਰੀਟ ਦੇ ਉੱਤੇ ਤੁਸੀਂ ਇਸ ਸ਼ੋਅ ਨੂੰ ਇੰਜੋਏ ਕਰੋਗੇ, ਸੋ ਕੋਸ਼ਿਸ਼ ਸੀਗੀ ਸਾਡੀ, ਚਲੋ ਹੁਣ ਉਹਨਾਂ ਨੇ ਲੇਟ ਫੇਟ ਹੋ ਜਾਣਾ ਫਲਾਈਟਾਂ ਦੇ ਵਿੱਚ ਬੈਠੇ ਨੇ, ਅਤੇ ਨਹੀਂ ਤਾਂ ਫੋਨ ਦੇ ਉੱਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਸੀ, ਕੋਸ਼ਿਸ਼ ਕਰਾਂਗੇ ਜੇ ਕੱਲ ਨੂੰ ਹੋ ਸਕੀ ਤਾਂ, ਪਰ ਤੁਸੀਂ ਟਿਕਟਸ ਜ਼ਰੂਰ ਲੈ ਲਓ, ਸ਼ੋਅ ਨਾ ਮਿਸ ਕਰ ਜਿਓ ਪੰਜਾਬੀ ਵਿਰਸਾ। ਬਾਈ ਮਨਦੀਪ ਸਿੰਘ ਜੀ ਹਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ, ਜੇਕਰ ਤੁਸੀਂ ਟਿਕਟਸ ਔਨਲਾਈਨ ਨਹੀਂ ਪਰਚੇਜ਼ ਕਰ ਸਕਦੇ, ਕਈ ਵਾਰੀ ਨਹੀਂ ਸਮਝ ਆਉਂਦੀ, ਮੈਨੂੰ ਅੱਜ ਵੀ ਕਾਲ ਆਈ ਸੀ, ਕਹਿੰਦੇ ਜੀ ਸਾਨੂੰ ਪਤਾ ਨਹੀਂ ਲੱਗਦਾ ਕਾਲ ਕਿਵੇਂ ਟਿਕਟਸ ਲਈਏ, ਅਤੇ ਮੈਂ ਕਿਹਾ ਬੱਚਿਆਂ ਦੀ ਹੈਲਪ ਲੈ ਲਓ, ਉਹ ਕਹਿੰਦੇ ਵੀ ਬੱਚੇ ਵੀ ਸਾਡੇ 1-2 ਸਾਲ ਦਾ 1-6 ਸਾਲ ਦਾ ਕਿਵੇਂ ਹੈਲਪ ਲੈ ਲਗੇ, ਅਤੇ ਮੈਂ ਕਿਹਾ ਠੀਕ ਹੋ ਬਾਈ ਜੀ, ਫਿਰ ਤੁਸੀਂ ਮਨਦੀਪ ਬਾਈ ਜੀ ਨੂੰ ਫੋਨ ਕਰੋ ਅਤੇ ਤੁਹਾਨੂੰ ਟਿਕਟਸ ਫਿਜ਼ੀਕਲ ਵੀ ਦੇ ਦੇਣਗੇ, ਅਤੇ ਨੰਬਰ ਆ ਜੀ ਇਹਨਾਂ ਦਾ 204-292-8812 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਮਨਦੀਪ ਬਾਈ ਦੇਸੀ ਇੰਟਰਟੇਨਮੈਂਟ ਵਾਲਿਆਂ ਨੂੰ, ਕੱਲ੍ਹ ਨੂੰ ਸ਼ੋਅ ਪੰਜਾਬੀ ਵਿਰਸਾ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ ਹੋਣ ਵਾਲਾ ਗਾ, ਸੋ ਤੁਸੀਂ ਜ਼ਰੂਰ ਇਸ ਸ਼ੋਅ ਨੂੰ ਦੇਖਿਓ, ਸੋ ਮਿਹਰਬਾਨੀ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਤੀਰਥ ਬਾਈ, ਬਬਲ ਸੰਧੂ ਜੀ, ਬਬਲ ਸੰਧੂ ਜੀ ਤੁਸੀਂ ਆਪਣੀਆਂ ਡਿਊਟੀਆਂ ਸਵਿੱਚ ਵੀ ਕਰ ਲੈਂਦੇ ਹੋ ਜਾਂ ਮਤਲਬ ਤੁਸੀਂ ਕੋਰਸ ਹੀ ਕਰਨਾ ਨਾਲ ਮਗਰ?
3: ਨਹੀਂ ਨਹੀਂ, ਸਵਿੱਚ ਵੀ ਹੋ ਜਾਂਦੀਆਂ ਜੀ,
2: ਨੇੜੇ
3: ਕਈ ਵਾਰ 2 ਫੰਕਸ਼ਨ ਹੁੰਦੇ ਆ ਜੀ,
2: ਹਾਂਜੀ
3: ਸਵੇਰੇ ਅਸੀਂ ਭੁਗਤਾ ਦਿੰਦੇ ਹਾਂ ਇਕੱਠੇ ਜੀ,
2: ਹਾਂਜੀ
3: ਹਾਂਜੀ, ਸ਼ਾਮ ਨੂੰ ਕਈ ਵਾਰ ਸਵਿੱਚ ਕਰ ਲੈਂਦੇ ਜੀ।
0: ਮੈਨੂੰ ਇੱਕ ਗੱਲ ਦਾ ਪਤਾ, ਤੁਹਾਡੇ ਉਸਤਾਦ ਜੀ ਕੌਣ ਸੀ?
1: ਦਲਜੀਤ,
0: ਉਹਨਾਂ ਨੇ ਤੁਹਾਨੂੰ ਇੱਕ ਗੱਲ ਤਾਂ ਪੱਕੀ ਸਿਖਾਈ ਹੈ ਵੀ ਬੋਲਣਾ ਰਿਸਪੈਕਟ ਨਾਲ, ਹਨਾ, ਇਹ ਜ਼ਰੂਰੀ ਆ ਹਨਾ, ਕਿੰਨੇ ਫੰਕਸ਼ਨਾਂ ਤੇ ਜਾਣਾ ਔਰ ਅਗਲੇ ਦੀ ਫੈਮਿਲੀ ਦੇ ਨਾਲ ਤੁਸੀਂ ਉਹਨਾਂ ਨੂੰ ਇੰਜੋਏ ਕਰਾਉਣਾ, ਤੇ ਜੇ ਬੋਲ ਬਾਣੀ ਨਾ ਠੀਕ ਹੋਈ ਤੇ ਅਗਲਾ ਕਹੂਗਾ ਬਈ ਤੁਹਾਨੂੰ ਨੀ ਸੱਦਣਾ, ਹਨਾ ਬਈ,
3: ਹਨਾ ਜੀ,
0: ਇਹ ਤੁਹਾਡੀ ਮੈਨੂੰ ਬਹੁਤ ਚੰਗੀ ਲੱਗੀ।
1: ਤੁਹਾਨੂੰ ਮੈਂ ਦੱਸਦਾ ਵੀਰੇ, ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਈ ਗੱਲ, ਮੋਗੇ ਨਾ ਸਾਬੀ ਵੀਰੇ ਹੋਣੀ ਆ ਜੀ,
0: ਹਾਂਜੀ,
1: ਤੇ ਉਹਨਾਂ ਨੇ ਮੈਨੂੰ ਬੁਲਾ ਲਿਆ ਨਾ, ਚੱਲ ਬਾਅਦ ਚ ਉਹਨਾਂ ਨਾਲ ਫੈਮਿਲੀ ਰਿਲੇਸ਼ਨ ਬਣ ਗਏ, ਬਹੁਤ ਵਧੀਆ ਵਰਤਾਓ ਆਪਣਾ ਉਹਨਾਂ ਨਾਲ,
0: ਹਾਂਜੀ,
1: ਉਹਨਾਂ ਨੇ ਮੈਨੂੰ ਕਾਲ ਕਰਕੇ ਬੁਲਾ ਲਿਆ ਉਦਾਂ ਵੀ ਵੀਰੇ ਇੱਦਾਂ ਫੰਕਸ਼ਨ ਆ ਹਨਾ, ਅਸੀਂ ਘਰੇ ਚਲੇ ਗਏ ਉਹਨਾਂ ਦੇ,
0: ਹਾਂਜੀ,
1: ਬੁੱਕ ਕਰ ਲਿਆ, ਇੰਗਲੈਂਡ ਰਹਿੰਦੇ ਜੀ ਸਾਰੇ ਉਹ, ਤੇ ਫੰਕਸ਼ਨ ਅਸੀਂ ਲਾਇਆ ਸਾਰਾ ਹਨਾ, ਤੇ ਸ਼ਾਮ ਨੂੰ ਵੀਰੇ ਨੇ ਮੈਨੂੰ ਬੁਲਾ ਲਿਆ,
0: ਹਾਂਜੀ,
1: ਉਦੋਂ ਆਪਣੇ ਨਾ ਜੀ ਟੀਮ ਸਾਰੀ ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਕਾਲਜ ਆ ਜੀ, ਬਰਨਾਲੇ ਸੰਘੇੜਾ ਕਾਲਜ ਹਨਾ,
0: ਠੀਕ ਹੈ ਜੀ,
1: ਉੱਥੋਂ ਵੀਰੇ ਹੁਣੀ ਨਾਲ ਹੁੰਦੇ ਸੀਗੇ ਆਪਣੇ ਸਾਰੇ ਹਨਾ ਪੁਰਾਣੇ, ਤੇ ਉਹਨਾਂ ਨੇ ਜੀ ਨੋਟ ਕੀਤੀ ਹਨਾ ਸਾਨੂੰ ਸ਼ਾਮ ਨੂੰ ਸਪੈਸ਼ਲ ਬਿਠਾ ਕੇ, ਕਹਿੰਦੇ ਵੀ ਮੈਂ ਬਹੁਤ ਟੀਮਾਂ ਦੇਖੀਆਂ ਵੀਰ ਹਨਾ, ਵੀ ਤੁਹਾਡੀ ਟੀਮ ਦੀ ਮੈਨੂੰ ਬਹੁਤ ਵਧੀਆ ਇਹ ਗੱਲ ਲੱਗੀ ਆ ਵੀ ਸਾਰੇ ਬਹੁਤ ਰਿਸਪੈਕਟ ਕਰਦੇ ਸਾਰੇ ਹਨਾ, ਸਾਈਡ ਤੇ ਖੜ ਕੇ ਇੱਦਾਂ ਨੀ ਵੀ ਕੋਈ ਹਨਾ ਗੱਲਾਂ ਕਰੀ ਜਾਂਦਾ ਜਾਂ ਉੱਧਰ, ਸਾਰਿਆਂ ਦਾ ਕੰਮ ਤੇ ਫੋਕਸ ਆਪਦੇ ਆਸੇ ਪਾਸੇ ਧਿਆਨ ਨੀ ਹੈਗਾ ਨਾ, ਤੇ ਉਹਨਾਂ ਨੇ ਮੈਨੂੰ ਵੈਸਟਿੰਗ ਕਾਰਡ ਇੰਨੀਆਂ ਟੀਮਾਂ ਦੇ ਸੀਗੇ ਮਲਵਈ ਗਿੱਧੇ ਵਾਲਿਆਂ ਦੇ ਉਹਨਾਂ ਕੋਲੇ, ਉਹਨਾਂ ਨੇ ਉਹ ਦਿਖਾਏ ਆਪ ਹਨਾ, ਕਹਿੰਦੇ ਵੀ ਦੇਖੋ ਸਾਡੇ ਕੋਲ ਇੰਨੀਆਂ ਟੀਮਾਂ ਦੇ ਮਲਵਈ ਗਿੱਧੇ ਵਾਲਿਆਂ ਦੇ ਵੈਸਟਿੰਗ ਕਾਰਡ ਆ, ਪਰ ਮੈਨੂੰ ਤੁਸੀਂ ਟੀਮ ਥੋੜੀ ਵਧੀਆ ਲੱਗੀ, ਮੈਂ ਤੁਹਾਨੂੰ ਵੇਖਿਆ ਸੀ ਕਿਤੇ ਵੀ ਇਹ ਚੀਜ਼ ਤੁਹਾਡੀ ਟੀਮ ਦੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਆ ਵੀ ਤੁਸੀਂ ਬਹੁਤ ਵੀ ਇੱਧਰ ਉੱਧਰ ਨਹੀਂ ਹਨਾ।
0: ਮੈਂ ਤੁਹਾਨੂੰ ਉਹੀ ਗੱਲ ਕਹੀ ਨਾ, ਕਿਉਂਕਿ ਇੱਕ ਇੱਥੇ ਬਹੁਤ ਜਾਣੇ ਆਉਂਦੇ ਆ, ਸਾਰੇ ਆਉਂਦੇ ਜਾਂਦੇ ਆ, ਤੇ ਆਪਾਂ ਵੀ ਚਲੋ ਉੱਥੇ ਵਿਆਹ ਹਰੇਕ ਸਾਲ ਉੱਥੇ ਹੁੰਦੇ ਆ, ਵਿਆਹਾਂ ਤੇ ਹੁੰਦੇ ਆ,
1: ਹਾਂਜੀ,
0: ਤੇ ਇਹ ਜਿਹੜਾ ਹੁਣ ਅਗਲੇ ਨੇ ਤੁਸੀਂ ਅਗਲੇ ਦੇ ਫੈਮਿਲੀ ਨਾਲ
1: ਸਾਰਾ ਦਿਨ ਫੈਮਿਲੀ ਨਾਲ ਹੀ ਰਹਿਣਾ,
0: ਹਾਂਜੀ, ਭਰਾਵਾਂ ਨਾਲ ਭੈਣਾਂ ਨਾਲ ਤੁਸੀਂ ਸਾਰਾ ਦਿਨ ਫੈਮਿਲੀ ਨਾਲ ਰਹਿਣਾ,
1: ਬਿਲਕੁਲ
0: ਠੀਕ ਹੋ, ਔਰ ਤੁਸੀਂ ਜਿੰਨਾ ਕੁ ਮੈਂ ਤੁਹਾਨੂੰ ਅਬਜ਼ਰਵ ਕੀਤਾ ਗਾ ਆਹ ਮਗਰਲੇ 1.5 ਘੰਟੇ ਦੇ ਵਿੱਚ, ਤੇ ਤੁਹਾਡੀ ਅੱਖ ਦੇ ਵਿੱਚ ਨਿਮਰਤਾ ਤੇ ਬੋਲ ਬਾਣੀ ਦੇ ਵਿੱਚ ਨਿਮਰਤਾ, ਤੇ ਇਹ ਚੀਜ਼ ਤੁਹਾਨੂੰ ਲੋੜ ਵੀ ਆ ਤੇ ਔਰ ਜ਼ਰੂਰੀ ਵੀ ਆ ਤੇ ਤੁਹਾਡੇ 'ਚ ਹੈਗੀ ਵੀ ਆ,
1: ਹੋਣੀ ਵੀ ਜ਼ਰੂਰੀ ਆ ਜੀ ਹੋਣੀ, ਹੈ ਨਾ,
0: ਹਾਂਜੀ,
1: ਕਿਉਂਕਿ ਆਪਾਂ ਹਰੇਕ ਦੇ ਆਪਾਂ ਨੂੰ ਐਂ ਹੁੰਦਾ ਵੀ ਜੇ ਆਪਾਂ ਵਧੀਆ ਕਰਾਂਗੇ ਹੈ ਨਾ ਤਾਂ ਫਿਰ ਹੀ ਅਗਲੇ ਨੇ ਆਪਾਂ ਨੂੰ ਨੈਕਸਟ ਟਾਈਮ ਬੁਲਾਉਣਾ,
0: ਬਿਲਕੁਲ ਬਾਈ,
1: ਫਿਰ ਸਾਨੂੰ ਇੱਦਾਂ ਨਹੀਂ ਹੁੰਦਾ ਵੀਰੇ ਵੀ ਸ਼ਾਮ ਨੂੰ ਡੋਲੀ ਲਾ ਕੇ ਅਸੀਂ ਛੇਤੀ ਜਾਣਾ ਫ੍ਰੀ ਹੋ ਕੇ,
0: ਅੱਛਾ,
1: ਅਸੀਂ ਘਰੇ ਅਗਲੇ ਦੇ ਹੈ ਨਾ ਜੋੜੀ ਨੂੰ ਨਚਾ ਕੇ 1.5 ਘੰਟਾ 1.5 ਘੰਟੇ,
0: ਹਾਂਜੀ,
1: ਪਿਛਲੇ ਵੀ ਜਿਹੜਾ ਵਿਨੀ ਪੈ ਗਿਆ ਅਸੀਂ ਗਏ ਹਾਂ ਜੀ ਹੈ ਨਾ, ਅਤੇ ਅਸੀਂ 11 ਵਜੇ ਸ਼ੁਰੂ ਕੀਤਾ ਉਹਨਾਂ ਦੇ ਡੋਲੀ ਲਾਈ ਅਸੀਂ
0: 11 ਵਜੇ
1: ਹੈ ਨਾ, ਉਹ ਕਹਿੰਦੇ ਹੋਰ ਨੱਚਣਾ ਨਾ, ਅਸੀਂ 1.5 ਘੰਟਾ ਫਿਰ ਵੀ ਉਹਨਾਂ ਦੇ ਲਾਇਆ ਜੀ, ਬਾਅਦ
0: 1 ਵਜੇ
1: ਉੱਥੋਂ ਤੁਰੇ ਹਾਂ ਜੀ, ਮੈਨੂੰ ਇੱਦਾਂ ਹੁੰਦਾ ਵੀ ਨਹੀਂ ਵੱਧ ਤੋਂ ਵੱਧ ਟਾਈਮ ਲਾ ਕੇ ਜਾਈਏ ਨਾ,
0: ਬਹੁਤ ਚੰਗੀ ਗੱਲ ਆ ਜੀ, ਔਰ ਇਸੇ ਤਰ੍ਹਾਂ ਹੀ ਤੁਸੀਂ ਆਪਣੀ ਟੀਮ ਬਣਾ ਕੇ ਰੱਖੋ, ਔਰ ਕਈ ਵਾਰੀ ਆਪਾਂ ਜਦੋਂ ਟੀਮ ਬਣਾਉਂਦੇ ਹਾਂ ਹੈ ਨਾ, ਤਾਂ ਕਈ ਵਾਰੀ ਕੋਈ ਮਾੜੇ ਆਂਸਰ ਵੀ ਵਿੱਚ ਸ਼ਾਮਿਲ ਹੋ ਜਾਂਦੇ ਆ, ਸੋ ਆਈ ਹੋਪ ਕਿ ਤੁਸੀਂ ਇਸ ਇਹਨਾਂ ਗੱਲਾਂ ਦਾ ਸਾਰਾ ਧਿਆਨ ਰੱਖਦੇ ਹੋਵੋਗੇ, ਉਹ ਚਾਹੇ ਤੁਹਾਡੀ ਗੱਲ ਹੋਵੇ ਵਿਆਹ ਦੇ ਵਿੱਚ, ਕਿਹੜਾ ਇੱਕ ਚੀਜ਼ ਆ ਵਿਆਹ ਦੇ ਵਿੱਚ, ਜਿਵੇਂ ਹੁਣ ਇਵੈਂਟ ਪਲੈਨਰ ਆ, ਸਾਰਿਆਂ ਤੋਂ ਤਾਂ ਪਲੈਨਿੰਗ ਹੀ ਨਹੀਂ ਹੁੰਦੀ, ਸਾਰਿਆਂ ਤੋਂ ਇਵੈਂਟ ਪਲੈਨਿੰਗ ਹੀ ਨਹੀਂ ਹੁੰਦੀ, ਕਿਉਂਕਿ ਉਹ ਫਿਰ ਸਪੈਸ਼ਲ ਮੈਨੇਜਰ ਹਾਇਰ ਕਰਦੇ, ਭੈਣ ਦੀ ਗੱਲ ਦੱਸਦੇ ਹੋ ਨਾ, ਤੇ ਉਹ ਫਿਰ ਉਹਨਾਂ ਨੇ ਸਾਰਾ ਟੈਂਟ ਵਾਲੇ ਬੰਦੇ ਆ, ਮੂਵੀ ਵਾਲੇ ਬੰਦੇ ਆ, ਤੁਸੀਂ ਹੋ, ਔਰ ਕੋਈ ਵਿੱਚ ਫੂਡ ਵਾਲੇ ਆ, ਹਲਵਾਈ ਆ, ਹਨਾ ਜੀ, ਤੇ ਉਹ ਜੇ ਕੋਈ ਮਾੜਾ ਬੰਦਾ ਪਰਿਵਾਰ ਚ ਕੌਣ ਵਾੜੂਗਾ ਜੀ, ਹਨਾ ਜੀ, ਤੇ ਸੋ ਤੁਹਾਨੂੰ ਸ਼ਾਬਾਸ਼ ਇਸ ਗੱਲ ਦੀ ਮੇਰੇ ਵੱਲੋਂ ਵੀ, ਸਾਡੇ ਸਰੋਤਿਆਂ ਵੱਲੋਂ ਵੀ। ਜੀ ਕਾਲਰ ਜੀ, ਤੁਸੀਂ ਆਉਂਦੀ ਹੋ ਜੀ?
2: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੌਣ? ਮਨਦੀਪ।
0: ਹਾਂਜੀ
2: ਹਾਂਜੀ, ਮੈਂ ਹਰਬੰਸ ਬੋਲਦਾ।
0: ਹਾਂਜੀ ਬਰਾੜ ਸਾਹਿਬ।
2: ਅੱਛਾ, ਗੱਲ ਇਹ ਹੋ ਹੈ ਵੀ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਣਾ ਐਡਮਿੰਟਨ ਦੇ ਵਿੱਚ ਕੀ ਹੋਇਆ, ਹੈਨਾ?
0: ਹਾਂਜੀ ਬਰਾੜ ਸਾਹਿਬ, ਬਿਲਕੁਲ, ਆਪਾਂ ਗੱਲ ਸ਼ਾਰਟ ਦੇ ਵਿੱਚ ਰੱਖੀ, ਅਸੀਂ ਗੱਲ ਕਰ ਚੁੱਕੇ ਹਾਂ ਉਹਦੇ ਤੇ ਜੀ।
2: ਬਿਲਕੁਲ ਨਹੀਂ, ਉਹ ਤਾਂ ਠੀਕ ਆ, ਮੈਨੂੰ ਪਤਾ ਤੁਸੀਂ ਅਕਸਰ ਤੁਹਾਡਾ ਰੇਡੀਓ ਆ, ਤੁਸੀਂ ਗੱਲ ਕਰ ਚੁੱਕੇ, ਸ਼ੋਰਟ ਜਿੰਨੀ ਆਖੋਗੇ ਉਨੀ ਸ਼ੋਰਟ ਹੀ ਰੱਖਾਂਗੇ ਆਪਾਂ। ਪਰ ਗੱਲ ਮੇਰਾ ਵੀ ਸਾਰੇ ਗੁਰੂ ਘਰ ਦੇ ਸੰਚਾਲਕਾਂ ਨੂੰ ਇੱਕ ਮੈਨੇਜਮੈਂਟ ਦੇ ਵਿੱਚ ਹੋਣ ਕਰਕੇ, ਆਪਣੇ ਗੁਰੂ ਘਰ ਦੇ ਸਾਰੇ ਸੰਚਾਲਕਾਂ ਨੂੰ ਜਿੰਨੀਆਂ ਕਮੇਟੀਆਂ ਹੈਗੀਆਂ, ਮੈਂ ਗਰੁੱਪ ਦੇ ਵਿੱਚ ਵੀ ਪਤਾ, ਸਾਰਿਆਂ ਨੂੰ ਆਪਾਂ ਨੂੰ ਮਤਲਬ ਆਪਣੇ ਲਈ ਸਭ ਤੋਂ ਵੱਡੀ ਚੀਜ਼ ਹੈਗੀ ਗੁਰੂ ਗ੍ਰੰਥ ਸਾਹਿਬ, ਮਤਲਬ ਬੇਅਦਬੀ ਨਹੀਂ ਹੋਣੀ ਚਾਹੀਦੀ, ਭਲਾ ਕੋਈ ਵੀ ਕਰੋ ਇੰਤਜ਼ਾਮ ਸਿਕਿਉਰਿਟੀ, ਕਿਉਂਕਿ ਸਾਰੇ ਹੀ ਗੁਰੂ ਘਰ ਵੇਖੋ, ਸਟਲਜ ਨਾਲਾ ਬਾਹਰ ਹੈ, ਸੋਸਾਇਟੀ ਵਾਲਾ ਬਾਹਰ ਹੈ, ਸਾਰੇ ਹੀ ਗੁਰੂ ਘਰ ਆਪੋ ਆਪਣੇ ਤੇ ਸਾਰੇ ਹੀ ਮਹੱਤਤਾ ਬਹੁਤ ਵੱਡੀ ਰੱਖਦੇ ਆ, ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਹੈ, ਜਿੱਥੇ ਗੁਰੂ ਸਾਹਿਬ ਸਥਾਪਤ ਆ। ਦੂਜੀ ਗੱਲ, ਆਪਾਂ ਨੂੰ ਘਰਾਂ ਦੇ ਵਿੱਚ ਆਪਦੇ ਜਿਹੜੀ ਹੈਗੀ ਆ, ਜਾਂ ਬੱਚੇ ਖੇਡਦੇ ਆ ਸਾਡੇ ਬਾਹਰ ਜਾਂਦੇ ਆ, ਜਿਹੜੇ ਵੀ ਤੁਹਾਡੇ ਲਿਸਨਰ ਸੁਣ ਰਹੇ ਆ, ਇਸ ਵੇਲੇ ਜੋ ਕੁਛ ਦੁਨੀਆਂ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਚੱਲ ਰਿਹਾ ਹੈ, ਬਹੁਤ ਹੀ ਡੇਂਜਰਸ ਆ। ਮਤਲਬ ਇਹ ਗੱਲ ਮੈਨੂੰ ਸਾਲ ਹੋ ਗਏ ਕਹਿੰਦੇ ਨੂੰ ਵੀ, ਜਦੋਂ ਤੋਂ ਟਰੰਪ ਨੇ ਬੋਲਣਾ ਸ਼ੁਰੂ ਕੀਤਾ ਸਾਡੇ ਮਤਲਬ ਘੱਟ ਗਿਣਤੀ ਦੇ ਲੋਕਾਂ ਦੇ ਅਗੇਂਸਟ ਬੋਲਣਾ ਸ਼ੁਰੂ ਕੀਤਾ, ਤੇ ਛੋਟੇ ਲੋਕਾਂ ਨੂੰ ਤਾਂ ਬੋਲਣਾ ਬਹੁਤ ਸੌਖਾ ਹੋ ਜਾਂਦਾ।
0: ਜੀ ਜੀ,
2: ਅਸੀਂ ਨਗਰ ਕੀਰਤਨ ਦੀ ਗੱਲ ਵੀ ਕਰਨ ਜਾ ਰਹੇ ਹਾਂ, ਅਸੀਂ ਅਗਲੇ ਵੀਕ ਤੁਹਾਡੇ ਕੋਲ ਆਵਾਂਗੇ, ਸਾਡੀ ਕੱਲ ਨੂੰ ਇੱਕ ਮੀਟਿੰਗ ਹੈ, ਸਾਰੀ ਮੈਂਬਰਸ਼ਿਪ ਦੀ ਮੀਟਿੰਗ, ਅਸੀਂ ਮੈਂਬਰਸ਼ਿਪ ਦੀ ਉਹ ਜਨਰਲ ਬਾਡੀ ਨੀ ਗੀ ਨਾ ਉਹ ਹੈਗੀ ਆ, ਉਹ ਸਿਰਫ ਉਹਦੇ ਚ ਨਗਰ ਕੀਰਤਨ ਦੀ ਅਸੀਂ ਅਵੇਅਰਨੈਸ, ਮੇਰੀ ਪਹਿਲਾਂ ਹੀ ਮੀਟਿੰਗ ਸੱਦੀ ਵੀ ਆ, ਉਹ 22 ਤਰੀਕ ਸ਼ਾਮ ਨੂੰ 3:30 PM ਉੱਤੇ ਆਪਣਾ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ, ਵੀ ਭਾਈ ਅਸੀਂ ਉਹਦਾ ਏਜੰਡਾ ਇਹੀ ਹੈ, ਨਗਰ ਕੀਰਤਨ ਨੂੰ ਸੇਫ ਅਤੇ ਸੁਰੱਖਿਅਤ ਅਸੀਂ ਕਿਵੇਂ ਬਣਾ ਸਕਦੇ ਹਾਂ। ਸੁਰੱਖਿਅਤ ਮਤਲਬ ਅਸੀਂ ਸਾਫ਼, ਦੋ ਗੱਲਾਂ, ਸਾਫ਼ ਸੁਥਰਾ ਤਾਂ ਕਿ ਕੋਈ ਸਾਡੇ ਤੇ ਉਂਗਲ ਨਾ ਉੱਠੇ, ਤੇ ਸੁਰੱਖਿਅਤ ਮਤਲਬ ਅਸੀਂ ਇਹਨੂੰ ਕਿਵੇਂ ਬਣਾ ਸਕਦੇ ਹਾਂ, ਤੁਹਾਡੀ ਇਨਪੁੱਟ ਸਾਰਿਆਂ ਦੀ ਲੈਣੀ ਆ। ਕਮੇਟੀ ਆਪਦੇ ਕੰਮ ਕਰਦੀ, ਹਰੇਕ ਗੁਰੂ ਘਰਾਂ ਚ ਹੁੰਦੀ ਆ, ਪਰ ਅਸੀਂ ਸੰਗਤ ਦੀ ਵੀ ਇਨਪੁੱਟ ਲੈਣਾ ਮੰਗਦੇ ਹਾਂ ਉਹਦੇ ਤੇ।
0: ਕੋਈ ਗੱਲ ਨੀ ਜੀ, ਤੁਸੀਂ ਦਰਵਾਜ਼ੇ ਤੁਹਾਡੇ ਲਈ ਖੁੱਲੇ ਨੇ, ਆਪਾਂ ਅਗਲੇ ਹਫ਼ਤੇ ਇਸ ਦੀ ਪਲੈਨਿੰਗ ਕਰਦੇ ਹਾਂ, ਠੀਕ ਹੈ ਜੀ?
2: 100% ਆਪਾਂ ਕਰਾਂਗੇ, ਕਿਉਂਕਿ ਅਸੀਂ ਸਾਨੂੰ ਨਾ ਮਤਲਬ ਸਾਰਾ ਕੋਈ ਪਰਮਿਟ ਪੁਰਮਿਟ ਆ ਗਏ, ਸਾਰਾ ਕੁਛ ਗੱਲਬਾਤ ਹੋ ਗਈ ਆ, ਦੇਖੋ ਆ ਜਿਹੜੇ ਭਾਣੇ ਵਾਪਰਨੇ ਸੀ ਇਹ ਵੀ ਵਾਪਰ ਕੇ ਚੁੱਕਾ, ਪਰ ਸਾਨੂੰ ਇਸ ਵੇਲੇ ਸਾਡੀ ਕਮਿਊਨਿਟੀ ਨੂੰ ਬਾਕੀ ਗੱਲਾਂ ਛੱਡ ਕੇ ਸਾਰੀਆਂ ਮੈਂ ਇਹ ਗੱਲ ਕਹਿੰਦਾ ਕਿ ਅਸੀਂ ਜਿਹੜਾ ਸਾਲ ਅੱਜ ਤੋਂ 55 ਸਾਲ ਪਹਿਲਾਂ ਜਦੋਂ KKK ਦੀ ਲਹਿਰ ਛਦੇ, ਸ਼ਾਇਦ ਤੁਸੀਂ ਸੁਣੀ ਹੋਵੇ, ਕਲੂ ਕਲਕਸ ਕਲਾਂ ਦੀ ਲਹਿਰ, ਬਹੁਤ ਬੰਦਿਆਂ ਨੇ ਨਹੀਂ ਸੁਣੀ ਹੁੰਦੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੀਗੀ, ਉਹ ਚਿੱਟਾ ਬੁਰਕਾ ਘਰ ਦੇ ਮੂਹਰੇ ਲਾ ਕੇ ਤੇ ਘਰ ਹੀ ਸਾੜ ਦਿੰਦੇ ਸੀ, 70 ਦੀਆਂ ਗੱਲਾਂ ਇਹ ਜਿਹੜੀਆਂ ਹੈਗੀਆਂ। ਤੋ ਮੈਂ ਉਹ ਗੱਲਾਂ ਨੀ, ਪਰ ਮਤਲਬ ਵੀ ਜਿਹੜਾ ਜਿਹੜੇ ਜਿਹੜੀ ਚੀਜ਼ ਕਿਸੇ ਬੰਦੇ ਨੇ ਦੇਖੀ ਹੋਵੇ ਨਾ, ਉਹ ਬੰਦੇ ਨੂੰ ਮਤਲਬ ਉਹ ਵੇਲਾ ਆਪਦਾ ਚੇਤਾ ਆ ਜਾਂਦਾ। ਮੈਂ ਕਹਿੰਦਾ
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਗਲੇ ਹਫ਼ਤੇ ਆਪਾਂ ਕੋਸ਼ਿਸ਼ ਕਰਾਂਗੇ, ਸੋ ਪ੍ਰਧਾਨ ਸਾਹਿਬ ਨਾਲ ਬੈਠ ਕੇ ਆਪਾਂ ਰੇਡੀਓ ਦੇ ਉੱਤੇ, ਤੇ ਤੁਹਾਡੀ ਇਨਪੁੱਟ ਉਹ ਲੈਣਾ ਚਾਹੁੰਦੇ ਆ, ਤੇ ਤੁਸੀਂ ਆਪਣੀ ਜਿਹੜੀ ਸਲਾਹ, ਤੁਹਾਡੀ ਰਾਏ ਇੰਨੇ ਜਾਣਿਆਂ ਦੇ ਸਿਰ ਜੁੜ ਕੇ ਜਦੋਂ ਆਪਾਂ ਪ੍ਰੋਗਰਾਮ ਸੁਣ ਰਹੇ ਹਾਂ, ਤੇ ਗੱਲਬਾਤ ਦੇ ਵਿੱਚੋਂ ਕੋਈ ਨਾ ਕੋਈ ਨਵਾਂ ਰਿਜ਼ਲਟ ਵੀ ਨਿਕਲਦਾ ਹੈਗਾ। ਸੋ ਆਉਂਦੇ ਹਫ਼ਤੇ ਆਪਾਂ ਕੋਸ਼ਿਸ਼ ਕਰਕੇ ਤੇ ਕੋਈ ਨਾ ਕੋਈ ਦਿਨ ਵਿੱਚੋਂ ਕੱਢ ਕੇ ਤੇ ਪੂਰਾ ਆਪਾਂ ਗੱਲਬਾਤ ਖੁੱਲ੍ਹ ਕੇ ਕਰਕੇ ਫਿਰ ਥੋੜ੍ਹੀ ਥੋੜ੍ਹੀ ਨੀ ਨਜ਼ਾਰਾ ਆਉਣਾ। ਤੇ ਤੁਹਾਡਾ ਧੰਨਵਾਦ ਕਾਲ ਕਰਨ ਦੇ ਲਈ। ਸੋ ਨਗਰ ਕੀਰਤਨ ਵੀ ਵਿਨੀਪੈਗ ਦੇ ਵਿੱਚ ਆ ਰਿਹਾ, ਤੇ ਇੱਕ ਮੈਂ ਹੋਰ ਦੱਸ ਦੇਵਾਂ ਵੀ ਇਸ ਵੀਕਐਂਡ ਦੇ ਉੱਤੇ 22 August ਕੱਲ੍ਹ ਨੂੰ ਨਾ ਇੱਕ ਸਪੈਸ਼ਲ ਇੱਕ ਟੂਰਨਾਮੈਂਟ ਹੋ ਰਿਹਾ ਹੈਗਾ। ਸੋ ਨਾਨਕਸਰ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈਗਾ। ਸੋ ਤੁਸੀਂ ਇਸ ਟੂਰਨਾਮੈਂਟ ਦੇ ਵਿੱਚ ਜ਼ਰੂਰ ਪਹੁੰਚਿਓ ਅਤੇ ਰੌਣਕ ਵਧਾਇਓ, ਅਤੇ 100 ਮੀਟਰ ਦੀਆਂ ਰੇਸਾਂ ਅਤੇ ਸਪੂਨ ਰੇਸ, ਚਮਚੇ ਵਾਲੀ ਰੇਸ ਫੀਮੇਲ ਅਤੇ ਮੇਲ ਦੀ, ਉਹ ਵੀ ਕਰਵਾਈ ਜਾਵੇਗੀ। ਅਤੇ ਥ੍ਰੀ ਲੈਗ ਰੇਸ, ਨੂੰ ਕੀ ਕਹਿੰਦੇ ਹੁੰਦੇ ਆਪਾਂ ਬਾਈ ਪੰਜਾਬੀ 'ਚ, एहसास हासा ठेठा भी आऊगा सो तुसी जरूर पहुंचना गा और यह जो टूरनामेंट आ सेंट वटोल पार्क होगा नाल ग्रीनरी का नजारा आप कल दुपहरे 12 बजे तो लैके 5 बजे तक ਵਧੀਆ ਮੌਸਮ ਹੈਗਾ ਤੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਟੂਰਨਾਮੈਂਟ ਦੇਖਾਂਗੇ ਸ਼ਾਮ ਨੂੰ ਸ਼ੋਅ ਦੇਖਾਂਗੇ ਤੇ ਪੂਰਾ ਵਧੀਆ ਵੀਕਐਂਡ ਮਨਾਵਾਂਗੇ ਸੋ ਚੇਤੇ ਰੱਖ ਲਿਓ ਕੱਲ੍ਹ ਨੂੰ ਸ਼ਨੀਵਾਰ ਦਾ ਦਿਨ 20 ਅਗਸਤ ਸੇਂਟ ਵਟੋਲ ਪਾਰਕ ਔਰ ਸਪੈਸ਼ਲ ਕੱਲ੍ਹ ਨੂੰ ਆਪਾਂ ਵੀ ਮੈਂ ਵੀ ਹਾਜ਼ਰੀ ਲਵਾਊਂਗਾ ਉੱਥੇ 12 ਵਜੇ ਤੋਂ ਲੈ ਕੇ 5 ਵਜੇ ਤੱਕ 2-4 ਘੰਟੇ ਤੁਹਾਡੇ ਨਾਲ ਗੱਲਾਂ ਬਾਤਾਂ ਅਤੇ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਸਾਡੇ ਪਿਆਰੇ ਪਿਆਰੇ ਸਰੋਤਿਆਂ ਨੂੰ ਮਿਲਾਂਗੇ ਔਰ ਤੁਹਾਡਾ ਆਸ਼ੀਰਵਾਦ ਵੀ ਲਵਾਂਗੇ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ ਸੋ ਪ੍ਰੋਗਰਾਮ ਤੋਂ ਬਾਅਦ ਕੋਈ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ ਰਹਿਣਗੇ 204-403-0110-204-463-0110 ਇੱਕ ਗਰਚਾ ਬ੍ਰਦਰਸ ਵਾਲਿਆਂ ਦਾ ਕਮਰਸ਼ੀਅਲ ਤੁਹਾਨੂੰ ਸੁਣਾਉਣੇ ਆ ਅਤੇ ਆਟੋ ਗਲਾਸ ਵਾਲਿਆਂ ਦਾ ਅਤੇ ਫਿਰ ਵਾਪਸ ਜੁੜਦੇ ਹਾਂ ਜੁੜੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ 92.7 FM
4: ਤਿਆਰ ਹੋ ਜਾਓ ਗਰਚਾ ਬ੍ਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
5: ਨਵੀਨ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਿਸ ਦੇ ਨਾਲ 1115 ਗੇਟਵੇ ਰੋਡ ਸਟੋਰ ਫਰੈਸ਼ ਲੁੱਕ ਫਰੈਸ਼ ਟੀਮ ਤੇ ਉਹੀ ਗਰਚਾ ਬ੍ਰੋਸ ਦਾ ਡਿਲੀਸ਼ੀਅਸ ਟੇਸਟ
4: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ ਮੈਰੀਨੇਟ ਚਿਕਨ ਲੈਗਸ ਐਂਡ ਥਾਈਸ ਵਿੰਗਸ ਟਿੱਕਾ ਫਿਸ਼ ਗੋਟ ਲੈਂਬ ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁੱਕ ਆਈਟਮਸ ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ
5: ਵਿਨੀਪੈਗ ਵਾਲਿਓ ਗਰਚਾ ਬ੍ਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ ਵਿਜ਼ਿਟ ਗਰਚਾ ਬ੍ਰੋਸ 1115 ਗੇਟਵੇ ਰੋਡ ਯੂਨਿਟ 5 ਲੋਕੇਸ਼ਨ
4: ਗਰਚਾ ਬ੍ਰੋਸ ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ
6: ਬਈ ਕੀ ਹੋਇਆ
7: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ
6: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ ਰਾਤ ਨੂੰ ਕਾਰ ਦੋ ਸਵੇਰ ਤੱਕ ਰੈਡੀ ਵਿੰਡਸ਼ੀਲਡ ਚ ਆ ਗਿਆ ਚਿੱਪ ਜਾਂ ਕ੍ਰੈਕ ਰਿਪੇਅਰ ਕਰ ਦੇਣਗੇ ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ ਕੋਈ ਅਲਾਈਨਮੈਂਟ ਕਰਾਉਣੀ ਹੈ ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ ਇਹਨਾਂ ਕੋਲ ਹੀ ਜਾਓ ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ
8: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ 90 ਮੈਕਡੋਨਲਡ ਐਵੇਨਿਊ ਵਿਨੀਪੈਗ
9: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ ਰੇਡੀਓ ਧਮਾਲ ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ ਸੋ ਕੀਪ ਲਿਸਨਿੰਗ ਰੇਡੀਓ ਧਮਾਲ
0: ਪ੍ਰੋਗਰਾਮ ਰੇਡੀਓ ਧਮਾਲ 92.7 FM ਅਤੇ ਰਾਈਸ CPA ਅਕਾਊਂਟਿੰਗ ਜੇਕਰ ਅਕਾਊਂਟਿੰਗ ਦਾ ਕੋਈ ਵੀ ਕੰਮ ਹੋਵੇ ਤੁਸੀਂ ਆਪਣੀ GST ਫਾਈਲਿੰਗ ਕਰਨੀ ਹੋਵੇ ਕਾਰਪੋਰੇਟ ਟੈਕਸ ਫਾਈਲ ਕਰਨਾ ਹੋਵੇ ਜਾਂ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਆਡਿਟ ਆ ਗਈ ਆ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਕਿਹੜਾ ਕਾਗਜ਼ ਚਾਹੀਦਾ ਕਿਹੜਾ ਨਹੀਂ ਚਾਹੀਦਾ ਇੱਕ ਵਾਰੀ ਰਾਈਸ CPA ਅਕਾਊਂਟਿੰਗ ਦੇ ਜੀਵਨ ਭੁੱਲਰ ਜੀ ਦੀ ਸਲਾਹ ਜ਼ਰੂਰ ਲੈ ਲਓ ਇਹਨਾਂ ਕੋਲ 13 ਸਾਲਾਂ ਦਾ ਐਕਸਪੀਰੀਅੰਸ ਆ ਔਰ ਹਰ ਇੱਕ ਘੁੰਡੀ ਇਹਨਾਂ ਨੂੰ ਆਉਂਦੀ ਹੈ ਟੈਕਸ ਬਚਾਉਣਾ ਕਿਵੇਂ ਆ ਅਤੇ ਤੁਹਾਡਾ ਕਿਵੇਂ ਫਾਇਦਾ ਹੋ ਸਕਦਾ ਗਾ ਇਨਕਮ ਕਿੰਨੀ ਦਿਖਾਉਣੀ ਚਾਹੀਦੀ ਹੈ ਕਿੰਨੀ ਨਹੀਂ ਦਿਖਾਉਣੀ ਚਾਹੀਦੀ ਕਿੰਨੀ ਹੋਈ ਆ ਕੀ ਹੋ ਸਕਦਾ ਆਈ ਡੋਨਟ ਨੋ ਤੁਸੀਂ ਰਾਈਸ CPA ਅਕਾਊਂਟਿੰਗ ਵਾਲਿਆਂ ਨੂੰ ਪੁੱਛੋ 1522 ਲੋਗਨ ਐਵਨਿਊ ਦੇ ਉੱਤੇ ਨੇ ਨੰਬਰ 204-509-0029 204-509-0029 ਦੇ ਉੱਤੇ ਸੰਪਰਕ ਕਰ ਸਕਦੇ ਹੋ ਅਤੇ ਵੇਅਰ ਹਾਊਸਿੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਤਾਂ ਤੁਸੀਂ ਪ੍ਰੈਰੀ ਵੇਅਰ ਹਾਊਸਿੰਗ ਐਂਡ ਕਰੋਸ ਡੋਕ ਵਾਲਿਆਂ ਨੂੰ ਸੰਪਰਕ ਕਰੋ 2575 ਇੰਗਸਟਰ ਬੁਲੇਵਰਡ ਦੇ ਉੱਤੇ ਨੇ ਇਹ ਜਿਹੜੀ ਐਡਵਰਟਾਈਜ਼ਮੈਂਟ ਆ ਮੋਸਟਲੀ ਆਈ ਥਿੰਕ ਕਿ ਟਰੈਕਿੰਗ ਦੇ ਨਾਲ ਸੰਬੰਧਿਤ ਆ ਤੁਹਾਨੂੰ ਜੇਕਰ ਤੁਸੀਂ ਟਰੱਕ ਵਗੈਰਾ ਚਲਾਉਂਦੇ ਹੋ ਤੁਹਾਨੂੰ ਕਦੇ ਲੋਡ ਕਰੋਸ ਡੋਕ ਕਰਾਉਣਾ ਪੈ ਜਾਵੇ ਤੁਸੀਂ ਲੋਡ ਦੀ ਸਟੋਰੇਜ ਚਾਹੁੰਦੇ ਹੋ ਕੁਛ ਸਮੇਂ ਲਈ ਕੋਈ 15 ਦਿਨਾਂ ਲਈ ਕੋਈ 10 ਦਿਨਾਂ ਲਈ 5 ਦਿਨਾਂ ਲਈ ਤਾਂ ਤੁਸੀਂ ਪ੍ਰੈਰੀ ਵੇਅਰ ਹਾਊਸਿੰਗ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ 24 ਘੰਟੇ ਇਹ ਓਪਨ ਰਹਿੰਦੇ ਨੇ ਅਤੇ ਇੱਥੇ ਤੁਹਾਨੂੰ ਪਾਰਕਿੰਗ ਵੀ ਮਿਲ ਸਕਦੀ ਹੈ ਟਰੱਕ ਪਾਰਕਿੰਗ ਦੀ ਭਾਲ ਦੇ ਵਿੱਚੋਂ ਅਤੇ ਤੁਸੀਂ ਇੱਕ ਗੇਟਡ ਪੂਰਾ ਲੋਕਡ ਕਹਿ ਲਓ ਵੀ ਯਾਰਡ ਹੈਗਾ ਗਾ ਔਰ ਪੂਰਾ ਤੁਹਾਨੂੰ ਪਾਸਵਰਡ ਦੇ ਨਾਲ ਗੇਟ ਖੁੱਲ੍ਹੇਗਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਜੇਕਰ ਵਧੀਆ ਥਾਂ ਦੇ ਉੱਤੇ ਪਾਰਕਿੰਗ ਲਾਉਣਾ ਚਾਹੁੰਦੇ ਹੋ 2575 ਇੰਗਸਟਰ ਬੁਲੇਵਰਡ ਦੇ ਉੱਤੇ ਪ੍ਰੈਰੀ ਵੇਅਰ ਹਾਊਸਿੰਗ ਐਂਡ ਕਰੋਸ ਡੋਕ ਨੰਬਰ 4313233 ਦੇ ਉੱਤੇ ਸੰਪਰਕ ਕਰ ਸਕਦੇ ਹੋ ਵੀਕੇ ਜੀ ਕਹਿੰਦੇ ਕਦੋਂ ਐਂਡ ਕਿੱਥੇ ਹੋ ਰਿਹਾ ਟੂਰਨਾਮੈਂਟ ਬਾਈ ਕੱਲ੍ਹ ਨੂੰ ਹੋ ਰਿਹਾ ਬਾਈ ਜੀ ਟੂਰਨਾਮੈਂਟ ਔਰ ਬਹੁਤ ਸਾਰੇ ਇਸ ਦੇ ਵਿੱਚ ਪਾਰਟੀਸਪੈਂਟਸ ਭਾਗ ਲੈ ਰਹੇ ਨੇ ਅਤੇ ਨਾਨਕਸਰ ਗੁਰਦੁਆਰਾ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਪਲੀਜ਼ ਤੁਸੀਂ ਸਾਰੇ ਜ਼ਰੂਰ ਪਹੁੰਚਿਓ ਸੋ ਟੀਮ ਬੜੀ ਇਹਨਾਂ ਦੀ ਚੰਗੀ ਹੈ ਪ੍ਰਬੰਧਕ ਬੜੇ ਚੰਗੇ ਨੇ ਸੋ ਕੋਸ਼ਿਸ਼ ਕਰਕੇ ਇੱਕ ਟੂਰਨਾਮੈਂਟ ਬੱਚਿਆਂ ਦੇ ਲਈ ਕਰਵਾ ਰਹੇ ਨੇ ਇਸ ਸਾਲ ਵੈਸੇ ਵੀ ਘੱਟ ਹੋਏ ਨੇ ਸੋ ਤੁਸੀਂ ਜ਼ਰੂਰ ਆਪਣਾ ਸਮਾਂ ਕੱਢ ਕੇ ਕੱਲ੍ਹ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ 5 ਵਜੇ ਤੱਕ 4-5 ਘੰਟਿਆਂ ਦਾ ਇਹ ਪ੍ਰੋਗਰਾਮ ਆ, ਟੂਰਨਾਮੈਂਟ ਆ, ਸੋ ਤੁਸੀਂ ਜ਼ਰੂਰ ਸਮਾਂ ਕੱਢਿਓ ਅਤੇ ਸ਼ਾਮ ਨੂੰ ਪੰਜਾਬੀ ਵਿਰਸਾ ਸ਼ੋਅ ਦੇ ਉੱਤੇ ਆਉਣਾ ਨਾ ਭੁੱਲਿਓ, ਪੰਜਾਬੀ ਵਿਰਸਾ ਸ਼ੋਅ। ਗੈਸਟ ਕਰੋ ਇੰਟਰੋਡਿਊਸ ਜੀ, ਆਈ ਐਮ ਵੇਟਿੰਗ। ਗੈਸਟ ਤਾਂ ਅਸੀਂ ਇੰਟਰੋਡਿਊਸ ਕਰਦੇ ਹੁਣ ਅਤੇ ਗੈਸਟ ਸਾਡੇ ਕੋਲੋਂ ਇਜਾਜ਼ਤ ਲੈਣ ਵਾਲੇ ਨੇ, ਸੋ ਗੈਸਟ ਸਾਡੇ ਨਾਲ ਪਹਿਲੇ ਨੰਬਰ 'ਤੇ ਬਾਈ ਜੀ, ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ, ਹਰੀ ਪੱਗ ਬੰਨ੍ਹੀ ਆ, ਬਾਈ ਜੀ ਦਾ ਨਾਮ ਤੀਰਥ ਬਰਾੜ, ਅਤੇ ਨਾਲ ਹੀ ਜਿਨ੍ਹਾਂ ਦੇ ਗੁਲਾਬੀ ਕਿ ਨਾਭੀ ਕਿ ਗਏ
3: ਕਈ ਤਰ੍ਹਾਂ ਦੇ ਝਲਕ ਜੀ ਮਾਰਦੀ ਕੱਪੜੇ ਚੋਂ, ਸ਼ਾਈਨ ਚਾ ਥੋੜਾ,
0: ਬਹੁਤ ਸਾਰਾ ਝਲਕ ਮਾਰਦੇ ਕੱਪੜੇ ਦੇ ਵਿੱਚ ਖੜੇ ਹੋਏ ਬਾਈ ਬਬਲ ਸੰਧੂ ਜੀ, ਤੇ ਪਿੱਛੇ ਸਾਡੇ ਉਸਤਾਦ ਜੀ ਮਿਹਰਬਾਨ ਢੋਲੀ, ਔਰ ਇੱਧਰ ਕੈਮਰੇ ਤੋਂ ਪਿੱਛੇ ਜਿਹੜੇ ਬੈਠੇ ਨੇ ਅਖਤਰ ਬਾਈ ਜੀ। ਸੋ ਅਖਤਰ ਬਾਈ ਜੀ ਵੀ ਇੱਕ ਬਹੁਤ ਚੰਗੇ ਕੀਬੋਰਡ ਪਲੇਅਰ ਨੇ, ਲੈ ਕੇ ਆਏ ਹੋ ਬਾਈ ਇੱਥੇ ਹੈਂ? ਅੱਜ ਤੁਸੀਂ ਪ੍ਰੋਗਰਾਮ 'ਤੇ ਜਾਣਾ ਨਹੀਂ, ਆਪਾਂ ਹੀ ਪ੍ਰੋਗਰਾਮ ਲਾ ਲੈਣਾ ਸੀ, ਰਾਜਮਾਨ ਸਾਹਿਬ ਵੀ ਪ੍ਰੋਗਰਾਮ ਸੁਣੀ ਜਾਂਦੇ ਆ, ਅਤੇ ਆਪਾਂ ਘਰੇ ਵਧੀਆ ਮਾਹੌਲ ਬਣਾ ਲੈਣਾ ਸੀਗਾ, ਹੈ ਨਾ? ਅਤੇ ਕਿਸੇ ਦਿਨ ਦੁਬਾਰਾ ਤੁਸੀਂ ਆਓ ਅਤੇ ਤੁਹਾਨੂੰ ਵਿੱਚ ਦੀ ਗੈਪ ਮਿਲੇ, ਅਤੇ ਆਪਾਂ ਸ਼ਾਮ ਨੂੰ ਵਧੀਆ ਕੋਈ ਮਹਿਫਲ ਲਾਈਏ, ਹੈਂ ਅਖਤਰ ਸਾਹਿਬ? ਠੀਕ ਹੈ, ਹੋ ਸਕਦਾ ਸਾਨੂੰ ਹੀ ਗਾਉਣਾ ਅਜੇ, ਕੋਈ ਮਾੜਾ ਮੋਟਾ ਕੋਸ਼ਿਸ਼ ਕਰਾਂਗੇ ਅਸੀਂ ਵੀ। ਅਤੇ ਰਾਜਮਾਨ ਸਾਹਿਬ ਦਾ ਵੀ ਤੁਸੀਂ ਨੰਬਰ ਨੋਟ ਕਰ ਲਓ ਦੋਸਤੋ, 204-694-0731, 204-694-0731। ਬਲਤੇਜ ਸਿੱਧੂ ਜੀ ਕਹਿੰਦੇ ਵੈਰੀ ਟੈਲੈਂਟਡ, ਤੁਸੀਂ ਬਹੁਤ ਟੈਲੈਂਟਡ ਹੋ ਅਤੇ ਤੁਹਾਨੂੰ ਕਹਿ ਰਹੇ ਨੇ ਜੀ। ਪਰਮਜੀਤ ਸਿੰਘ ਥਿੰਦ ਜੀ, ਵੈਰੀ ਗੁੱਡ ਪ੍ਰੋਗਰਾਮ, ਬਹੁਤ ਮਿਹਰਬਾਨੀ, ਸੋ ਬਹੁਤ ਧੰਨਵਾਦ ਤੁਹਾਡਾ ਮੈਸੇਜ ਕਰਨ ਦੇ ਲਈ। ਔਰ ਹਰਜਿੰਦਰ ਪੁਨੀਆ ਜੀ ਧੰਨਵਾਦ, ਅਮਰਿੰਦਰ ਸਿੰਘ ਮਾਨ ਜੀ ਧੰਨਵਾਦ, ਬਲਜੀਤ ਸਿੰਘ ਸੈਣੀ ਜੀ ਧੰਨਵਾਦ ਤੁਹਾਡਾ, ਸੋ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਅਤੇ ਬਾਈ ਕਦੇ ਐਂ ਹੋਇਆਗਾ, ਇੱਕ ਵਾਰੀ ਹੋਰ ਕਰ ਦਿਉ ਜੀ, ਇੱਕ ਵਾਰੀ ਹੋਰ ਕਰ ਦਿਉ ਜੀ, ਇੰਟਰੋਡਿਊਸ ਕਰ ਦਿਉ ਕਹਿੰਦੇ ਗੈਸਟ। ਸੋ ਗੈਸਟ ਇੰਟਰੋਡਿਊਸ, ਆਪਣੀ ਇੰਟਰੋਡਕਸ਼ਨ ਦਿਓ ਬਾਈ ਤੀਰਥ ਬਾਈ, ਹਜੇ ਸਾਡੇ ਗੈਸਟ ਕਹਿੰਦੇ ਵੀ ਇੰਟਰੋਡਕਸ਼ਨ ਦਿਓ, ਤੁਹਾਨੂੰ ਜਾਣਨ ਨਹੀਂ ਲੱਗੇ ਉਹ ਕਹਿੰਦੇ। ਇੱਕ ਯੂਜ਼ਰ ਕਹਿ ਰਹੇ ਨੇ,
1: ਮੇਰਾ ਨਾਮ ਤੀਰਥ ਬਰਾੜ,
0: ਹਾਂਜੀ,
1: ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਤੋਂ ਮੈਂ ਬਿਲੋਂਗ ਕਰਦਾ ਜੀ।
0: ਪਿੰਨ ਕੋਡ
1: 1438।
0: ਠੀਕ ਹੈ ਜੀ। ਅਤੇ ਬਾਈ ਜੀ,
3: ਮੇਰਾ ਨਾਮ ਬੱਬਲ ਸੰਧੂ ਹੈ ਜੀ, ਮੈਂ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤੋਂ ਬਿਲੋਂਗ ਕਰਦਾ ਜੀ। 1438 ਪੂਰਾ ਦੱਸ ਦੀ,
0: 1438-3843 ਨਾਲ ਨਾਲ,
3: ਹਾਂਜੀ ਹਾਂਜੀ,
0: ਡਾਕਖਾਨਾ ਇੱਕ ਹੋ ਕੇ ਦੋ ਆ, ਦੋ ਹੋ ਗਏ, ਠੀਕ ਆ। ਅਤੇ ਕੋਈ ਗੱਲ, ਮੇਰਾ ਨਾਮ ਮਨਦੀਪ ਸਿੰਘ ਬਰਾੜ ਆ ਜੀ, ਪਿੰਡ ਛੱਤਿਆਣਾ, ਜ਼ਿਲ੍ਹਾ ਮੁਕਤਸਰ, ਤਹਿਸੀਲ ਗਿੱਦੜਵਾ, ਅਤੇ 1531। ਠੀਕ ਹੈ ਜੀ,
1: ਵਧੀਆ ਲੱਗਿਆ ਵੀਰੇ ਮੋਬਾਈਲ ਮਿਲ ਕੇ, ਬਹੁਤ
0: ਥੈਂਕ ਯੂ ਜੀ। ਇੱਥੇ R4A0B5। ਸੋ ਬਹੁਤ ਮਿਹਰਬਾਨੀ, ਥੈਂਕ ਯੂ ਬਾਈ। ਅਤੇ ਬਾਈ ਕਦੇ ਐਂ ਹੋਇਆ, ਇਹ ਨਾ ਜੀ ਮੈਂ ਦੱਸ ਦੇਵਾਂ ਸਾਡੇ ਟਿਕਟੋਕ ਵਾਲਿਆਂ ਨੂੰ ਅਤੇ ਹੋਰਾਂ ਨੂੰ ਵੀ, ਜਿਨ੍ਹਾਂ ਨੇ ਲੇਟ ਟਿਊਨਿੰਗ ਕੀਤਾ ਸਾਡੇ ਨਾਲ, ਅੱਜ ਸਟੂਡੀਓ ਦੇ ਵਿੱਚ ਬਰਾੜ, ਕੈਲਗਰੀ, ਮਲਵਈ, ਗਿੱਧਾ ਦੀ ਟੀਮ ਪਹੁੰਚੀ ਆ। ਕੁਦਰਤੀ ਆਪਣਾ ਅੱਜ ਫਰਾਈਡੇ ਦਾ ਪ੍ਰੋਗਰਾਮ ਸੀ, ਇਹ ਵੀ ਇੱਥੇ ਆਏ ਹੋਏ ਸੀ, ਅਤੇ ਮੈਨੂੰ ਲੱਗਦਾ ਨਹੀਂ ਸੀ ਵੀ ਇੱਦੋਂ ਵਧੀਆ ਮੌਕਾ ਕੋਈ ਹੋਊਗਾ, ਹੈ ਨਾ? ਅਤੇ ਵਧੀਆ ਪ੍ਰੋਗਰਾਮ, ਅਸੀਂ ਵੈਸੇ ਵੀ ਇਸੇ ਤਰ੍ਹਾਂ ਹੀ ਐਨਰਜੈਟਿਕ ਪ੍ਰੋਗਰਾਮ ਕਰਦੇ ਹਾਂ, ਨੱਚਣ ਟੱਪਣ ਵਾਲਾ ਮਤਲਬ, ਅਤੇ ਕੁਦਰਤੀ ਅੱਜ ਤੁਹਾਡੇ ਨਾਲ ਮੇਲ ਹੋਇਆ, ਹੈ ਨਾ? ਭਾਅ ਜੀ, ਸੱਸ ਦੀ ਲਾਹ ਭਾ ਕਰਨ ਵਾਲੀ ਬੋਲੀ ਹੈਗੀ ਕੋਈ?
1: ਵਾਧੂ ਜੀ ਵਾਧੂ।
0: ਚਲੋ ਇੱਕ ਬੋਲੀ, ਕਦੇ ਐਂ ਹੋਇਆ ਬਾਈ, ਮੰਨ ਲਓ, ਚਲੋ ਇੱਕ ਸਵਾਲ ਆ, ਉਸ ਤੋਂ ਬਾਅਦ ਬੋਲੀਆਂ, ਠੀਕ ਆ? ਅਤੇ ਕਦੇ ਐਂ ਹੋਇਆ ਵੀ ਆਪਾਂ ਗੱਲ ਕੀਤੀ ਵੀ ਤੁਸੀਂ ਲੇਟ ਹੀ ਪਹੁੰਚਦੇ ਹੋ, ਕਦੇ ਐਂ ਹੋਇਆ ਵੀ ਤੁਸੀਂ ਬਹੁਤ ਹੀ ਪਹਿਲਾਂ ਪਹੁੰਚ ਗਏ ਵੀ ਹਜੇ ਵਿਆਹ ਕੱਲ੍ਹ ਨੂੰ ਆ, ਤੁਸੀਂ ਅੱਜ ਹੀ ਪਹੁੰਚ ਗਏ?
1: ਇੱਕ ਵਾਰੀ ਅਸੀਂ ਤਾਂ ਮਹੀਨਾ ਹੀ ਪਹਿਲਾਂ ਪਹੁੰਚ ਗਏ ਸੀਗੇ ਜੀ।
0: ਇੱਕ ਮਹੀਨਾ ਪਹਿਲਾਂ?
1: ਹਾਂਜੀ, ਉਹਨਾਂ ਦੇ ਅੰਕੁਰ ਖੇਤਰ ਪ੍ਰੋਗਰਾਮ ਸੀਗਾ ਜੀ, 8 ਦਸੰਬਰ ਦਾ,
0: ਕੁਰਕਸ਼ੇਤਰ।
1: ਹਾਂਜੀ, ਉੱਥੇ ਸਾਡੇ ਬਹੁਤ ਫੰਕਸ਼ਨ ਹੁੰਦੇ ਨੇ, ਕਈ ਵਾਰੀ ਤਾਂ ਅਸੀਂ 8-8 ਦਿਨ ਇੱਧਰੋਂ ਚੱਲ ਜਾਂਦੇ ਹਾਂ ਜੀ, ਡਰੈੱਸਾਂ 4-5 ਨਾਲ ਲੈ ਕੇ 8-10 ਦਿਨ ਉੱਧਰ ਹੀ ਰਹਿੰਦੇ ਹਾਂ।
0: ਅੱਛਾ ਜੀ।
1: ਅਤੇ ਅਸੀਂ 8 ਦਸੰਬਰ ਦਾ ਫੰਕਸ਼ਨ ਸੀਗਾ, ਸਟੇਜ ਸੀ ਸਾਰੀ ਜੀ ਉਹਦੇ, ਉੱਥੇ ਲਾਈਵ ਸੀਗਾ ਨਾ।
0: ਹਾਂਜੀ।
1: ਅਤੇ
0: ਇੱਕ ਮਹੀਨਾ ਪਹਿਲਾਂ ਬਾਈ ਯਾਰ
1: ਤੱਕ ਮੈਂ ਉਹਨਾਂ ਨਾਲ ਗੱਲ ਕੀਤੀ ਨਾ, ਪਤਾ ਨਹੀਂ ਉਹਨਾਂ
0: ਨੇ ਕੁਰਕਸ਼ੇਤਰ।
1: ਹਾਂਜੀ, 5-5.5 ਘੰਟੇ ਲੱਗ ਜਾਂਦੇ ਨੇ ਜੀ ਆਪਾਂ ਨੂੰ ਜਾਂਦਿਆਂ ਨੂੰ।
0: ਹਾਂਜੀ,
1: ਸਾਡੇ ਨਾਲ ਇਹ ਗੱਲ ਹੁਣ ਬਾਈ ਹੁਣੀ ਆਈ ਸੀ ਨਾ, ਰੰਗਲੇ ਸਰਦਾਰ ਇੱਥੇ, ਅਤੇ ਉਹਦੇ ਜਸਕਰਨ ਦੱਸਦਾ ਸੀਗਾ, ਉਹ ਫਰੈਂਡ ਆ ਜੀ ਮੇਰਾ ਵਧੀਆ, ਹੈ ਨਾ? ਅਤੇ ਅਸੀਂ ਇਕੱਠਿਆਂ ਨੇ ਬਹੁਤ ਪ੍ਰੋਗਰਾਮ ਲਾਏ, ਉਹ ਕੀਬੋਰਡ 'ਤੇ ਹੁੰਦੇ ਸੀਗੇ।
0: ਹਾਂਜੀ।
1: ਅਤੇ ਉਦੋਂ ਉਹ ਯਾਦ ਕਰਦੇ ਸੀਗੇ, ਕਹਿੰਦੇ ਤੈਨੂੰ ਯਾਦ ਆ, ਤਾਂ ਮੈਨੂੰ ਯਾਦ ਆ ਗਿਆ। ਅਤੇ ਅਸੀਂ ਉਹ ਵੀਰ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ 8 ਦਸੰਬਰ? ਕਹਿੰਦੇ ਹਾਂ ਨਾ। ਮੈਂ ਕਿਹਾ 8 ਨਵੰਬਰ ਆ? ਕਹਿੰਦੇ ਹਾਂਜੀ ਹਾਂਜੀ, ਹੈ ਨਾ?
0: ਹਾਂਜੀ।
1: ਅਤੇ ਸ਼ਾਮ ਨੂੰ ਮੇਰੀ ਗੱਲ ਹੋਈ ਉਹਨਾਂ ਨਾਲ, ਅਤੇ ਮੈਂ ਕਿਹਾ ਜੀ ਇੱਦਾਂ ਆਪਾਂ ਨੂੰ ਆਹ ਕੁਛ ਚਾਹੀਦਾ, ਇੰਨੇ ਮੈਕ ਚਾਹੀਦੇ ਨੇ, ਹੈ ਨਾ, ਇੱਦਾਂ ਆਹ ਚਾਹੀਦਾ, ਹੈ ਨਾ? ਕਹਿੰਦੇ ਕੋਈ ਨਾ ਕੋਈ ਨਾ ਮਿਲ ਜੂਗਾ ਮਿਲ ਜੂਗਾ, ਹੈ ਨਾ, ਤੁਸੀਂ ਡੋਂਟ ਵਰੀ ਆ ਜਿਓ। ਮੈਂ ਕਿਹਾ ਠੀਕ ਆ ਜੀ।
0: ਅੱਛਾ।
1: ਅਸੀਂ ਪਹੁੰਚੇ ਜੀ, 8:30 ਅਸੀਂ ਪਹੁੰਚੇ ਜਦੋਂ ਉੱਥੇ, ਹੈ ਨਾ? ਅਤੇ ਮੈਂ ਧੁੰਦ ਬੜੀ ਜੀ, ਮਹਾਂ ਪਹੁੰਚੇ ਪਹਿਲਾਂ 4 ਵਜੇ ਦੇ ਤੁਰੇ ਹੋਏ, ਹੈ ਨਾ? ਹਾਂਜੀ। ਅਤੇ ਮੈਂ ਕਾਲ ਕੀਤੀ ਉਹਨਾਂ ਨੂੰ ਜਾ ਕੇ, ਦਸੰਬਰ ਅਤੇ ਨਵੰਬਰ 'ਚ ਕੋਈ ਜ਼ਿਆਦਾ ਫਰਕ ਨਹੀਂ, ਰੌਲਾ ਜਿਹਾ ਪਈ ਜਾਂਦਾ, ਮੈਨੂੰ ਵੀ ਪਤਾ ਨਹੀਂ, ਹੈ ਨਾ, ਪਤਾ ਨਹੀਂ ਲੱਗਿਆ, ਪਤਾ ਨਹੀਂ ਉਹਨਾਂ ਨੇ ਇੰਨੀ ਕਲੀਅਰ ਕੀਤਾ, ਇਹ ਨਹੀਂ ਹੈ ਨਾ ਪਤਾ ਕੀ ਬਣਿਆ। ਅਤੇ ਬਹੁਤ ਸਾਲਾਂ ਦੀ ਗੱਲ ਆ ਜੀ, ਹੋਊਗੀ 14 ਦੀ ਗੱਲ ਹੋ ਗਈ, 10 ਸਾਲ ਹੋ ਗਏ ਪੁਰਾਣੀ ਹੋਣੀ। ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ, ਕਹਿੰਦੇ ਸਤਿ ਸ਼੍ਰੀ ਅਕਾਲ ਵੀਰੇ। ਤੇ ਮੈਂ ਕਿਹਾ ਜੀ ਵੀ ਅਸੀਂ ਪਹੁੰਚ ਗਏ ਸੀਗੇ ਜੀ, ਹਨਾ। ਕਹਿੰਦੇ ਕਿੱਥੇ? ਮੈਂ ਕਿਹਾ ਜੀ ਆਪਣੇ ਘਰ। ਕਹਿੰਦੇ ਯਾਰ ਪ੍ਰੋਗਰਾਮ ਦਾ ਆਪਣੇ 8 December ਦਾ। ਕਹਿੰਦੇ ਚਲ ਆ ਜਾਓ, ਚਾਹ ਪਾਣੀ ਪੀ ਕੇ ਜਾਇਓ, ਹਨਾ। ਮੈਂ ਕਿਹਾ ਨਹੀਂ ਜੀ, ਤੇ ਅਸੀਂ ਹੁਣ ਮੁੜਦੇ ਹਾਂ ਜੀ, ਫਿਰ ਮਿਲਦੇ ਹਾਂ ਕੋਈ ਨੀ, ਅਗਲੇ ਮਹੀਨੇ ਮਿਲਦੇ ਹਨਾ। ਅਸੀਂ ਫਿਰ ਉੱਥੋਂ ਚੱਲੇ ਜੀ, 1 ਨੂੰ ਪਹੁੰਚੇ ਫਿਰ ਘਰ ਅਸੀਂ ਦੁਬਾਰਾ।
0: ਕਮਾਲ ਆ ਵੀ ਤੁਸੀਂ ਫੋਨ ਵੀ ਲਾਤਾ ਵੀ ਆ ਗਏ।
1: ਹਾਂਜੀ, ਬੜਾ ਹੁੰਦਾ ਨਾ ਜੀ, ਇੱਕ ਵਾਰੀ ਅਸੀਂ
0: ਫਿਰ ਤੁਸੀਂ ਦੇਖਿਆ ਵੀ ਯਾਰ ਸੱਚੀ 8 ਸੀ ਹਨਾ।
1: ਹਾਂਜੀ, ਫਿਰ ਦਸੰਬਰ ਦੀ ਸੀਗੀ 8।
0: ਅੱਛਾ,
1: ਇੱਕ ਵਾਰੀ ਨਾ ਕਿੱਸਾ ਕੀ ਹੋਇਆ, ਅਸੀਂ ਚੱਲੇ ਨਾ, ਅਸੀਂ ਖੇਤ ਨੂੰ ਚੱਲੇ ਜੀ ਹਨਾ, ਸੁਬਹਾ ਸੁਬਹਾ।
0: ਹਾਂਜੀ,
1: ਕਣਕ ਬੀਜੀ ਤੇ ਕਹਿੰਦੇ ਗੁੱਠਾਂ ਰਲਾਉਣ ਵਾਲੀਆਂ, ਤੇ ਮੈਂ ਤੇ ਚਾਚਾ ਜੀ ਚੱਲੇ ਹਨਾ।
0: ਹਾਂਜੀ,
1: ਫੋਨ ਆਉਂਦਾ ਮੈਨੂੰ।
0: ਹਾਂਜੀ
1: ਹਾਂਜੀ, ਬਾਈ ਜੀ ਕਿੱਥੇ ਪਹੁੰਚ ਗਏ ਜੀ?
0: ਹਾਂਜੀ,
1: ਮੈਂ ਕਿਹਾ ਵੀਰੇ ਖੇਤ ਨੂੰ ਜਾਈ ਜਾਂਦੇ ਹਨਾ। ਕਹਿੰਦਾ ਯਾਰ ਆਪਣੇ ਪ੍ਰੋਗਰਾਮ ਸੀਗਾ ਵੀਰੇ।
0: ਹਾਂ,
1: ਤੇ ਮੈਂ ਕਿਹਾ ਵੀਰੇ ਤੁਸੀਂ ਕਨਫਰਮ ਹੀ ਨਹੀਂ ਕੀਤਾ ਹਨਾ, ਤੁਸੀਂ ਕਨਫਰਮ ਕਰਦੇ, ਮੈਂ ਤਾਂ ਫੇਰ ਹੀ ਡੇਟ ਨੋਟ ਕਰਨੀ ਸੀ। ਉਹ ਯਾਰ ਕਹਿੰਦਾ ਬਾਈ ਮੈਂ ਭੁੱਲ ਗਿਆ ਯਾਰ।
0: ਹਾਂਜੀ
1: ਭਾਈ, ਬਣ ਕੇ ਛੇਤੀ ਆਓ ਹਨਾ। ਮੈਂ ਕਿਹਾ ਵੀਰੇ ਵੀ ਨੇੜੇ ਤੇੜੇ ਹੋਵੇ, ਤਾਮ ਰੇਲਕੋਟਲੇ ਕੋਲੇ ਪਿੰਡ ਆ ਹਨਾ।
0: ਹਾਂਜੀ,
1: ਕਹਿੰਦਾ ਤੁਸੀਂ ਹੁਣੇ ਆ ਜਾਓ। ਮੈਂ ਕਿਹਾ ਵੀਰੇ ਅਸੀਂ ਇਕੱਠੇ ਵੀ ਹੋਣਾ ਹਨਾ, ਵੀ 12 ਤੋਂ ਵੀ ਘੱਟ ਤੋਂ ਘੱਟ ਐਂਡ ਖਿੱਚ ਕੇ ਵੀ ਆਵਾਂਗੇ ਹਨਾ, ਤੇ ਸਾਨੂੰ 11:30 ਬ੍ਰਾਹਮਣ ਵੱਜ ਜਾਣੇ ਆ। ਕਹਿੰਦਾ ਤੁਸੀਂ ਆ ਜਾਓ ਬਾਈ, ਬਣ ਕੇ ਆਏ ਨਾ ਦੱਸਿਓ ਵੀ ਮੈਂ ਭੁੱਲ ਗਿਆ ਸੀ, ਤੇ ਮੈਂ ਐਂ ਕਹਿੰਦਾ ਉਹਨਾਂ ਨੂੰ ਉਹਨਾਂ ਦੀ ਤਾਂ ਗੱਡੀ ਐਕਸੀਡੈਂਟ ਹੋ ਗਿਆ। ਉਹ ਮੈਂ ਕਿਹਾ ਬਾਈ ਕਮਾਲ ਆ ਯਾਰ ਹਨਾ, ਤੇ ਪਤਾ ਨੀ ਉਹਨੇ ਕਿੱਥੋਂ ਫੋਟੋ ਫੋਟੋ ਭੇਜੀਆਂ ਉਹਨਾਂ ਨੂੰ, ਕਹਿੰਦਾ ਉਹਨਾਂ ਦੀ ਤਾਂ ਗੱਡੀ ਲੱਗ ਗਈ। ਕਹਿੰਦਾ ਬਾਈ ਉਹ ਤਾਂ ਹੌਲੀ ਹੌਲੀ ਆਉਂਦੇ ਆ, ਹੋਰ ਗੱਡੀ ਦੇ ਕਹਿੰਦਾ ਕਰਾ ਕੇ ਬਾਅਦ ਚ ਲੇਟ ਹੋ ਗਏ ਤਾਂ ਕਰਕੇ। ਮੈਂ ਸਾਡੇ ਬਾਈ ਘੁੱਟ ਨਾ ਪਵਾ ਦੀ ਤੂੰ ਯਾਰ, ਏਦਾਂ ਵੀ ਹੋ ਜਾਂਦਾ ਜੀ।
0: ਏ ਬਈ ਆਹ ਤਾਂ ਕਮਾਲ ਆ, ਜੇ ਅੱਜ ਕਿਤੇ 2 ਘੰਟੇ ਹੋਰ ਹੁੰਦੇ ਨਾ ਤੇ ਹੋਰ ਬਹੁਤ ਸਾਰੀਆਂ ਗੱਲਾਂ ਪਤਾ ਲੱਗਣੀਆਂ ਸੀ। ਪਰ ਸਭ ਤੋਂ ਕਮਾਲ ਦੀ ਗੱਲ ਆ, ਮਹੀਨਾ ਪਹਿਲਾਂ ਵਿਆਹ ਤੇ ਪਹੁੰਚ ਗਏ ਤੁਸੀਂ, ਤੁਹਾਨੂੰ ਮਤਲਬ ਉਦੋਂ ਪ੍ਰੋਗਰਾਮ ਘੱਟ ਸੀ ਕੀ ਗੱਲ ਸੀ?
1: ਨਹੀਂ, ਪ੍ਰੋਗਰਾਮ ਜ਼ਿਆਦਾ ਸੀ, ਬੇਸੁਰ ਤੇ ਜੇ ਹੋਏ ਰਹਿੰਦੇ ਸੀਗੇ ਜੀ,
0: ਬੋਲੇ ਜੇ।
1: ਹਾਂ, ਬੋਲੇ ਜੇ, ਨੀਂਦ ਨੀ ਨਾ ਪੂਰੀ ਹੁੰਦੀ ਸੀ। ਪ੍ਰੋਗਰਾਮ ਤਾਂ ਵਧੀਆ, ਪਹਿਲੇ ਦਿਨ ਤੋਂ ਹੀ ਵਧੀਆ ਕਿਰਪਾ ਰਹੀ ਆ, 3-3 ਡੇਲੀ ਹੁੰਦੇ ਸੀਗੇ।
0: ਹਾਂਜੀ,
1: ਤੇ ਬਾ ਏਦਾਂ ਨੀਂਦ ਜੀ ਪੂਰੀ ਨੀ ਹੁੰਦੀ ਸੀਗੀ, ਭੁਲੇਖੇ ਜੀ ਉੱਠ ਗਏ।
0: ਕਮਾਲ ਆ ਬਈ। ਸੋ ਆਹ ਜ਼ਰੂਰ ਗਗਨ ਲਾਉਣੀ ਆਪਾਂ ਕੱਟ ਕੇ ਚੰਗੋ ਪਲੀਜ਼, ਤੇ ਰੀਲ ਆਪਾਂ ਬਾਈਆਂ ਨਾਲ ਕਲੈਬ ਕਰਾਂਗੇ, ਤੇ ਤੁਸੀਂ ਸਾਡੇ ਅਕਾਊਂਟ ਨੂੰ ਜ਼ਰੂਰ ਫੋਲੋ ਕਰ ਲਓ ਟਿਕਟੋਕ ਦੇ ਉੱਤੇ। ਤੇ ਅਖੀਰਲੇ ਆਪਣੇ ਕੋਲ 5 ਮਿੰਟ ਆ ਬਾਈ, ਤੇ ਹੁਣ ਆਪਾਂ ਗੱਲਾਂ ਨਹੀਂ ਕਰਨੀਆਂ, ਠੀਕ ਆ? ਤੇ ਮੈਂ ਆਪਾਂ ਡਨ ਕਰ ਦਿੰਦੇ ਹਾਂ ਹੁਣ, ਸਾਰਿਆਂ ਨੂੰ ਕਹਿ ਦਿੰਦੇ ਹਾਂ ਵੀ ਪਲੀਜ਼, ਇਹਦੋਂ ਬਾਅਦ ਅਸੀਂ ਜਦੋਂ ਪ੍ਰੋਗਰਾਮ ਅਗਲਾ ਚੱਲ ਪੂਗਾ ਸਾਡਾ ਫਿਲੀਪੀਨਸ ਦਾ ਆਫਟਰਨੂਨ ਪਸਾਦਾ, ਤੇ ਤੁਸੀਂ ਦੱਸ ਦਿਓ ਵੀ ਲਗਾਤਾਰ 5 ਮਿੰਟ ਬੋਲੀਆਂ ਪਾਲਾਂਗੇ ਆਪਾਂ,
1: ਜਿੰਨਾ ਟਾਈਮ ਤੁਸੀਂ ਕਹੋਗੇ,
0: ਚਾਹੇ 15 ਪਾਲ ਗਏ ਹਨਾ।
1: ਹਾਂਜੀ, ਹੁਣ ਆਪਾਂ ਫਿਰ ਇੱਦਾਂ ਕਰਦੇ ਨਾ, ਥੋੜ੍ਹਾ ਨੱਚਣ ਟੱਪਣ ਵਾਲਾ ਮਾਹੌਲ ਬਣਾ ਲੈਂਦੇ ਹਾਂ, ਜਿਵੇਂ ਹਨਾ ਲੇਡੀਜ਼ ਟਾਈਪ ਉੱਦਾਂ ਦੀਆਂ ਕਰ ਲੈਂਦੇ ਹਾਂ ਆਪਾਂ, ਪਹਿਲਾਂ ਦੂਜੀਆਂ ਪਾਈਆਂ ਨੇ,
0: ਠੀਕ ਜਿਹੜਾ ਮਰਜ਼ੀ। ਹਾਂ, 100 ਸਾਰੇ ਟਿਕਟੋਕ ਯੂਜ਼ਰ ਨੂੰ ਮੈਂ ਬੇਨਤੀ ਕਰਦਾ, ਸਾਡੇ ਅਕਾਊਂਟ ਨੂੰ ਪਲੀਜ਼ ਤੁਸੀਂ ਜ਼ਰੂਰ ਫੋਲੋ ਕਰ ਲਿਓ ਅਤੇ ਸ਼ੇਅਰ ਕਰ ਦਿਓ, ਜੋ ਵੀ ਅਸੀਂ ਸਾਡੇ ਇੰਸਟਾ ਨੂੰ ਵੀ, ਇਕੱਲੇ ਟਿਕਟੋਕ ਨੂੰ ਨਹੀਂ, ਇੰਸਟਾ ਨੂੰ ਵੀ, ਰੇਡੀਓ ਧਮਾਲ ਅਤੇ ਯੂਟਿਊਬ ਚੈਨਲ ਨੂੰ ਵੀ, ਅੱਜ ਦਾ ਪ੍ਰੋਗਰਾਮ ਅਸੀਂ ਕਲਿੱਪ ਕੱਟ ਕੇ ਉੱਥੇ ਪਾਵਾਂਗੇ। ਅਤੇ ਅਖੀਰਲਾ ਜਿਹੜਾ ਅਖੀਰਲੀਆਂ ਹੁਣ ਬੋਲੀਆਂ ਹੀ ਆ ਤੁਹਾਡੇ ਤੋਂ, ਆਗਿਆ ਲੈਂਦੇ ਹਾਂ,
1: ਵੀਰੇ ਨੇ ਕਮੈਂਟ ਕੀਤਾ ਸੱਸ ਵਾਲੀ ਬੋਲੀ ਦਾ ਜੀ,
0: ਉਹ ਵੀ ਪਾਵਾਂਗੇ। ਅਤੇ ਬਹੁਤ ਸ਼ੁਕਰੀਆ ਸਾਰੇ ਸਾਡੇ ਦੋਸਤਾਂ ਦਾ, ਆਉਣ ਦੋ ਬਾਈ।
1: ਹੋ ਸੱਸ ਮੇਰੀ ਨੇ ਮੁੰਡੇ ਜੰਮੇ, ਸੱਸ ਮੇਰੀ ਨੇ ਮੁੰਡੇ ਜੰਮੇ, ਇੱਕ ਗਾਣਾ ਨੀ ਕਹਿੰਦੇ ਕੌਡੀ ਕੌਡੀ,